0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਾਨ ਲਿਖਾ ਹਰ ਨਾਮ ਸਲਾਹੀ ਰੰਗ ਸਿਉਂ ਸਭ ਕਲਵੇ ਕਰਿਖਾ ਤਨ ਤਨ ਸੁਹਾਵਾ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮੱਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਣ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਣ, ਸੇ ਮੈਂ ਚਿਤਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ, ਕੇਵਟ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਬਿਨ ਸਿੱਧੀ ਕਨੈਣਾ ਪਾਈਆ, ਕਰਮ ਮਿਲੈ ਨਾ ਹੀ ਠਾਕਰਾਈਆਂ।

ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ, ਸੱਚ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਈ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਾਉ, ਸਾਚੇ ਨਾਮ ਕੀ ਤਲਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਉ। ਹਰ ਜਨ ਕੇਵਡ ਭਾਗ ਵਡੇਰੇ, ਜਨ ਹਰ ਹਰ ਸ਼ਰਦਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪਥਰ ਮੈਂ ਜੰਤੋ ਪਾਏ, ਤਾਂ ਕਾ ਰਿਜਕ ਆਗੈ ਕਰ ਦਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਦਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸਕੀ ਤਰਿਆ। ਸਿਰ ਸਿਰ ਰਿਜਕ ਸੰਭਾਈ ਠਾਕੁਰ, ਕਾਹੀ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰੈ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ।

ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੀ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗਮੈ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤੈਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਪੂਜਾ ਹਰ ਤਪ, ਤੇਰੀ ਅਨੇਕ ਕਰੇ ਹਰ ਪੂਜਾ ਜੀ।

ਬਹੁਸਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ

ਤੂੰ ਸਭ ਨਹੀਂ ਧਿਆਇਆ, ਜਿਸਨੂੰ ਕਿਰਪਾ ਕਰਹੀ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੇਰੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ,

ਕਹਿ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਬ ਰੜੈ ਪਹਿਲੇ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚੱਲ ਹੈ ਹਮ ਦੇਖਾ ਤਹ ਡੂਬੀ ਅਲੇ ਮਾਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ।

ਜੀਵਨਤ ਨਹਿ ਪੈਵੋ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿਨ ਭਿਨ ਦੋਏ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਅੰਡ ਜਜੇ ਰਜਸੇ ਤਿਜਕੀਨੀ, ਉਤ ਪੁਜ ਖਾਨ ਬਹੋਰ ਰਚ ਦੀਨੀ। ਕਹੂੰ ਫੂਦਰਾ ਜਾਵ ਬੈਠਾ, ਕਹੂੰ ਸਿਮਟ ਪਇਓ ਸੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾਏ ਚੰਪਵ, ਆਦਿ ਜੁਗਾਦ ਸਰੂਪ ਸੁਯੰਪਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰਿਆ ਸਿੱਖ ਸੰਗਰੋ। ਦੋਠ ਜਿਤੇ ਉਠ ਵਤੋ ਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੋਸ਼ਟ ਦੁਖਤਾ ਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਤਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਆਏ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿਓ, ਤਾਂ ਕਿ ਦਾਪ ਤਨ ਕਮੋ ਹਰਿਓ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸਵਤ ਕਹਿ ਨਾ ਕੋਈ।

ਵਾਜੇ ਪੰਜ ਸ਼ਬਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਹਿਤ ਕਰ ਅਨਹਦ ਵਾਜੀ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤਰ, ਸਤਿਗੁਰ

रामत होई सतगुर सजन मिलया नानक नाम लैता जीवा तन मन थी वह हरिया।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸੰਤ ਅਰਦਾਸ ਜੀਉ ਪਿੰਡ ਸਭ ਤੇਰੀ
1: ਮੁਬਾਰਕ ਤੇਰੇ ਸਿਮਰੇ ਕਿਰਪਾਨ ਰੂਪ ਕਨੇਰੇ ਆਪ ਜੀ।

ठाकुर बने

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣਤਿਆਂ ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ

ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਧੂਰੇ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਸਾਂਝਾ ਕਰਾਏ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸ੍ਰੀ ਲਾਲ ਦਾ ਜਨ ਤੱਕ ਸ੍ਰੀ ਖਾਲਸਾ ਜੀ ਸਾਹਿਬ ਗੁਰੂ ਜੀ ਸਿਹਤ ਮਾਣੇ ਦੇ ਮਾਣ ਮਕਾਣਾ ਦੇ ਕਾਮ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਸੋਹਣੇ ਪਾਵਨ ਕਰਨਾ ਕੋਲਾਂ ਵਿੱਚ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਕਰਾਂ ਪਾਵਨ ਗੁਰੂ ਜੀ ਸਾਹਿਬ ਸੇਵਾ ਹੋਈ ਸੋਹੇਦਾਸ ਸਾਹਿਬ ਜੀ ਪੰਜ ਆਜ਼ਾਦ ਹੋਇਆ ਦੂਸਰੀ ਸੇਵਾ ਨਿਭਾਉਂਦਿਆਂ ਹੋਈਆਂ ਨੇ ਅੰਤ ਸੇਵਾ ਗੱਲਾਂ ਕਰਨੀਆਂ ਅੱਗੇ ਸੁਖਮਤ ਬਖਸ਼ੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਜਾਨਾਂ ਦੇ ਨਾਲ ਜੋੜ ਕੇ ਰੱਖਣਾ ਜੀ ਆਉਣ ਵਾਸਤਾ ਜੀ ਦੇ ਹੁਕਮਾਂ ਨੂੰ ਸਤਿਕਾਰ ਪੇਸ਼ ਕਰਨਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਮਤਲਬ ਦੀ ਸੁਨੇਹਾਲ ਕਰਨਾ ਸਹੀ ਤਿਆਰੀ ਯੋਗ ਕਰਾਉਣਾ ਜਿਹਨਾਂ ਮਿਲਿਆ ਪਵਿੱਤਰ ਨਾਮ ਚਾਰ ਹੈ ਨਾਨਕ ਨਾਮ ਚੜ੍ਹਦੀ ਕਲਾ ਗੁਰੇ ਸੋਨਿਹਾਲ ਸਤਿ ਸ੍ਰੀ ਅਕਾਲ ਸਤ ਗੁਰੂ ਸੋ ਖਾਨ ਸੁਹਾਗਾ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕਈਆਂ ਨੂੰ ਉੱਚ ਵੀ ਟੱਪੜਾ ਲੱਗ ਜਾਏਗਾ, ਉਹ ਮਰ ਜਾਏਗੀ। ਨਹੀਂ ਨਹੀਂ, ਉਹਨਾਂ ਦੀ ਕਦੇ ਆਤਮਕ ਮੌਤ ਨਹੀਂ ਹੁੰਦੀ। ਉਹ ਕਦੇ ਵਿਖੇ ਵਿਕਾਰਾਂ ਤੇ ਭੈੜੇ ਵਿਚਾਰਾਂ ਨਾਲ ਠੱਗੇ ਨਹੀਂ ਜਾਂਦੇ। ਇਹ ਚੀਜ਼ਾਂ ਉਹਨਾਂ 'ਤੇ ਹਾਵੀ ਨਹੀਂ ਹੋ ਸਕਦੀਆਂ। ਪਰ ਨਿਸ਼ਾਨੀ ਕੀ ਹੈ? ਜਿਨ ਕੈ ਰਾਮ ਬਤੈ ਮਨ ਮਾਇ, ਜਿਨ ਕੈ ਰਾਮ ਬਤੈ ਮਨ ਮਾਇ, ਇੱਥੇ ਤੱਕ ਪਹੁੰਚ ਗਏ। ਫਿਰ ਪਾਤਸ਼ਾਹ ਨੇ ਤਿੱਥੇ ਭਗਤ ਕੇ ਲੋ ਦਾ ਮਤਲਬ ਕੁਤਲੇ ਲੋਕਾਂ ਦੇ ਭਗਤ। ਇੱਥੇ ਭਗਤ ਦੇ ਤੱਤ ਨੂੰ ਮੁਕਤਾ ਹੈ ਨਾ, ਬਹੁਤੇ ਭਗਤਾਂ ਦੀ ਗੱਲ। ਜਿੱਥੇ ਉਸ ਅਵਸਥਾ ਨੂੰ ਭਗਤ ਵਸੈ ਕੇ ਲੋ, ਕਈ ਲੋਕਾਂ ਦੇ ਭਗਤ ਉੱਥੇ ਵਸਦੇ ਔਰ ਕਰੇ ਆਨੰਦ। ਉਹ ਆਨੰਦ ਮਾਣਦੇ ਨੇ। ਕਿਉਂ ਆਨੰਦ ਮਾਣਦੇ ਨੇ? ਕਿਉਂਕਿ ਸੱਚਾ ਮਨ ਸੋਏ, ਉਹਨਾਂ ਦੇ ਮਨ ਵਿੱਚ ਉਹ ਸੱਚਾ ਵਸਿਆ ਹੋਇਆ। ਹੁਣ ਉਹਨਾਂ ਦਾ ਹਿਰਦਾ ਕੀ ਬਣ ਗਿਆ? ਸੱਚ ਖੰਡ। ਕੀ ਬਣ ਗਿਆ? ਉਹਨਾਂ ਦੀ ਅਵਸਥਾ ਇਹ, ਖੰਡ ਦਾ ਮਤਲਬ ਹੈ ਹਿੱਸਾ, ਅਵਸਥਾ, ਸਟੇਟ। ਉਸ ਅਵਸਥਾ ਵਿੱਚ ਵਸੈ ਨਿਰੰਕਾਰ, ਉਹ ਨਿਰੰਕਾਰ ਅਵਸਥਾ ਹੈ। ਹੋਰ ਉੱਥੇ ਕੋਈ ਦਿਖਾਵੇ ਦਾ ਕੰਮ, ਕੋਈ ਪੂਜਾ ਦਾ, ਪ੍ਰਤਿਸ਼ਠਾ ਦਾ ਜਿਹੜੇ ਅਡੰਬਰ ਨੇ ਬਿਲਕੁਲ ਹੀ ਨਹੀਂ ਰਹਿੰਦੇ। ਤੇ ਫੇਰ ਮਹਾਰਾਜ ਕਹਿੰਦੇ ਨੇ ਕਿੱਥੇ ਭਗਤ ਵਸੈ ਕੇ ਲੋਹ ਕਰੇ ਆਨੰਦ, ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ। ਇੱਥੇ ਉਹ ਖੰਡ ਦੇ ਡੱਡੇ ਨੂੰ ਸਿਆਰੀ ਹੈ। ਉਸ ਅਵਸਥਾ ਵਿੱਚ, ਸੱਚ ਖੰਡ ਵਾਲੀ ਵਿੱਚ ਨਿਰੰਕਾਰ ਵਸਦਾ। ਜਿਹੜਾ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ, ਕਰ ਕਰ ਵੇਖੇ ਆਪਣੇ ਸੰਸਾਰ ਨੂੰ ਬਣਾ ਬਣਾ ਕੇ ਤੱਕਦਾ ਤੇ ਆਪਣੀ ਨਜ਼ਰ ਦੇ ਨਾਲ ਨਿਹਾਲ ਨਿਹਾਲ ਕਰੀ ਜਾਂਦਾ। ਜਿੱਥੇ ਖੰਡ ਮੰਡਲ ਵਰ ਖੰਡ, ਕਿਤਨੇ ਖੰਡ, ਕਿਤਨੇ ਮੰਡਲ, ਕਿਤਨਾ ਬ੍ਰਹਮਣ। ਜੇ ਕੋ ਕਥਾ ਤਾਂ ਅੰਤ ਨਾ ਅੰਤ, ਜੇ ਕੋਈ ਉਸਦਾ ਵਰਣਨ ਕਰਨਾ ਚਾਹੇ, ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ, ਭਾਵ ਉਸਦਾ ਵਰਣਨ ਕੀਤਾ ਹੀ ਨਹੀਂ ਜਾ। ਜਿੱਥੇ ਲੋ ਲੋ ਆਕਾਰ, ਅਨੇਕਾਂ ਹੀ ਲੋਕ ਉਹਨਾਂ ਲੋਕਾਂ ਦੇ ਆਕਾਰ ਦੀ ਸਮਝ ਆ ਜਾਂਦੀ ਤੇ ਇਹ ਵੀ ਸਮਝ ਆ ਜਾਂਦੀ ਜਿਵ ਜਿਵ ਹੁਕਮ ਤਾਂ ਵਰਗਾ ਜੀਵਨ ਬਖਸ਼ੋ, ਉਹਨਾਂ ਵਿੱਚ ਸਾਡੇ ਕੀ ਫਰਕ ਸੀ ਇਹ ਸਮਝਾ ਦਿਓ। ਬਾਬਾ ਗੁਰਮੁਖ ਸਿੰਘ ਜੀ ਨੇ ਤੁਸੀਂ ਤਾਂ ਬਹੁਤ ਦਰਸ਼ਨ ਕੀਤੇ ਹੋਣਗੇ, ਮੈਂ ਵੀ 2-4-10 ਵਾਰੀ ਦਰਸ਼ਨ ਕੀਤੇ, ਸੰਗਤ ਵੀ ਕੀਤੀ। ਉਹ ਕਹਿੰਦੇ ਵੀ ਜੇ ਤੂੰ ਇਸ ਸਵਾਲ ਦਾ ਜਵਾਬ ਲੈਣਾ ਤੇ ਤੈਨੂੰ 1 ਸਾਲ ਮੇਰੇ ਨਾਲ ਲੈਣਾ ਪਵੇਗਾ। ਬਾਬਾ ਜੀ ਗੱਲ ਤਾਂ ਛੋਟੀ ਜੀ ਹੈ, ਸਾਲ ਭਰ ਕੌਣ ਲਏਗਾ, ਕੌਣ ਦੁਕਾਨ ਛੱਡੇਗਾ, ਕੌਣ ਬਾਲ ਬੱਚਾ ਛੱਡੇਗਾ, ਛੋਟੀ ਜੀ ਗੱਲ ਹੈ ਸਮਝਾ। ਕਹਿੰਦੇ ਚਲ ਸਾਊ, ਸਾਲ ਨਹੀਂ ਰਹਿਣਾ ਤੇ 6 ਮਹੀਨੇ ਰਹਿ ਜਾ। ਆਹ ਛੱਡੋ ਬਾਬਾ ਜੀ, ਤੁਸੀਂ ਐਵੇਂ ਟਾਲਣ ਲਏ। ਆਹ ਚੱਲ 3 ਮਹੀਨੇ ਰਹਿ ਜਾ, ਉਹ ਘੱਟਦੇ ਗਏ ਉਸ ਤਰ ਫੇਰੀ ਗਏ। ਉਹਦੇ ਕੋਲ ਟਾਈਮ ਹੀ ਨਹੀਂ ਹੈਗਾ, ਜਿਵੇਂ ਅਸੀਂ ਕਹਿ ਦਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈ। ਅਖੀਰ ਤੇ ਕਹਿਣ ਲੱਗੇ ਫਿਰ ਤੈਨੂੰ 1 ਮਿੰਟ ਦੱਸਾਂ। ਕਹਿੰਦੇ ਬਈ ਪੁਰਾਤਨ ਸਿੰਘਾਂ ਵਿੱਚ ਇਹ ਗੱਲ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ

ਦੇ ਉਹਨਾਂ ਦੀ ਤੇ ਇਹ ਦ੍ਰਿੜਤਾ ਸੀ ਤੇ ਅੱਜ ਦੇ ਸਿੱਖਾਂ ਦੀ ਜਿਹੜੀ ਦ੍ਰਿੜਤਾ ਹੈ ਉਹ ਹੁਣ ਆਪਾਂ ਆਪਣੇ 'ਚ ਹੀ ਵੇਖ ਲਈ। ਅਸੀਂ ਕਿੱਥੇ ਖੜੇ? ਅਸੀਂ ਉਸਦਾ ਹੁਕਮ ਮੰਨਣ ਲਈ ਤਿਆਰ ਨਹੀਂ। ਪਰ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਦੇ ਅੰਦਰ ਇਹ ਅਵਸਥਾ ਆ ਜਾਂਦੀ ਹੈ ਤਾਂ ਜਿਵ ਜਿਵ ਹੁਕਮ ਤਿਵੈ ਤਿਵ ਵੇਖੈ ਵਿਦਸੈ ਕਰ ਵੀ ਜਾ। ਉਹ ਅਕਾਲ ਪੁਰਖ ਵਾਹਿਗੁਰੂ ਵੇਖਦਾ ਹੈ, ਉਹਨੂੰ ਪਰਮਾਤਮਾ ਵੇਖਦਾ ਨਜ਼ਰ ਆਉਂਦਾ ਹੈ। ਅਸੀਂ ਤਾਂ ਕਹਿ ਦਿੰਦੇ ਜੀ ਦੱਸੋ ਰੱਬ ਕਿੱਥੇ ਹੈਗਾ, ਉਹਨੂੰ ਨਜ਼ਰ ਆਉਂਦਾ ਕਿ ਰੱਬ ਵੇਖ ਲਿਆ ਮੈਨੂੰ, ਜੋ ਕੁਝ ਮੈਂ ਕਰ ਰਿਹਾ ਉਹ ਦੇਖ ਲਿਆ। ਔਰ ਦੇਖ ਦੇਖ ਕੇ ਵਿਦਸੈ ਖੁਸ਼ ਹੁੰਦਾ, ਕਰ ਵਿਚਾਰ ਵਿਚਾਰ ਕਰਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਹੁਣ ਮੈਨੂੰ ਕੋਈ ਆਖੇ ਜੀ ਦੱਸੋ ਫਿਰ

0: ਗੁਰੂ ਨਾਨਕ ਜੀ ਫਰਮਾਤੇ ਨੇ ਜੇ ਕੋਈ ਕਵੇ ਵੀ ਇਹਦਾ ਕਛੂ ਕਰੋ, ਇਹ ਤਾਂ ਬਹੁਤ ਕਰੜਾ ਸਾਰ ਸਾਰ ਕਹਿੰਦੇ ਨੇ ਫੁਲਾਦ। ਜਿਵੇਂ ਫੁਲਾਦ ਨੂੰ ਖਾਣਾ ਔਖਾ ਹੈ, ਇਵੇਂ ਇਹਦਾ ਬਿਆਨ ਕਰਨਾ ਵੀ ਔਖਾ ਹੈ, ਬਹੁਤ ਮੁਸ਼ਕਲ ਹੈ। ਇਹ ਤੇ ਭਾਈ ਇਸ ਮਾਰਗ ਤੇ ਤੁਰ ਕੇ ਹੀ ਹੁਣ ਜੇ ਕੋਈ ਭਾਈ ਮਤੀ ਦਾਸ ਨੂੰ ਪੁੱਛੇ, ਭਾਈ ਮਤੀ ਦਾਸ ਜੀ ਆਰੇ ਦਾ ਸਵਾਦ ਕੀ ਹੈ, ਇਹ ਤਾਂ ਹੁਣ ਵੀ ਦੱਸ ਸਕਦੇ, ਅਸੀਂ ਜੋ ਗੱਲਾਂ ਨਾਲ ਹੀ ਕੰਮ ਪੂਰਾ ਕਰਨਾ, ਕੋਈ ਉਸ ਵਾਸਤੇ ਉਹ ਹੀ ਕਹਿ ਸਕਦੇ, ਉਹ ਹੀ ਆਨੰਦ ਮਾਣ ਸਕਦੇ ਨੇ। ਔਰ ਉਹਨਾਂ ਨੇ ਮਾਣਿਆ ਤੇ ਉਹਨਾਂ ਆਖਿਆ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ ਸਿਰ ਜਾਵੇ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਇਹਦਾ ਕਥਨ ਕਰਨਾ ਬਣਾਓ, ਇਸ ਅਵਸਥਾ ਨੂੰ ਅੱਖਰਾਂ ਨਾਲ ਸਮਝਾਉਣਾ ਬਹੁਤ ਹੀ ਮੁਸ਼ਕਿਲ।
1: ਤੁਸੀਂ ਵੇਖਿਆ ਕਿ ਸਾਰੇ ਖੰਡ ਜਿਹੜੇ ਨੇ ਅਲੱਗ ਅਲੱਗ ਪੌੜੀਆਂ ਵਿੱਚ ਆਏ, ਪਰ ਕਰਮ ਖੰਡ ਤੇ ਸੱਚ ਖੰਡ ਇਹ ਦੋਨੋਂ ਇੱਕ ਪੌੜੀ ਵਿੱਚ ਆਏ, ਕਿਉਂਕਿ ਪ੍ਰਭੂ ਦੀ ਬਖਸ਼ਿਸ਼ ਹੋ ਗਈ ਤੇ ਉਦੋਂ ਇੱਥੇ ਜਿਹੜਾ ਹੈ ਇਹਦੀ ਪ੍ਰਾਪਤੀ ਜਿਹੜੀ ਹੈ ਮਨੁੱਖ ਨੂੰ ਹੋਣੀ ਹੀ ਹੋਣੀ ਹੈ। ਸਭ ਤੋਂ ਪਹਿਲਾਂ ਜੀਵ ਨੂੰ ਅਹਿਸਾਸ ਹੋਇਆ ਕਿ ਮੈਂ ਰੱਬ ਨੂੰ ਮਿਲਣਾ, ਇਹ ਹੈ ਧਰਮ ਖੰਡ। ਫਿਰ ਗੁਰੂ ਕੋਲ ਗਿਆ, ਦੱਸੋ ਕਿਵੇਂ ਮਿਲੀਦਾ, ਗੁਰੂ ਨੇ ਦੱਸਿਆ ਇਹ ਹੈ ਗਿਆਨ ਖੰਡ। ਫਿਰ ਗੁਰੂ ਦੇ ਅਨੁਸਾਰ ਜੀਵਨ ਬਤੀਤ ਕੀਤਾ, ਹੋ ਗਿਆ ਸ਼੍ਰਮ ਖੰਡ, ਹੁਣ ਰੱਬ ਨੇ ਮਿਹਰ ਕਰ ਦਿੱਤੀ, ਇਹ ਹੁਣ ਰੱਬ ਜੀ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ। ਸ਼੍ਰਮ ਖੰਡ ਵਿੱਚ ਕੀ ਸੀਗਾ, ਮਨੁੱਖ ਆਪ ਮਿਹਨਤ ਕਰਦਾ ਸੀ, ਔਰ ਹੋ ਸਕਦਾ ਹੈ ਕਈਆਂ ਨੂੰ ਨਾ ਪਤਾ ਹੋਵੇ ਕਿ ਸੁਰਤ ਦਾ ਅਰਥ ਕੀ ਹੈ, ਮਤ ਦਾ ਅਰਥ ਕੀ ਹੈ, ਮਨ ਦਾ ਅਰਥ ਕੀ ਹੈ, ਬੁੱਧ ਦਾ ਅਰਥ ਕੀ ਹੈ, ਸ਼ੁੱਧ ਦਾ ਅਰਥ ਕੀ ਹੈ, ਇਹਨੂੰ ਵੀ ਅਸੀਂ ਵੇਖ ਲਈਏ, ਕਿਉਂਕਿ ਇਹ ਸ਼੍ਰਮ ਖੰਡ ਵਿੱਚ ਕਰਦਾ ਸੀਗਾ, ਪਹਿਰਾ ਦੇ ਰਿਹਾ ਸੀ, ਆਪ ਕਾਮ ਆਏਗਾ, ਲੜਦਾ ਸੀ ਉਹਦੇ ਨਾਲ, ਬਹੁਤ ਵਾਰੀ ਉਹਨੂੰ ਹਰਾਇਆ, ਪਰ ਕਦੇ ਕਦੇ ਉਹ ਵੀ ਹਰਾ ਜਾਂਦਾ ਸੀਗਾ। ਕ੍ਰੋਧ ਲੋਭ ਮੋਹ ਹੰਕਾਰ ਆਉਂਦਾ, ਬੜੀ ਵਾਰ ਹਰਾਇਆ, ਮਿਹਨਤ ਕਰਦਾ ਸੀ, ਗੁਰੂ ਦੀ ਗੱਲ ਚੇਤੇ ਸੀ, ਪਰ ਕਈ ਵਾਰ ਉਹ ਵੀ ਮਹਾਬਲੀ ਸੀਗਾ, ਕਈ ਵਾਰ ਗਲਤੀ ਹੋ ਜਾਂਦੀ ਸੀ। ਇਹ ਸ਼੍ਰਮ ਖੰਡ ਸੀ ਮਨ, ਜਿਸ ਕਰਕੇ ਮਨੁੱਖ ਦੇ ਅੰਦਰੋਂ ਸੰਕਲਪ ਤੇ ਵਿਕਲਪ ਫੁਰਦੇ ਨੇ, ਚਾਹਨਾ ਜੀ ਪੈਦਾ ਹੋ ਜੀ ਵੀ ਇਹ ਕੰਮ ਕਰ ਲੈਣਾ ਚਾਹੀਦਾ, ਇਹ ਮਨ ਦਾ ਕੰਮ ਹੈ। ਫਿਰ ਉਸ ਤੋਂ ਬਾਅਦ ਬੁੱਧ, ਇਹ ਫਿਰ ਵਿਚਾਰ ਨਿਸ਼ਚਾ ਕਰਦੀ ਵੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਜਾਂ ਕਿਵੇਂ ਕਰਨਾ ਚਾਹੀਦਾ, ਕੀ ਹੋਏਗਾ, ਇਹ ਬੁੱਧ ਦਾ ਕੰਮ ਹੈ, ਅਕਲ ਦਾ ਕੰਮ ਹੈ। ਫਿਰ ਚਿੱਤ, ਇਹ ਚਿੱਤ ਜਿਸ ਕਰਕੇ ਸਮਰਨ ਹੁੰਦਾ, ਕਹਿੰਦੇ ਚੇਤੇ ਨਹੀਂ ਰਿਹਾ, ਪਾਪ ਯਾਦ ਨਹੀਂ ਰਿਹਾ, ਇਹਦੇ ਕਰਕੇ ਸਮ ਜਿਹੜਾ ਯਾਦ ਹੈ, ਮਨ ਵਿੱਚ ਜਿਹੜਾ ਸੰਕਲਪ ਪੈਦਾ ਹੋਇਆ, ਇਹ ਚਿੱਤ ਨੇ ਚੇਤੇ ਰੱਖਣਾ ਹੈ। ਫਿਰ ਸਾਡੀ ਅਕਲ ਨੇ, ਸਾਡੀ ਬੁੱਧ ਨੇ ਵੇਖਣਾ ਕਿ ਇਹਨੂੰ ਕਿਵੇਂ ਕੀਤਾ ਜਾ ਸਕਦਾ ਹੈ। ਫਿਰ ਮਤ, ਜਿੱਤੋਂ ਪਦਾਰਥਾਂ ਦੇ ਨਾਲ ਮੋਹ ਪੈਦਾ ਹੁੰਦਾ, ਸੰਬੰਧ ਪੈਦਾ ਹੁੰਦਾ, ਆਪਣਾ ਭਾਵ ਪੈਦਾ ਹੁੰਦਾ, ਸ਼ੁੱਧ ਦਾ ਅਰਥ ਹੈ ਵਿਵੇਕ ਸ਼ਕਤੀ, ਠੀਕ ਔਰ ਗਲਤ ਦੀ ਪਹਿਚਾਣ ਮਨੁੱਖ ਨੇ ਕਰਨੀ। ਸ਼੍ਰਮ ਖੰਡ ਦੇ ਵਿੱਚ ਤੇ ਇਹ ਸਭ ਕੁਝ ਆਪ ਕਰਨਾ ਪੈਂਦਾ ਸੀਗਾ, ਪਰ ਹੁਣ ਬਖਸ਼ਿਸ਼ ਹੋ ਗਈ, ਹੁਣ ਕੰਮ ਆਉਂਦਾ ਹੀ ਨਹੀਂ, ਹੁਣ ਕ੍ਰੋਧ ਆਉਂਦਾ ਹੀ ਨਹੀਂ, ਹੁਣ ਲੋਭ ਮੋਹ ਹੰਕਾਰ ਆਉਂਦਾ ਨਹੀਂ, ਕਿਉਂ? ਕਿਉਂਕਿ ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਗੋਦੀ ਤੇ ਬੈਠਾ ਹੈ, ਹੁਣ ਚੌਕੀ ਚੌਗਿਰਦ ਹਮਾਰੇ ਹੈ, ਹੁਣ ਤੇ ਅਕਾਲ ਪੁਰਖ ਵਾਹਿਗੁਰੂ ਦੀ ਰੱਖਿਆ ਦੇ ਵਿੱਚ ਮਨੁੱਖ ਹੈਗਾ, ਇਹ ਸੇਵਾ ਕਰਨ ਵਾਸਤੇ ਤੇ ਆ ਸਕਦੇ ਨੇ। ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ, ਥਾਪੀ ਦੇਣ ਦਾ ਕੀ ਮਤਲਬ ਹੈ? ਬਖਸ਼ਿਸ਼, ਆਸ਼ੀਰਵਾਦ, ਵਾਸਤੇ ਤੇ ਢਾਲੇ। ਉਹ ਹੁਣ ਸੇਵਕ ਨੇ, ਦਾਸ ਨੇ, ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਜ਼ੋਰ ਦੀ ਗੱਲ ਆਈ, ਮਨੁੱਖ ਨੂੰ ਉਸ ਦਾ ਕਿੱਡਾ ਕੁ ਜ਼ੋਰ, ਬੜਾ ਔਖਾ ਹੈ ਲੋਭ ਮੋਹ ਹੰਕਾਰ ਦੇ ਨਾਲ, ਬੜਾ ਔਖਾ ਹੈ ਲੜਨਾ। ਪਰ ਅਸ ਤਾਂ ਕਹਿੰਦੇ ਜਿੱਥੇ ਜ਼ੋਰ ਦਾ ਮਤਲਬ ਸਰੀਰਕ ਜ਼ੋਰ, ਚਲੋ ਇਹਦਾ ਵੀ ਇਤਿਹਾਸ ਸਾਡੇ ਸਾਹਮਣੇ ਹੈ। ਮੈਂ ਜੇ 10 ਬੰਦਿਆਂ ਨਾਲ ਲੜ ਲਵਾਂ, ਤੁਸੀਂ ਕੀ ਕਹੋਗੇ? ਇਹ ਬੜਾ ਜ਼ੋਰ ਵਾਲਾ ਹੈ। ਮੈਂ ਜੇ 100 ਬੰਦਿਆਂ ਨੂੰ ਅੱਗੇ ਅੱਗੇ ਲਾ ਲਵਾਂ, ਤੁਸੀਂ ਕਹੋਗੇ ਬੜਾ ਜ਼ੋਰ ਵਾਲਾ ਹੈ। ਪਰ ਧਿਆਨ ਦੇਣਾ, ਚਮਕੌਰ ਦੀ ਗਲੀ ਵਿੱਚ ਸਿੰਘ ਕਿੰਨੇ ਨੇ? 40। ਇਹ 40 ਵਿੱਚੋਂ ਵੀ ਇਕੱਠੇ ਨਹੀਂ ਬਾਹਰ ਜਾਂਦੇ, 5-5 7-7 ਬਾਹਰ ਜਾਂਦੇ, ਤੇ ਸਾਹਮਣੇ ਫੌਜ ਕਿੰਨੀ ਹੈ? 10 ਲੱਖ ਦੀ। ਹੁਣ ਇਹ ਹੈ ਬਖਸ਼ਿਸ਼, ਇਹ ਹੈ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ, ਇਹ ਹੈ ਇੰਨਾ ਜ਼ੋਰ ਕਿ ਵੱਡੀ ਤੋਂ ਦੇਖੋ, ਸਿੰਘਣੀਆਂ ਬੀਬੀਆਂ ਬੈਠੀਆਂ ਨੇ, ਬੱਚੇ ਦੀ ਰੋਣ ਦੀ ਆਵਾਜ਼ ਆਵੇ, ਮਾਂ ਦਾ ਕਲੇਜਾ ਧੜਕ ਉੱਠਦਾ ਉਸੇ ਵੇਲੇ, ਸਭ ਕੁਝ ਭੁੱਲ ਜਾਂਦਾ ਉਸੇ ਵੇਲੇ। ਪਰ ਕਦੇ ਧਿਆਨ ਦੇਣਾ, ਉਹਨਾਂ ਦੇ ਸਾਹਮਣੇ ਜਦੋਂ ਬੱਚੇ ਨੂੰ ਖੋਹ ਲਿਆ ਉਹਨਾਂ ਦੀ ਗੋਦੀ ਤੋਂ, ਟੁਕੜੇ ਟੁਕੜੇ ਕਰਕੇ ਮਾਂ ਦੀ ਗੋਦੀ ਵਿੱਚ ਪਾ ਦਿੱਤੇ, ਉਹਦੇ ਗਲੇ ਵਿੱਚ ਪਾ ਦਿੱਤੇ, ਉਹਦੇ ਸਾਹਮਣੇ ਨੇਜੇ ਤੇ ਟੰਗ ਦਿੱਤਾ, ਬੱਚੇ ਨੂੰ ਚੁੱਕ ਕੇ ਪਟਕਾ ਕੇ ਧਰਤੀ ਨਾਲ ਮਾਰਿਆ, ਜਿਸ ਮਾਂ ਦੇ ਸਾਹਮਣੇ ਉਹਦੇ ਬੱਚੇ ਦਾ ਸਿਰ ਖੁੱਲ ਕੇ ਵਿਖਰ ਗਿਆ ਹੋਏਗਾ, ਉਹ ਮਾਂ ਕਿਵੇਂ ਸਹੀ ਹੋਏਗੀ? ਜ਼ੋਰ ਵਾਲੀ ਮਾਂ ਹੀ ਸਹਿ ਸਕਦੀ ਹੈ। ਇੱਕ ਸਾਖੀਕਾਰ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਜਦੋਂ ਕਾਫੀਆਂ ਤੇ ਜ਼ੁਲਮ ਹੋ ਗਿਆ ਨਾ, ਇੱਕ ਮਾਂ ਜਿਹੜੀ ਹੈ ਆਪਣਾ ਬੱਚਾ ਚੁੱਕ ਕੇ ਲਿਆਈ, ਤੇ ਉਹ ਸੋਚਣ ਲੱਗੇ ਇਹ ਤੇ ਗਈ ਕਾਬਰ, ਹੁਣ ਗੱਲ ਬਣ ਗਈ, ਕੋਈ ਵੀ ਨਹੀਂ ਸੀ ਮੰਨਦਾ, ਇਹ ਹੁਣ ਡਰ ਗਈ ਹੈ ਕਿਉਂਕਿ ਇੰਨੀਆਂ ਲਾਸ਼ਾਂ ਸਾਹਮਣੇ ਨੇ, ਆ ਕੇ ਕੋਲ ਕਹਿਣ ਲੱਗੀ ਇਹਦੀ ਵਾਰੀ ਕਦੋਂ ਆਏਗੀ। ਹੁਣ ਇਹ ਹੈ ਜ਼ੋਰ, ਇਹ ਹੈ ਜਿਹਨੇ ਮਮਤਾ ਦੇ ਨਾਲ ਕਿਵੇਂ ਲੜਾਈ ਕਰਕੇ ਤੇ ਧਰਮ ਨੂੰ ਉੱਪਰ ਰਹਿਣ ਦਿੱਤਾ। ਸੋ ਬਖਸ਼ਿਸ਼ ਦੇ ਵਿੱਚ ਮਨੁੱਖ ਜਿਹੜਾ ਹੈ ਇੰਨੇ ਜ਼ੋਰ ਵਾਲਾ ਹੋ ਜਾਂਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਉਹਦੇ ਵਿੱਚ ਹੈ, ਮਹਿਮਾ ਦੇ ਵਿੱਚ ਹੀ ਪਰੋਤਾ ਹੋਇਆ, ਮਾਇਆ ਦਾ ਕੋਈ ਵੀ ਰੂਪ ਉਹਨੂੰ ਮਾਰ ਨਹੀਂ ਸਕਦਾ, ਉਹਨੂੰ ਠੱਗ ਨਹੀਂ ਸਕਦਾ, ਰੱਬ ਉਹਦੇ ਅੰਗ ਸੰਗ ਹੈ। ਤੇ ਐਸੀ ਗੱਲ ਨਹੀਂ ਕਿ ਸੁਣੀਆਂ ਸੁਣਾਈਆਂ ਗੱਲਾਂ ਨੇ, ਕਹਿੰਦੇ ਨਹੀਂ, ਇਸ ਅਵਸਥਾ ਵਿੱਚ ਕਿੰਨੇ ਹੀ ਭਗਤ ਜਿਹੜੇ ਨੇ ਵਿਚਰਦੇ ਨੇ, ਇਹ ਕੋਈ ਅਤ ਕਥਨੀ ਗੱਲ ਨਹੀਂ ਹੈ। ਤੇ ਸੱਚਖੰਡ ਦਾ ਮਤਲਬ ਹੈ, ਅਸੀਂ ਤਾਂ ਕਹਿੰਦੇ ਸੱਚਖੰਡ ਕਿਤੇ ਹੋਰ ਉੱਪਰ ਕੋਈ ਨਗਰੀ ਹੋਏਗੀ, ਕੋਈ ਸਿੰਘਾਸਨ ਤੇ ਰੱਬ ਬੈਠਾ ਹੋਏਗਾ, ਤੇ ਉਹਨੂੰ ਸੱਚਖੰਡ ਨਹੀਂ, ਆਪਣੇ ਅੰਦਰ ਸੱਚਖੰਡ ਪੈਦਾ ਕਰਨਾ ਹੈ। ਇਹ ਸਾਰੀਆਂ ਯਾਤਰਾਵਾਂ ਤੁਹਾਡੀਆਂ ਅੰਦਰਲੀਆਂ ਨੇ, ਤੁਹਾਡੀ ਅਵਸਥਾ ਹੈ ਸੱਚਖੰਡ। ਸੱਚਖੰਡ ਦੀ ਅਵਸਥਾ ਵਿੱਚ ਨਿਰੰਕਾਰ ਫਿਰ ਆਪਣੇ ਵਿੱਚ ਨਹੀਂ ਵਸਿਆ, ਨਿਰੰਕਾਰ ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਨਜ਼ਰ ਆਉਂਦਾ, ਉਹਦਾ ਹੀ ਹੁਕਮ ਸਾਰੇ ਪਾਸੇ ਚੱਲਦਾ ਨਜ਼ਰ ਆਉਂਦਾ, ਤੇ ਗੱਲ ਉੱਥੇ ਹੀ ਮੁੱਕਦੀ ਹੈ। ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ, ਤੇ ਜਿਵ ਜੀ ਹੁਕਮ ਤਿਵੈ ਤਿਵਕਾਰ ਦੀ ਸਮਝ ਜਿਹੜੀ ਹੈ ਪਤਾ ਹੁੰਦੀ, ਉਹਨੂੰ ਦਿਖਦਾ ਸਭ ਕੁਝ ਕਿ ਰੱਬ ਦੇ ਹੁਕਮ ਵਿੱਚ ਇਹ ਸਾਰਾ ਕੁਝ ਹੋ ਰਿਹਾ।
2: ਜਤ ਪਹਾਰ

0: ਗੁਰੂ ਸਵਾਰੀ ਸਾਧ ਸੰਗਤ ਗੁਰੂ ਸਾਹਿਬਾਨ ਦਾ ਇਹ ਪਰਉਪਕਾਰ ਹੈ ਸਾਡੇ ਤੇ। ਔਖੀ ਤੋਂ ਔਖੀ ਗੱਲ ਸੌਖੀ ਕਰਕੇ ਸਮਝਾਈ ਗਈ, ਜਿਵੇਂ ਅਸੀਂ ਆਪਣੇ ਬੱਚੇ ਨੂੰ ਕੋਈ ਗੱਲ ਗੂੜ ਤੋਂ ਗੂੜ ਸਮਝਾਉਣੀ ਹੋਵੇ ਤਾਂ ਉਹਦੇ ਲਈ ਅਸੀਂ ਐਸੀ ਸਰਲ ਸੌਖੀ ਸ਼ਬਦਾਵਲੀ ਵਰਤਦੇ ਹਾਂ ਕਿ ਬੱਚੇ ਨੂੰ ਵੀ ਸਮਝ ਆ ਜਾਏ। ਅਤੇ ਕਈ ਵਾਰੀ ਅਸੀਂ ਬੱਚੇ ਦੀ ਬੋਲੀ ਬੋਲ ਕੇ ਰਸਤੇ ਤਾਂ ਜੋ ਉਹਦੇ ਅੰਦਰ ਪੂਰੀ ਤਰ੍ਹਾਂ ਗੱਲ ਵਸ ਜਾਏ। ਹੁਣ ਮਹਾਰਾਜ ਇੰਨਾ ਕੁਝ ਜਪਜੀ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾ ਚੁੱਕੇ, ਪਰ ਇਸ ਅਖੀਰਲੀ ਪੌੜੀ ਵਿੱਚ ਕਮਾਲ ਹੀ ਕਰ ਦਿੱਤਾ। ਕਹਿੰਦੇ ਦੇਖੋ, ਪੁਰਾਣੇ ਜੀਵਨ ਨੂੰ, ਪੁਰਾਣੇ ਸੰਸਕਾਰਾਂ ਨੂੰ, ਪੁਰਾਣੇ ਵਿਚਾਰਾਂ ਨੂੰ ਬਦਲ ਕੇ ਆਪਾਂ ਨੇ ਨਵਾਂ ਰੂਪ ਦੇਣਾ। ਤੁਸੀਂ ਜਾਣਦੇ ਹੋ, ਜੇ ਤੁਹਾਡੇ ਕੋਲ ਕੋਈ ਗਹਿਣਾ ਹੈ ਸੋਨੇ ਦਾ, ਉਹ ਪੁਰਾਣਾ ਹੋ ਗਿਆ, ਤੁਸੀਂ ਚਾਹੁੰਦੇ ਹੋ ਕਿ ਇਸ ਨੂੰ ਨਵਾਂ ਰੂਪ ਦਿੱਤਾ ਜਾਏ, ਫਿਰ ਤੁਸੀਂ ਕੀ ਕਰਦੇ? ਸੁਨਿਆਰੇ ਨੂੰ ਦੇ ਦਿੰਦੇ, ਸੁਨਿਆਰਾ ਉਸ ਗਹਿਣੇ ਨੂੰ ਗਾਲ ਦਿੰਦਾ। ਜਦੋਂ ਗਾਲ ਦਿੰਦਾ ਤਾਂ ਉਸਦਾ ਪਹਿਲਾ ਰੂਪ ਖਤਮ ਹੋ ਜਾਂਦਾ, ਜਦੋਂ ਉਸਦਾ ਪਹਿਲਾ ਰੂਪ ਖਤਮ ਹੋ ਜਾਂਦਾ ਉਹ ਟਲ ਜਾਂਦਾ, ਫਿਰ ਉਸਨੂੰ ਨਵਾਂ ਰੂਪ ਦਿੰਦਾ। ਸੱਚਮੁੱਚ ਇਸੇ ਤਰ੍ਹਾਂ ਅਸੀਂ ਚਾਹੁੰਦੇ ਸਾਰੇ ਹੀ ਕਿ ਸਾਡਾ ਜੀਵਨ ਬਹੁਤ ਵਧੀਆ ਬਣ ਜਾਏ, ਪਰ ਉਸਨੂੰ ਵਧੀਆ ਬਣਾਉਣ ਲਈ ਸਾਨੂੰ ਪੁਰਾਣੀਆਂ ਆਦਤਾਂ, ਪੁਰਾਣੇ ਸੰਸਕਾਰ, ਪੁਰਾਣੇ ਵਿਚਾਰ ਛੱਡਣੇ ਪੈਣਗੇ। ਇਹ ਕੀ ਕਰਨਾ ਪਵੇਗਾ? ਗੁਰੂ ਦੇ ਦੱਸੇ ਹੋਏ ਸੰਸਕਾਰ, ਗੁਰੂ ਦੇ ਦੱਸੇ ਹੋਏ ਵਿਚਾਰ ਸਾਨੂੰ ਅਪਣਾਉਣੇ ਪੈਣਗੇ, ਫਿਰ ਸਾਡੇ ਜੀਵਨ ਵਿੱਚ ਇੱਕ ਉਹ ਤਬਦੀਲੀ ਆ ਜਾਏਗੀ ਜਿਸ ਨੂੰ ਅਸੀਂ ਆਪ ਹੀ ਦੇਖ ਕੇ ਹੈਰਾਨ ਹੋ ਜਾਵਾਂਗੇ ਵੀ ਕੱਲ੍ਹ ਅਸੀਂ ਕੀ ਸਾਂ ਅਤੇ ਅੱਜ ਅਸੀਂ। ਦੇਖੋ ਤੁਸੀਂ ਸਾਰਾ ਆਪਣਾ ਇਤਿਹਾਸ ਪੜ੍ਹ ਕੇ, ਕਦੇ ਭਾਈ ਗਿੱਧੀ ਚੰਦ ਚੋਰੀਆਂ ਕਰਦਾ ਡਾਕੇ ਮਾਰ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਅੱਜ ਉਸ ਭਾਈ ਗਿੱਧੀ ਚੰਦ ਦਾ ਸਾਰਾ ਜੀਵਨ ਬਦਲ। ਕਦੇ ਭਾਈ ਮੰਝ ਸਖੀ ਸਰਵਰ ਦਾ ਪੁਜਾਰੀ, ਉਹ ਸਾਰੇ ਕੰਮ ਉਹ ਹੀ ਕਰਦਾ ਜੋ ਸਖੀ ਸਰਵਰ ਦੇ ਪੁਜਾਰੀ ਕਰ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਤਾਂ ਉਸਦਾ ਜੀਵਨ ਬਦਲ। ਇਹੋ ਜਿਹੀਆਂ ਇੱਕ ਨਹੀਂ ਅਨੇਕਾਂ ਹੀ ਮਿਸਾਲਾਂ ਤੁਹਾਨੂੰ ਆਪਣੇ ਗੁਰੂ ਇਤਿਹਾਸ ਵਿੱਚੋਂ ਮਿਲ ਸਕਦੀ, ਪਰ ਉਹਨਾਂ ਮਿਸਾਲਾਂ ਤੋਂ ਜੇ ਅਸੀਂ ਸਿਰਫ ਪੜ੍ਹੀ ਜਾਈਏ, ਜੇ ਸੁਣੀ ਜਾਈਏ, ਜੇ ਸੁਣਾਈ ਜਾਈਏ, ਫਿਰ ਕੋਈ ਫਰਕ ਨਹੀਂ ਪਏ। ਮਹਾਰਾਜ ਦਾ ਤੁਸੀਂ ਬਚਨ ਪੜ੍ਹਦੇ ਹੋ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾ। ਪਹਿਲਾਂ ਉਹ ਗਹਿਣੇ ਸਨ, ਅਸੀਂ ਆਨੇ ਹਾਂ ਇਹ ਕਾਂਟਾ ਹੈ, ਇਹ ਮੁੰਦਰੀ ਹੈ, ਇਹ ਛੱਲਾ ਹੈ, ਇਹ ਛਾਪ ਹੈ, ਜੋ ਵੀ ਤੁਸੀਂ ਨਾਮ ਰੱਖੇ ਹੋ, ਪਰ ਜੇ ਉਹਨਾਂ ਸਾਰੇ ਅਲੰਕਾਰ ਗਹਿਣਿਆਂ ਨੂੰ ਢਾਲ ਦਈਏ, ਗਾਲ ਦਈਏ ਔਰ ਪਾ ਦਈਏ ਕੁਠਾਲੀ ਵਿੱਚ, ਫਿਰ ਉਹ ਕੀ ਬਣ ਜਾਣਗੇ? ਸੋਨਾ। ਹੁਣ ਸੋਨੇ ਤੋਂ ਨਵੀਂ ਘਾੜਤ ਘੜੀ ਹੈ, ਇਸ ਲਈ ਮਹਾਰਾਜ ਇਸ ਪੌੜੀ ਦੇ ਅੰਦਰ ਸਮਝਾਉਂਦੇ ਨੇ ਜੱਤ ਪਹਾੜਾ। ਹੁਣ ਪਹਾੜਾ ਸ਼ਬਦ ਪਹਿਲਾਂ ਇਹਦੇ ਅਰਥ ਜਾਣੇ। ਮੈਂ ਪਹਿਲਾਂ ਕਿਹਾ ਸੀ ਪਾਠ ਅਖਰੀ ਅਰਥ ਪਾਵਰ, ਇਹ ਅਸੀਂ ਤਿੰਨ ਸਿਆਮ 'ਚ ਸ੍ਰੀ ਵੰਡਿਆ, ਇਹਨੂੰ ਮੁਕੰਮਲ ਰੂਪ 'ਚ ਅਸੀਂ ਸਮਝ ਸਕੀਏ। ਪਹਾੜਾ ਉਸ ਸੁਨਿਆਰੇ ਦੀ ਦੁਕਾਨ ਨੂੰ ਕਹਿੰਦੇ। ਹੁਣ ਇੱਕ ਦ੍ਰਿਸ਼ ਬਣਾਉਣਾ ਪਏਗਾ, ਜੇ ਤੁਹਾਡੇ 'ਚੋਂ ਕਿਸੇ ਨੇ ਸੁਨਿਆਰੇ ਦੀ ਦੁਕਾਨ ਦੇਖੀ ਹੈ ਉਹ ਫਟ ਸਮਝ ਜਾਏ ਕਿ ਉੱਥੇ ਕੀ ਹੁੰਦਾ। ਉਹਨੇ ਇੱਕ ਭੱਠੀ ਬਣਾਈ ਹੁੰਦੀ ਹੈ, ਉਸ ਭੱਠੀ ਵਿੱਚ ਅੱਗ ਮਚਾਉਣ ਲਈ ਉਹਨੇ ਇੱਕ ਫੂਕਣੀ ਜੀ ਰੱਖੀ ਹੁੰਦੀ ਹੈ। ਇਹ ਠੀਕ ਹੈ ਕਿ ਹੁਣ ਬਦਲ ਗਿਆ ਤਰੀਕਾ, ਹੁਣ ਤਾਂ ਬਿਜਲੀ ਦਾ ਬਟਨ ਦਬੋ ਤਾਂ ਅੱਗ ਜਿਹੜੀ ਲਟਾ ਲੱਗ ਜਾਂਦੀ, ਪਰ ਪਹਿਲਾਂ ਇੱਕ ਧੌਂਕਣੀ ਜੀ ਹੁੰਦੀ ਸੀ ਮਸ਼ਕ ਜਿਹੀ, ਉਹਨੂੰ ਐਸਾ ਐਸਾ ਕਰਕੇ ਐਂ ਕਰਦਾ ਸੀ, ਉਹਦੇ ਨਾਲ ਅੱਗ ਤੇਜ਼ ਹੁੰਦੀ ਸੀ। ਇਹ ਸਭ ਸਿੰਬਾਲਿਕ ਨੇ ਸਮਝਾਉਣ ਵਾਸਤੇ, ਬਣਨਾ ਸਭ ਕੁਝ ਸਾਡੇ ਅੰਦਰ ਹੀ ਹੈ, ਅੰਦਰ ਹੀ ਦੁਕਾਨ ਤਿਆਰ ਹੋ ਜਾਣੀ, ਅੰਦਰ ਹੀ ਇਹ ਸਾਰੀਆਂ ਚੀਜ਼ਾਂ ਦੀ ਬਣਾਵਟ ਬਣਾਉਣੀ ਹੈ। ਜੱਤ ਪਹਾੜ, ਇਹ ਜਿਹੜਾ ਜੱਤ ਸ਼ਬਦ ਹੈ, ਆਪਣੇ ਆਪ 'ਤੇ ਕਾਬੂ ਪਾਉਣਾ,
1: ਇਹ ਹੈ ਸੁਨਿਆਰੇ ਦੀ ਦੁਕਾਨ। ਧੀਰਜ ਸੁਨਿਆਰ, ਇੱਕ ਦਿਨ ਚ ਵੀ ਕੰਮ ਨਹੀਂ ਹੋ ਜਾਣਾ, ਬਈ ਰਾਤੀ ਪਾਣੀ ਸੁਣੀ ਤੇ ਸਵੇਰੇ ਤਬਦੀ ਦੇ ਨਹੀਂ। ਦੇਖੋ ਤੁਸੀਂ ਆਪਣੇ ਕਿਚਨ ਗਾਰਡਨ ਵਿੱਚ ਵੀ ਕੋਈ ਸਬਜ਼ੀ ਦਾ ਬੀਜ ਬੀਜੋ, ਉਹਨੂੰ ਕੁਝ ਦਿਨ ਲੱਗਦੇ ਨਾ ਉੱਗਦਿਆਂ, ਤੇ ਜੇ ਤੁਸੀਂ ਕਾਹਲੇ ਪੈ ਕੇ ਸਵੇਰੇ ਉਹ ਬੀਜ ਪੱਟ ਕੇ ਵੇਖੋ ਜੀ ਉੱਗਿਆ ਕਿ ਨਹੀਂ, ਫਿਰ ਪਤਾ ਕੀ ਹੋਣਾ, ਉਹ ਬੀਜ ਹੀ ਸੁੱਕ ਜਾਣਾ, ਉੱਗਣਾ ਅਗਣਾ ਕੀ ਉਹਨੂੰ ਖਤਮ ਹੀ ਹੋ ਜਾਣਾ। ਇਹ ਕੰਮ ਧੀਰਜ ਦਾ ਹੈ। ਸੁਨਿਆਰ ਦਾ ਮਤਲਬ ਹੈ ਘਾੜਤ ਕਰਨ ਵਾਲਾ, ਧੀਰਜ ਵਾਲਾ ਚਾਹੀਦਾ। ਜੱਤ ਪਹਾੜਾ ਧੀਰਜ ਸੁਨਿਆਰ। ਹੁਣ ਭੱਠੀ ਤੇ ਤਿਆਰ ਹੋ ਗਈ, ਘਰਨ ਵਾਲਾ ਵੀ ਬੈਠਾ ਹੈ, ਅਗਲਾ ਕੰਮ ਵੀ ਕਰਦਾ, ਉਹ ਕੀ ਹੈ? ਐਰਣ ਮੱਤ। ਐਰਣ ਦੇਖਿਓ ਵੀ ਤੁਸੀਂ, ਇੱਕ ਲੋਹੇ ਦਾ ਠੋਸ ਟੁਕੜਾ ਹੁੰਦਾ, ਠੋਸ, ਉਹਨੂੰ ਐਰਨ ਕਹਿੰਦੇ। ਲੁਹਾਰਾਂ ਕੋਲ ਵੀ ਹੁੰਦੀ ਹੈ, ਸੁਨਿਆਰਿਆਂ ਕੋਲ ਵੀ ਹੁੰਦੀ। ਉਹਦੇ ਉੱਤੇ ਰੱਖ ਕੇ ਨਾ ਫਿਰ ਉਸ ਨੂੰ ਬਦਲਦੇ, ਕੱਢਦੇ ਨੇ, ਉਥੋੜੇ ਨਾਲ ਸੱਟ ਮਾਰਦੇ। ਹੁਣ ਸਾਡੇ ਅੰਦਰੀ ਸੁਨਿਆਰੇ ਦੀ ਦੁਕਾਨ ਬਣ ਗਈ, ਅੰਦਰੀ ਝੀਲ ਰੂਪੀ ਸੁਨਿਆਰਾ ਹੋ ਗਿਆ, ਤੇ ਜਿਹੜੀ ਸਾਡੀ ਮੱਤ ਹੈ, ਜਿਹਨੂੰ ਅਸੀਂ ਅਕਲ ਸਿਆਣਪ ਜੋ ਵੀ ਕੁਝ ਕਹਿੰਦੇ ਮੱਤ, ਉਹਨੂੰ ਬਣਾਉਣਾ ਹੈਗਾ ਐਰਨ। ਹੁਣ ਥੌੜਾ ਵੀ ਚਾਹੀਦਾ, ਤੇ ਥੌੜਾ ਹੈ ਵੇਦ ਦਾ। ਇੱਥੇ ਵੇਦ ਦਾ ਮਤਲਬ ਵੇਦਾਂ ਦੀ ਗੱਲ ਨਹੀਂ ਹੈ, ਕਿਉਂਕਿ ਵੇਦ ਦੇ ਦੱਦੇ ਨੂੰ ਔਂਕੜ ਲੱਗਾ ਹੋਇਆ। ਇਹ ਹੈ ਗਿਆਨ। ਅਸੀਂ ਰੋਜ਼ ਸੰਗਤ ਵਿੱਚ ਕਿਉਂ ਆਉਣਾ ਹੈ, ਰੋਜ਼ ਨਿਤਨੇਮ ਕਿਉਂ ਕਰਨਾ ਹੈ, ਇਹਦੇ ਉੱਤੇ ਰੋਜ਼ ਸੱਟ ਮਾਰਨੀ ਹੈ। ਆਮ ਕਿਹਾ ਜਾਂਦਾ ਸੁਨਿਆਰ ਦੀ ਠੱਕ ਠੱਕ ਤੇ ਲੁਹਾਰ ਦੀ ਇੱਕੋ ਸੱਟ। ਇਹ ਠੱਕ ਠੱਕ ਕਰਨੀ ਪੈਣੀ, ਰੋਜ਼ ਬਾਣੀ ਦੁਆਰਾ ਇਸ ਮੱਤ ਦੇ ਉੱਤੇ ਸੱਟ ਮਾਰਨੀ ਪੈਣੀ ਰੋਜ਼। ਜਿੱਦਣ ਤੁਸੀਂ ਕਨਗੈਲੀ ਕਰ ਲਈ, ਉਦਣ ਹੀ ਕੋਈ ਨਾ ਕੋਈ ਵਿਗਾੜ ਹੋ ਜਾਵੇ।
0: ਰੋਜ਼ ਗਿਆਨ ਦੀ ਚੋਟ ਮਾਰਨੀ ਹੈ। ਜਿਹੜਾ ਰੋਜ਼ ਨਿਤਨੇਮ ਕਰਨਾ, ਲੋਕਾਂ ਨੇ ਸਾਨੂੰ ਭਟਕਾ ਦਿੱਤਾ, ਉਹਦੀ ਰੋਜ਼ ਪੜੀ ਜਾਓ ਬਾਣੀ, ਰੋਜ਼ ਪੜੀ ਜਾਓ ਬਾਣੀ, ਅਰੇ ਨਹੀਂ, ਇਹ ਤਾਂ ਰੋਜ਼ ਚੋਟ ਮਾਰਨੀ। ਜਦ ਜੇਕਰ ਚੋਟ ਨਹੀਂ ਮਾਰਾਂਗੇ, ਘੜਤ ਘੜੀ ਨਹੀਂ ਜਾਏਗੀ। ਇਹ ਜਿਹੜਾ ਗਿਆਨ ਹੈ, ਇਹ ਮਾਨੋ ਹਥਿਆਰ ਹੈ, ਹਥੌੜਾ ਹੈ। ਬਹੁਤ ਪਾਤਸ਼ਾਹ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜਿਵੇਂ ਆਪਣੀਆਂ ਮਾਵਾਂ ਭੈਣਾਂ ਧੀਆਂ ਨੂੰ ਪੁੱਛ ਲਓ, ਤੁਸੀਂ ਰੋਜ਼ ਕਿਉਂ ਝਾੜੂ ਫੇਰਦੇ ਹੋ ਘਰ ਵਿੱਚ? ਤੁਸੀਂ ਕਹਿੰਦੇ ਆਖੋ ਜੀ ਸਫਾਈ ਕਰਨ ਵਾਸਤੇ। ਫਿਰ ਮੈਂ ਨਾ, ਤੁਸੀਂ ਇੱਕ ਵਾਰੀ ਪੋਚਾ ਮਾਰਿਆ, ਫਿਰ ਦੋ ਦੋ ਤਿੰਨ ਤਿੰਨ ਵਾਰੀ ਕਿਉਂ ਮਾਰ? ਉਹਦਾ ਨਤੀਜਾ ਹੈ ਕੋਈ, ਤੁਹਾਡਾ ਘਰ ਸ਼ੀਸ਼ੇ ਵਾਂਗੂ ਚਮਕਦਾ। ਤੁਹਾਡਾ ਇਹ ਧਿਆਨ ਰੱਖਣਾ, ਕੋਈ ਜੁੱਤੀ ਨਾ ਅੰਦਰ ਲੈ ਕੇ ਆਵੇ, ਕੋਈ ਬੱਚਾ ਗੰਧ ਨਾ ਪਾਵੇ, ਇਹ ਧਿਆਨ ਹੈ। ਔਰ ਉਹਦਾ ਨਤੀਜਾ ਕੀ, ਜੇ ਤੁਹਾਡਾ ਘਰ ਜਿਹੜਾ ਤੁਹਾਨੂੰ ਵੀ ਸੋਹਣਾ ਲੱਗਦਾ, ਤੇ ਜਿਹੜਾ ਬਾਹਰੋਂ ਆਵੇ ਉਹ ਵੀ ਆਉਂਦਾ, ਬਹੁਤ ਕਿਆ ਬਾਤ। ਬਸ ਆਹ ਹੈ ਗੱਲ, ਆਪਣੀ ਮੱਤ ਦੇ ਉੱਤੇ ਰੋਜ਼ ਗੁਰੂ ਦੇ ਸ਼ਬਦ ਰਾਹੀਂ ਚੋਟ ਮਾਰ। ਐਰਨ ਮੱਤ, ਵੇਦ ਹਥਿਆਰ। ਜੇ ਅੱਗ ਠੰਡੀ ਪੈ ਗਈ, ਫਿਰ ਉਹਨੂੰ ਗਰਮ ਨਹੀਂ ਕੀਤਾ ਜਾਣਾ। ਇਸ ਲਈ ਭਾਉ ਖਲਾ, ਉਹ ਖਲ ਜਿਹੜੀ ਹੈ ਨਾ ਤੌਂਕਣੀ, ਜਿਹਦੇ ਨਾਲ ਅੱਗ ਤੇਜ਼ ਕਰਨੀ। ਪਰਮੇਸ਼ਵਰ ਦਾ ਨਿਰਮਲ ਭੈ ਰੱਖਣਾ, ਡਰ ਰੱਖਣਾ, ਇਹ ਕਲਾ। ਇਹ ਅੱਗ ਨੂੰ ਹਰ ਵੇਲੇ ਕਰਨਾ, ਉਹਦਾ ਡਰ ਰੱਖਣਾ। ਅਗਨ ਤਪਤਾਓ, ਜਿਹੜਾ ਅਸੀਂ ਸਰੀਰ ਨੂੰ ਥੋੜ੍ਹਾ, ਹੁਣ ਦੇਖੋ ਨਾ, ਕਈ ਬੰਦੇ ਕਹਿੰਦੇ ਜੀ ਅਸੀਂ ਤਾਂ ਘੰਟਾ ਨਹੀਂ ਬੈਠ ਸਕਦੇ, ਇਹ ਬਹਿਣਾ ਪੈਣਾ। ਕਿਸੇ ਵੀ ਚੀਜ਼ ਨੂੰ ਸਮਝਣ ਲਈ, ਕਰਨ ਲਈ, ਕੱਲ੍ਹ ਅਸੀਂ ਉਹ ਜਿਹੜੀ ਚੀਜ਼ ਦੇਖਣ ਚਲੇ ਗਏ, ਆਪ ਅਲੋਰਾ, ਕਮਾਲ ਦੀ ਗੱਲ ਹੈ। ਇੱਕ ਪਹਾੜ ਨੂੰ ਕੱਟਣਾ, ਉਹਦੇ ਵਿੱਚ ਫਿਰ ਵੱਖ ਵੱਖ ਸੁਰਗਾਂ ਬਣਾ ਦੇਣੀਆਂ, ਥੰਬਲੇ ਬਣਾ ਦੇਣੇ, ਮੂਰਤੀਆਂ ਬਣਾ, ਕਿੰਨੇ ਟਾਈਮ ਦਾ? 800 ਸਾਲ ਲੱਗ ਗਏ। ਵੀ ਕੰਮ ਦੇ ਧੀਰਜ ਦਾ ਹੈ। ਉਹਨਾਂ ਪੱਥਰਾਂ ਦੇ ਕੌਣ ਪਹੁੰਚਿਆ ਹੋਵੇਗਾ, ਕਿਵੇਂ ਉਹਨੂੰ ਕੜਿਆ ਹੋਵੇਗਾ? ਸਾਨੂੰ ਤੇ 2 ਮਿੰਟ ਪਾਣੀ ਨਾ ਮਿਲੇ ਤੇ ਹੈ ਨਾ ਜੀ, ਆੜੇ ਕੋਲ ਕੰਮ ਹੁੰਦਾ ਜੀ, ਚੱਲੇ ਜੇ ਰੋਟੀ ਨਾ ਮਿਲੇ ਜੀ, ਚੱਲੇ ਜੇ। ਉਹਨਾਂ ਬੰਦਿਆਂ ਨੇ ਕਿੰਨੀ ਮਿਹਨਤ ਕੀਤੀ। ਸੱਚਮੁੱਚ ਆਪਣਾ ਜੀਵਨ ਘੜਨ ਵਾਸਤੇ ਵੀ ਮਿਹਨਤ ਕਰਨੀ ਪੈਣੀ ਹੈ। ਐਰਨ ਪੱਤ, ਵੇਦ ਹਥਿਆਰ।
1: ਭਾਉ ਖਲਾ, ਪਰਮੇਸ਼ੁਰ ਦਾ ਨਿਰਮਲ ਡਰ ਰੱਖਣਾ, ਗੁਰੂ ਦਾ ਨਿਰਮਲ ਡਰ ਰੱਖਣਾ, ਮਾਤਾ ਪਿਤਾ ਦਾ ਡਰ ਰੱਖਣਾ, ਇਹ ਸਾਡੇ ਵਾਸਤੇ ਹਰ ਵੇਲੇ ਨਰਮ ਰਹਿਣ ਦਾ ਤਰੀਕਾ ਹੈ। ਅੱਗ ਕੀ ਕਰਦੀ ਹੈ? ਸੋਨੇ ਨੂੰ ਠੰਡਾ ਨਹੀਂ ਹੋ ਗਿਆ, ਠੰਡਾ ਹੋ ਗਿਆ ਤੇ ਗਰਮ ਇਹਨੇ ਫਿਰ ਕਰੜਾ ਹੋ ਜਾਣਾ, ਫਿਰ ਇਹਦੀ ਘਾਟ ਚ ਨਹੀਂ ਕਰੀ ਜਾਣੀ। ਇਹ ਜਿਹੜਾ ਪਰਮੇਸ਼ੁਰ ਦਾ ਨਿਰਮਲ ਡਰ ਹੈ, ਗੁਰੂ ਦਾ ਨਿਰਮਲ ਡਰ ਹੈ, ਇਹ ਖਲਾ। ਅਗਲ ਤਪਤਾ ਉਹ ਜਿਹੜੀ ਮਿਹਨਤ ਕਰਨੀ ਹੈ, ਇਹ ਅੱਗ ਨੂੰ ਤਾਉਣਾ ਹੈ। ਫਿਰ ਭਾਂਡਾ ਭਾਓ, ਉਹ ਭਾਂਡਾ ਜਿਹਦੇ ਵਿੱਚ ਉਹਨੂੰ ਗਰਮ ਕਰਕੇ ਪਾਇਆ ਜਾਂਦਾ ਕੁਠਾਲੀ, ਉਹ ਹੈ ਪ੍ਰੇਮ ਦਾ। ਜਿਹਦਾ ਮਨ ਕਾਲਾ ਪੈ ਜਾਣਾ, ਉਹਨੇ ਆਖਣਾ ਛੱਡੋ ਜੀ, ਕਿਹੜਾ ਗਿਆਨ ਗਿਆਨੀ ਜੀ ਨੇ ਸ਼ੁਰੂ ਕੀਤਾ, ਸਾਡੇ ਕੰਨ ਵੀ ਦੁੱਖ ਗਏ, ਉੱਠ ਕੇ ਤੁਰ ਜਾਏਗਾ। ਜਦ ਤੱਕ ਅੰਦਰ ਪ੍ਰੇਮ ਨਹੀਂ ਹੋਵੇਗਾ ਉਹ ਗੱਲ ਸੁਣੇਗਾ ਹੀ। ਤੋ ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਢਾਲਣਾ ਹੈ। ਇਹ ਜਿਹੜਾ ਪਰਮੇਸ਼ੁਰ ਦਾ ਨਾਮ ਰੂਪੀ ਅੰਮ੍ਰਿਤ ਹੈ, ਇਹਨੂੰ ਪਾਉਣਾ ਹੈ, ਢਾਲਣਾ ਹੈ। ਘੜੀ ਹੈ ਸ਼ਬਦ, ਹੁਣ ਇੱਕ ਸ਼ਬਦ ਬੋਲਣ ਨੂੰ ਵੀ ਕਹਿੰਦੇ ਨੇ, ਬਾਣੀ ਦੇ ਸ਼ਬਦ ਨੂੰ ਵੀ ਸ਼ਬਦ ਕਹਿੰਦੇ ਨੇ, ਆਵਾਜ਼ ਨੂੰ ਵੀ ਸ਼ਬਦ। ਇੱਥੇ ਸ਼ਬਦ ਦਾ ਮਤਲਬ ਹੈ ਆਚਰਣ, ਕਰੈਕਟਰ, ਇਹਨੂੰ ਘੜਨਾ। ਪਰ ਕਿੱਥੇ ਘੜਨਾ? ਸੱਚੀ ਟਕਸਾਲ, ਟਕਸਾਲ ਸ਼ਬਦ ਤੁਸੀਂ ਸੁਣਿਆ ਹੋਵੇ, ਜਿੱਥੇ ਕਰੰਸੀ ਤਿਆਰ ਹੁੰਦੀ ਹੈ, ਸਿੱਕੇ ਬਣਦੇ ਨੇ, ਉਹਨੂੰ ਕੀ ਕਹਿੰਦੇ ਨੇ? ਟਕਸਾਲ, ਅੰਗਰੇਜ਼ੀ ਵਿੱਚ ਉਹਨੂੰ ਮਿੰਟ ਕਹਿੰਦੇ ਨੇ। ਉੱਥੇ ਇਹ ਜਿਹੜੀ ਸਾਧ ਸੰਗਤ ਹੈ, ਇਹ ਸੱਚੀ ਟਕਸਾਲ ਹੈ, ਇੱਥੇ ਜੀਵਨ ਘੜੇ ਜਾਂਦੇ, ਇੱਥੇ ਸੁਭਾਅ ਬਦਲੇ ਜਾਂਦੇ, ਇੱਥੇ ਬੰਦਿਆਂ ਦੀਆਂ ਆਦਤਾਂ ਬਦਲ ਜਾਂਦੀਆਂ ਨੇ। ਤੋ ਮਹਾਰ ਕਹਿੰਦੇ ਨੇ, ਇਸ ਸੱਚੀ ਟਕਸਾਲ ਵਿੱਚ ਬੈਠ ਕੇ ਸ਼ਬਦ, ਸੁਭਾਅ, ਆਚਰਣ, ਕਰੈਕਟਰ, ਜੀਵਨ, ਮਰਿਆਦਾ, ਸਭ ਕੁਝ ਬਦਲ, ਇਹਨੂੰ ਨਵੇਂ ਸਿਰੇ ਕਰ। ਹੁਣ ਘੜਿਆ ਤਾਂ ਜਾਏਗਾ ਜੇ ਅਸੀਂ ਪਹਿਲਾਂ ਕੁਝ ਛੱਡਾਂਗੇ, ਤੇ ਜੇ ਅਸੀਂ ਆਖਾਂਗੇ ਅਸੀਂ ਉਹ ਤੇ ਕਰਨਾ ਹੀ ਕਰ, ਉਹ ਤੇ ਨਹੀਂ ਅਸੀਂ ਛੱਡਣਾ, ਤੇ ਫਿਰ ਘੜਿਆ ਵੀ ਨਹੀਂ ਜਾਣਾ। ਮੈਂ ਇੱਕ ਦਿਨ ਆਪਣੀ ਘਰਵਾਲੀ ਨੂੰ ਡਾਕਟਰ ਕੋਲ ਲੈ ਗਿਆ, ਮੈਨੂੰ ਇੱਥੇ ਬੜੀ ਔਖਾ, ਉਹਨਾਂ ਬੀਬੀ ਜੀ ਤੁਹਾਨੂੰ ਕੁਝ ਦਿਨ ਕੱਪੜੇ ਧੋਣੇ ਛੱਡਣੇ ਪੈਣਗੇ, ਇਹ ਤਾਂ ਜੀ ਮੈਂ ਛੱਡ ਨਹੀਂ ਸਕਦੀ। ਉਹ ਕਹਿੰਦਾ ਚਲੋ ਬੀਬੀ, ਚਲੋ ਚਲੋ ਚਲੋ, ਇੱਥੇ ਲੈਣ ਕੀ ਆਏ? ਜੇ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਣੀ ਤੇ ਮੈਂ ਤੁਹਾਨੂੰ ਇਲਾਜ ਕਿੱਥੋਂ ਕਰ ਦਿਆਂ? ਉਸਨੇ ਕਹਿਣਾ ਪਵੇਗਾ ਜੀ ਮੈਂ ਨਹੀਂ ਧੋਵਾਂਗੀ, ਤੂੰ ਪ੍ਰਬੰਧ ਕਰ ਨਹੀਂ ਪੈ। ਤੋ ਗੱਲ ਕੀ ਹੈ ਵੀ ਪਹਿਲੀਆਂ ਆਦਤਾਂ ਛੱਡਣੀਆਂ ਹੀ ਪੈਣਗੀਆਂ, ਜਦ ਤੱਕ ਨਹੀਂ ਛੱਡਾਂਗੇ ਨਵਾਂ ਜੀਵਨ ਨਹੀਂ ਘੜਿਆ ਜਾਏਗਾ। ਤੇ ਉਹ ਆਦਤਾਂ ਛੱਡਣ ਲਈ ਸੌਖਾ ਤਰੀਕਾ ਸੰਗਤ ਵਿੱਚ ਆਓ, ਇੱਥੇ ਬਹਿ ਕੇ ਅਸੀਂ ਆਪਣਾ ਆਚਰਨ ਰੂਪੀ ਸ਼ਬਦ ਘੜਨਾ ਹੈ। ਤੇ ਜਿਹੜੇ ਇਸ ਵਿੱਚ ਕਾਮਯਾਬ ਹੋ ਜਾਣਗੇ, ਜਿਨ ਕੋ ਨਜ਼ਰ ਕਰਮ ਤਿਨ ਕਾਰ, ਜਿਨ੍ਹਾਂ ਉੱਤੇ ਬਖਸ਼ਿਸ਼ ਦੀ ਨਜ਼ਰ ਹੋ ਜਾਏਗੀ, ਉਹ ਇਹ ਕਾਰ ਕਰਨਗੇ। ਤੇ ਜਿਹੜੇ ਕਾਰ ਕਰਨ ਵਿੱਚ ਕਾਮਯਾਬ ਹੋ ਗਏ, ਨਾਨਕ ਨਜ਼ਰੀ ਨਜ਼ਰ ਨਿਹਾਲ, ਉਹਦੀ ਕਿਰਪਾ ਦਿੱਤੀ ਦੇ ਪਾਤਰ ਬਣਗੇ ਤੇ ਨਿਹਾਲ ਹੋ ਜਾਣਗੇ।
2: ਇੱਕ ਜਗਿਆਸੂ ਕੋਈ ਗਿਆ ਸਮਝਣ ਵਾਸਤੇ ਵੀ ਇਸ ਪੌੜੀ ਦਾ ਸਾਨੂੰ ਭਾਵ ਅਰਥ ਸਮਝ ਆ ਜਾਏ, ਉਹਨੇ ਵੇਖਿਆ ਕਿ ਕਿਸੇ ਨੇ ਗਲੇ ਵਿੱਚ ਹਾਰ ਪਾਇਆ ਹੋਇਆ ਹੈ। ਉਹ ਹਾਰ ਨੂੰ ਕਹਿਣ ਲੱਗਾ, ਇਹ ਹਾਰ ਤੂੰ ਬੜੇ ਵੱਡੇ ਭਾਗਾਂ ਵਾਲਾ ਹੈ, ਤੇਰੀ ਕਿਸਮਤ ਕਿੰਨੀ ਚੰਗੀ ਹੈ ਕਿ ਤੈਨੂੰ ਇੱਕ ਪਿਆਰਾ ਮਿਲਿਆ, ਉਹਨੇ ਚੁੱਕ ਕੇ ਤੈਨੂੰ ਆਪਣੇ ਗਲੇ ਨਾਲ ਲਗਾ ਲਿਆ। ਉਹ ਬਾਕੀਆਂ ਨੂੰ ਵਿਖਾਉਂਦਾ, ਉਹ ਜਿਹੜਾ ਵੇਖਦਾ ਉਹ ਬੜੀ ਸ਼ਲਾਘਾ ਕਰਦਾ, ਤੈਨੂੰ ਇਹ ਸਾਂਭ ਸਾਂਭ ਰੱਖਦਾ, ਥੋੜੀ ਥੋੜੀ ਦੇਰ ਬਾਅਦ ਉਹ ਹੱਥ ਲਗਾ ਕੇ ਦੇਖਦਾ ਤੂੰ ਮੇਰੇ ਗਲੇ ਨਾਲ ਲੱਗਾ ਹੋਇਆ ਹੈ, ਘਰ ਵੀ ਚਲੇ ਜਾਏ ਤੈਨੂੰ ਇੱਕ ਡੱਬੇ ਵਿੱਚ ਪਾ ਕੇ ਬੜੀ ਸੁਰੱਖਿਅਤ ਥਾਂ ਤੇ ਰੱਖਦਾ ਤਾਂ ਕਿ ਕੋਈ ਚੋਰੀ ਨਾ ਕਰਕੇ ਲੈ ਜਾਏ, ਤੂੰ ਬਹੁਤ ਵੱਡੇ ਭਾਗਾਂ ਵਾਲਾ। ਅੱਗੋਂ ਹਾਰ ਨੇ ਜਵਾਬ ਦਿੱਤਾ, ਆਖਣ ਲੱਗਾ ਤੂੰ ਮੇਰੀ ਮੰਜ਼ਿਲ ਵੇਖਦਾ ਪਿਆ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਇਹ ਮੰਜ਼ਿਲ ਮੈਨੂੰ ਮਿਲੀ ਕਿਸ ਤਰੀਕੇ ਨਾਲ ਹੈ। ਪਹਿਲਾਂ ਮੈਂ ਡਲੀ ਦੇ ਰੂਪ ਵਿੱਚ ਸਾਂ, ਕਿਸੇ ਨੇ ਮੈਨੂੰ ਚੁੱਕਿਆ ਨਹੀਂ, ਕਿਸੇ ਨੇ ਮੈਨੂੰ ਆਪਣੇ ਗਲੇ 'ਚ ਨਹੀਂ ਪਾਇਆ, ਕਿਸੇ ਨੇ ਮੁੱਲ ਦੇ ਕੇ ਆਪਣਾ ਗਹਿਣਾ ਨਹੀਂ ਬਣਾਇਆ, ਮੈਂ ਫਿਰ ਆਪਣਾ ਆਪ ਸੁਨਿਆਰੇ ਦੇ ਹਵਾਲੇ ਕਰ ਦਿੱਤਾ। ਸੁਨਿਆਰੇ ਨੇ ਕੋਈ ਘੱਟ ਨਹੀਂ ਗੁਜ਼ਾਰੀ, ਉਹਨੇ ਮੈਨੂੰ ਭੱਖ ਦੇ ਕੋਲਿਆਂ ਦੇ ਉੱਤੇ ਰੱਖ ਦਿੱਤਾ, ਮੇਰਾ ਸਾਰਾ ਸਰੂਪ ਹੀ ਪਿੰਗਲਾ ਕੇ ਰੱਖ ਦਿੱਤਾ, ਮੇਰਾ ਸਾਰਾ ਆਪਾ ਭਾਵ ਹੀ ਖਤਮ ਹੋ ਗਿਆ, ਕੁਠਾਲੀ 'ਚ ਪਾਇਆ, ਚੰਗੀ ਤਰ੍ਹਾਂ ਘੁਮਾਇਆ, ਮੈਂ ਫਿਰ ਵੀ ਇਹ ਸਭ ਕੁਝ ਸਹਿ ਗਿਆ। ਫਿਰ ਉਹਨੇ ਮੈਨੂੰ ਇੱਕ ਬਰੀਕ ਸੀਖ ਵਿੱਚ ਲੰਘਾਇਆ, ਮੈਂ ਉਫਨਾ ਕੀਤੀ। ਮੈਨੂੰ ਕਿਧਰੇ ਉਹਨੇ ਛਿੱਲਿਆ, ਕਿਧਰੇ ਤਰਾਸਿਆ, ਕਿਧਰੇ ਉਸ ਨੇ ਨੱਲੀ ਦੇ ਨਾਲ ਫੂਕ ਮਾਰ ਮਾਰ ਕੇ ਮੈਨੂੰ ਸਾੜਿਆ, ਕਿਧਰੇ ਟਾਂਕੇ ਲਗਾਏ, ਮੈਂ ਫਿਰ ਉਫਨੀ ਕੀਤੀ। ਪਰ ਇਹਦਾ ਨਤੀਜਾ ਪਤਾ ਕੀ ਨਿਕਲਿਆ? ਇਹਦਾ ਨਤੀਜਾ ਹੋਇਆ ਮੇਰਾ ਰੂਪ ਇੱਕ ਗਹਿਣੇ ਦਾ ਹੋ ਗਿਆ। ਜਦੋਂ ਗਹਿਣੇ ਦੇ ਰੂਪ ਵਿੱਚ ਬਾਹਰ ਰੱਖਿਆ ਨਾ, ਫਿਰ ਇੱਕ ਨਹੀਂ ਕਈ ਮੈਨੂੰ ਚਾਹਣ ਵਾਲੇ ਆ ਗਏ, ਜਿਹਨੇ ਸਭ ਤੋਂ ਵੱਧ ਕੀਮਤ ਦਿੱਤੀ ਉਹ ਲੈ ਗਿਆ, ਮੈਨੂੰ ਸਾਂਭ ਸਾਂਭ ਰੱਖਦਾ। ਮੈਨੂੰ ਤੇ ਮੇਰੀ ਮੰਜ਼ਿਲ ਮਿਲ ਗਈ, ਮੈਂ ਤੇ ਮਿਹਨਤ ਕਰ ਲਈ, ਜੋ ਮੇਰਾ ਏਮ ਸੀ ਉਹ ਮੈਂ ਕਰ ਲਿਆ, ਤੇ ਮੈਨੂੰ ਮੇਰਾ ਪਿਆਰਾ ਮਿਲ ਗਿਆ। ਤੂੰ ਆਪਣੀ ਦੱਸ, ਤੇਰਾ ਪਿਆਰਾ ਤੈਨੂੰ ਕਦੋਂ ਚੁੱਕ ਕੇ ਆਪਣੇ ਗਲੇ ਨਾਲ ਲਗਾਏਗਾ? ਤੂੰ ਆਪਣੀ ਕਦੇ ਕੋਈ ਘਾੜਤ ਘੜੇਗਾ ਕਿ ਨਹੀਂ ਘੜੇਗਾ? ਹੈ, ਮੈਂ ਵੀ ਘਾੜਤ ਘੜਨੀ ਹੈ? ਮੇਰਾ ਵੀ ਕੋਈ ਪਿਆਰਾ ਹੈ? ਹਾਂ, ਤੇਰਾ ਵੀ ਪਿਆਰਾ ਹੈ। ਅਕਾਲ ਪੁਰਖ ਵਾਹਿਗੁਰੂ ਤੈਨੂੰ ਗਲੇ ਨਾਲ ਲਗਾਉਣਾ ਚਾਹੁੰਦਾ, ਪਰ ਤੂੰ ਪਹਿਲਾਂ ਘਾੜਤ ਘੜ ਕਿਵੇਂ ਕਰਾਂ? ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੈਨੂੰ ਸਮਝਾਇਆ, ਤੂੰ ਸਮਝਿਆ ਕੋਈ ਨੀ, ਇਹ ਸਭ ਕੁਝ ਜੱਟ ਪਹਾਰਾ ਧੀਰ ਸੁਨਿਆਰ ਕਿਸ ਤਰੀਕੇ ਦੇ ਨਾਲ ਤੂੰ ਘੜਿਆ ਜਾਏਗਾ, ਤੇਰਾ ਜੀਵਨ ਕਿਸ ਤਰੀਕੇ ਦੇ ਨਾਲ ਤੂੰ ਪ੍ਰਭੂ ਦੇ ਗਲੇ ਨਾਲ ਲੱਗੇਗਾ, ਉਹ ਸਾਰਾ ਕੁਝ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ। ਜੋ ਵਿਚਾਰ ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਨੇ ਕੀਤੀ ਆਪ ਜੀ ਦੇ ਸਾਹਮਣੇ ਹੈ। ਸੋ ਅਸੀਂ ਵੀ ਇਹ ਸਭ ਕੁਝ ਧਾਰਨ ਕਰਕੇ ਰੱਬ ਦੇ ਗਲੇ ਨਾਲ ਲੱਗਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਨੀ।
0: ਲਓ, ਇੱਥੇ ਤੱਕ ਸੀ ਜਪਜੀ ਸਾਹਿਬ ਦਾ ਪਾਠ। ਇਹ ਠੀਕ ਹੈ ਕਿ ਇਸ ਆਨੰਦ ਰਸ ਵਿੱਚੋਂ ਟੁੱਟਣਾ ਹੈ ਬੜਾ ਮੁਸ਼ਕਲ, ਪਰ ਸਮੇਂ ਦੀ ਪਾਬੰਦੀ ਤੁਹਾਡੇ ਰੁਝੇਵੇਂ ਸਭ ਕੁਝ ਕਹਿਣਾ। ਹਾਂ ਹਾਂ, ਸਲੋਕ ਚ ਕਰਨਾ, ਇਹ ਹੈ ਬਾਣੀ, ਅੱਗੇ ਸਲੋਕ ਹੁਣ ਸ਼ੁਰੂ ਹੋਣ ਲੱਗਾ।
3: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸੇ ਜਲ ਤੇ ਬੁਦਬੁਦਾ ਉਪਜਾ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਨੀਤ। ਬੰਦੇ ਦੀ ਜ਼ਿੰਦਗੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਣੀ ਦੇ ਬੁਲਬਲੇ ਵਾਂਗੂ ਲਿਖਦੇ ਹਨ। ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਆਪੋ ਆਪਣੀ ਵਾਰੀ ਸਾਹਮਣੇ ਤੁਰ ਜਾਣਾ ਹੈ, ਪਰ ਕੋਈ ਹਾੜੀ ਛੱਡ ਜਾਂਦਾ, ਕੋਈ ਸੋਣੀ ਛੱਡ ਜਾਂਦਾ ਹੈ, ਫੇਰ ਵੀ ਬੰਦਾ ਹੰਕਾਰ ਦੇ ਵਿੱਚ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਹੈ। ਕਿਸੇ ਨੂੰ ਹੁਸਨ ਦਾ ਹੰਕਾਰ ਹੈ, ਕਿਸੇ ਨੂੰ ਜਵਾਨੀ ਦਾ ਹੰਕਾਰ ਹੈ, ਕਿਸੇ ਨੂੰ ਹਕੂਮਤ ਦਾ ਹੰਕਾਰ ਹੈ, ਕਿਸੇ ਨੂੰ ਹਥਿਆਰਾਂ ਦਾ ਹੰਕਾਰ ਹੈ, ਤੇ ਕਿਸੇ ਨੂੰ ਸਤਾਰਾਂ ਦਾ ਹੰਕਾਰ ਹੈ। ਪਰ ਕੋਈ ਸ਼ਾਇਰ ਕਹਿੰਦਾ ਹੈ, ਸੀਨ ਸੋਚ ਲੈ ਅਕਲ ਦੇ ਨਾਲ ਬਹਿ ਕੇ, ਤੇਰੀ ਰੋਜ਼ ਨੀ ਕਾਫਲਾ ਤੜੀ ਰਹਿਣੀ, ਕਰਨੀ ਸ਼ਹਿਰ ਨਾ ਉਡਰੀ ਖਟੋਲਿਆਂ ਤੇ, ਬੱਗੀ ਸਦਾ ਨੀ ਤਵੇਲੇ ਖੜੀ ਰਹਿਣੀ, ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ, ਕਦੇ ਸਦਾ ਨੀ ਸੌਣ ਦੀ ਝੜੀ ਰਹਿਣੀ। ਐਵੇਂ ਕਿਉਂ ਅਲਬੇਲੇ ਮਾਣ ਕਰਦਾ ਗੁੱਡੀ, ਸਦਾ ਨੀ ਅਸਮਾਨੀ ਚੜੀ ਰਹਿਣੀ। ਪਤਾ ਨੀ ਕਿਹੜੇ ਦਰੇ ਸੋਹਣੇ ਪਿੰਜਰੇ ਨੂੰ ਛੱਡ ਕੇ ਭਾਉ ਲੰਬੀਆਂ ਉਡਾਰੀਆਂ ਮਾਰ ਜਾਵੇ, ਲੇਖਾ ਦੇਣਾ ਪੈਣਾ ਹੈ। ਆਖਰ ਨੂੰ ਜਮਾਂ ਦਾ ਪਕੜਿਆ ਬੰਦਾ ਸਾਈਂ ਦੇ ਦਰਬਾਰ ਦੇ ਵਿੱਚ ਖਲੋਤਾ ਪਿਛਲੀਆਂ ਗੱਲਾਂ ਯਾਦ ਕਰਕੇ ਇਉਂ

सवा लख नाती फिर शत्रु सिंह ने एक लख भूत सवा लख नाती

ਛੱਡ ਕੇ ਲਾਜੂ ਹੰਸ ਉਡਾਰੀ ਇਸ ਥੋੜੇ ਪਿੰਜਰੇ ਨੂੰ ਛੱਡ ਕੇ ਲਾਜੂ ਹੰਸ ਉਡਾਰੀ ਪਹਿਲਾਂ ਜਾਂ ਨਜ਼ਰੋਂ ਕੀ ਸਭ ਨੇ ਤੁਰਨਾ।

ਦਾ ਲੈਲਾ ਹਾਥੀ ਸੰਗ ਪੁੱਤੇ ਦੇ ਤੁਰਜੂ ਬਿੱਲੂ ਤੇ ਅਲਬੇਲਾ ਹਾਥੀ ਸੰਗ ਪੁੱਤੇ ਦੇ ਤੁਰਜੂ

ਸਿੱਖਾਂ ਦੇ ਪਹਿਲੇ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਖਿਆਲਾਂ ਦਾ ਪ੍ਰਚਾਰ ਗਰੀਬ ਭਾਈ ਲਾਲੋ ਦੀ ਕੁੱਲੀ ਤੋਂ ਆਰੰਭ ਕੀਤਾ। ਮਾਲਕ ਭਾਗੋ ਦੀਆਂ ਪੂਰੀਆਂ ਠੁਕਰਾ ਕੇ ਸਤਿਗੁਰਾਂ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਜਮਾਇਆ। ਜਦ ਗੁਰੂ ਜੀ ਨੇ ਦੂਜੀ ਵਾਰ ਸੈਦਪੁਰ ਵਿੱਚ ਚਰਨ ਪਾਏ ਤੇ ਬਾਹਰ ਰੋੜਾਂ ਦੀ ਵਿਛਾਈ ਕਰਕੇ ਸਤਿਗੁਰੂ ਬਰਾਜ ਗਏ ਅਤੇ ਭਾਈ ਲਾਲੋ ਨੂੰ ਸੱਦਾ ਭੇਜਿਆ। ਜਿਵੇਂ ਮਿਰਗ ਨਾਦ ਦੀ ਆਵਾਜ਼ ਸੁਣ ਕੇ ਦੌੜਿਆ ਆਉਂਦਾ ਹੈ, ਭਾਈ ਲਾਲੋ ਪਹੁੰਚ ਗਿਆ। ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਕਿਹਾ, ਸੁਣਾ ਭਾਈ ਲਾਲੋ ਜੀ ਕੀ ਹਾਲ ਹੈ? ਗਰੀਬ ਲਾਲੋ ਗਰੀਬੀ ਅਤੇ ਹਾਕਮਾਂ ਦੀਆਂ ਝਿੜਕਾਂ ਦਾ ਦੱਬਿਆ ਹੋਇਆ ਸੀ। ਉਸ ਦੇ ਕੰਨਾਂ ਦੇ ਵਿੱਚ ਇੰਨੀ ਮਿੱਠੀ ਆਵਾਜ਼ ਪਈ ਜੋ ਉਸਨੇ ਕਦੇ ਨਹੀਂ ਸੁਣੀ ਸੀ। ਗੱਲਬਾਤ ਕਰਦੇ ਭਾਈ ਲਾਲੋ ਨੇ ਸੈਦਪੁਰ ਦੇ ਪਠਾਨ ਹਾਕਮਾਂ ਦੀਆਂ ਜ਼ੁਲਮੀ ਕਰਤੂਤਾਂ ਸਤਿਗੁਰਾਂ ਦੇ ਸਾਹਮਣੇ ਇਉਂ ਦੱਸੀਆਂ ਬਈ ਜੋ ਕੁਝ ਲਾਲੋ ਕਹਿ ਰਿਹਾ। ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ ਤੇ ਦਰਸ਼ਨ ਸਿੰਘ ਪੂਲਾ ਇਉਂ ਬਿਆਨ ਕਰਦੇ ਆ ਬਈ।

ਸ਼ੈਤਾਨੀ ਹੱਦ ਹੋ ਗਈ ਜ਼ੁਲਮਾਂ ਦੀ ਪਾਪੀ ਕਰਦੇ ਨੇ ਮਨਮਾਨੀ ਹੱਦ ਹੋ

ਗਰੀਬਾਂ ਦੇ ਨਾਲ ਅਨਿਆਂ ਹੁੰਦਾ ਸੁਣ ਕੇ ਦੁਖੀਆਂ ਦੇ ਦਰਦੀ ਦਾ ਦਰਦ ਨਾਲ ਦਿਲ ਭਰ ਗਿਆ। ਸਤਿਗੁਰੂ ਨੇ ਅੱਖਾਂ ਬੰਦ ਕੀਤੀਆਂ, ਕੁਝ ਚਿਰ ਸੋਚਦੇ ਰਹੇ, ਫੇਰ ਲਾਲੋ ਵੱਲ ਵੇਖ ਕੇ ਕਹਿਣ ਲੱਗੇ, ਭਾਈ ਲਾਲੋ, ਮੇਰੇ ਮਾਲਕ ਦਾ ਹੁਕਮ ਕੁਝ ਇਉਂ ਆਇਆ। ਸਤਿਗੁਰੂ ਕਹਿਣ ਲੱਗੇ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਲਾ ਕਰੀ। ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਚੋਰੀ ਮੰਗਾ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਲਾਲੋ ਅੱਤ ਦਾ ਤੇ ਰੱਬ ਦਾ ਵੈਰ ਏ, ਥੋੜੇ ਦਿਨ ਹੋਰ ਉਡੀਕ, ਹਾਕਮਾਂ ਨੂੰ ਕੀਤੀ ਦਾ ਫਲ ਭੁਗਤਣਾ ਪਵੇਗਾ, ਇਹਨਾਂ ਨੂੰ ਡੰਡ ਦੇਣ ਵਾਲਾ ਵੀ ਡੱਡ ਆ ਰਿਹਾ ਏ। ਆ ਉੱਚੀਆਂ ਅਟਾਰੀਆਂ ਧਰਤੀ ਵਿਚ ਰਲ ਜਾਣਗੀਆਂ, ਗੀਤਾਂ ਦੀ ਥਾਂ ਕੀਰਨੇ ਸੁਣਾਈ ਦੇਣਗੇ, ਸੰਧੂਰ ਵਾਲੀਆਂ ਮਾਂਗਾਂ ਮਿੱਟੀ ਨਾਲ ਭਰ ਜਾਣਗੀਆਂ, ਇੱਥੇ ਮਾਵਾਂ ਨੇ ਪੁੱਤ ਤੇ ਭੈਣਾਂ ਦੇ ਵੀਰ ਵਿਛੜ ਜਾਣਗੇ। ਭਾਈ ਲਾਲੋ ਨੂੰ ਸਤਿਗੁਰੂ ਇਉਂ ਕਹਿਣ ਲੱਗਿਆ, ਬਈ

ਆਖਿਰ 1504 ਈਸਵੀ ਨੂੰ ਬਾਬਰ ਨੇ ਕਾਬਲ ਦੇ ਉੱਤੇ ਕਬਜ਼ਾ ਕਰਕੇ ਬਾਦਸ਼ਾਹੀ ਕਾਇਮ ਕੀਤੀ। ਹੁਣ ਉਸਦੇ ਦਿਮਾਗ ਦੇ ਵਿੱਚ ਹਿੰਦੁਸਤਾਨ ਦੀ ਬਾਦਸ਼ਾਹੀ ਘੁੰਮਣ ਲੱਗੀ। ਅੜਕ ਦਰਿਆ ਟੱਪ ਕੇ ਉਹਨੇ ਕਈ ਹਮਲੇ ਕੀਤੇ। ਤੀਜੀ ਵਾਰੀ 1521 ਨੂੰ ਬਾਬਰ ਹਿੰਦ ਦੇ ਉੱਤੇ ਚੜ ਕੇ ਆਇਆ, ਕਈਆਂ ਸ਼ਹਿਰਾਂ ਨੂੰ ਉਜਾੜਦਾ ਹੋਇਆ, ਸਿਆਲਕੋਟ ਦੇ ਜਾਬਰੇ ਕੋਲੋਂ ਈਨ ਮਨਾਉਂਦਾ ਹੋਇਆ ਬਾਬਰ ਸੈਦਪੁਰ ਏਮਨਾਬਾਦ ਦੇ ਕੋਲ ਪਹੁੰਚਿਆ। ਇਸ ਨੇ 3 ਮੀਲ ਪਾਸੇ ਡੇਰਾ ਕੀਤਾ। ਅਗਲੇ ਦਿਨ ਜਾਲੀ ਦੇ ਨਾਰੇ ਲਾਉਂਦਾ ਹੋਇਆ ਮਾਰ ਕੇ ਧੌਂਸੇ ਦੇ ਉੱਤੇ ਚੋਟਾਂ, ਫੌਜਾਂ ਸਮੇਤ ਏਮਨਾਬਾਦ ਦੇ ਉੱਤੇ ਬਾਬਰ ਇਉਂ ਪੈ ਗਿਆ ਬਈ।

0: ਪੈਰ ਪੱਲੂ ਪਠਾਨ ਛੱਡ ਪੱਟ ਕੇ ਰੋਣ ਛੱਡ ਛੱਡ ਕੇ ਨਾਰ ਜਿਵੇਂ ਹੱਟਾ ਯਾਰ ਰਤਾ ਜਗ ਰਿੰਦੀਆਂ ਮਦਾ ਜਗ ਵਿੱਚ ਰਿੰਦੀਆਂ ਬਹਾਦਰਾ ਸੈਦਪੁਰ ਦੇ ਹਾਕਮ ਪਠਾਣ ਅੱਗੇ ਵੱਧ ਕੇ ਮੈਦਾਨ ਦੇ ਵਿੱਚ ਲਿਤਰੇ ਪਰ ਅਖਲਾਕ ਤੇ ਜਾਂ ਕਰੈਕਟਰ ਤੋਂ ਗਿਰਿਆ ਬੰਦਾ ਮੈਦਾਨ ਵਿੱਚ ਖਲੋ ਕੇ ਲੜ ਨਹੀਂ ਸਕਦਾ। ਇਸ ਤਰ੍ਹਾਂ ਸੈਦਪੁਰ ਦੇ ਪਠਾਣ ਬਾਬਰ ਦੀ ਤਲਵਾਰ ਦੇ ਸਾਹਮਣੇ ਅੜ ਨਹੀਂ ਸਕੇ। ਕੁਛ ਮਾਰੇ ਗਏ ਤੇ ਕੁਝ ਮੈਦਾਨ ਛੱਡ ਕੇ ਭੱਜ ਗਏ। ਜੇਤੂ ਬਾਬਰ ਨੇ ਸਾਰਾ ਗੁੱਸਾ ਨਿਰਦੋਸ਼ਾਂ ਉੱਤੇ ਕੱਢਿਆ। ਪਲਾਂ ਵਿੱਚ ਬਸਦੇ ਘਰ ਖੰਡਰ ਬਣ ਗਏ। ਦੱਬੀਆਂ ਹੋਈਆਂ ਦੌਲਤਾਂ ਚੜਾਈਆਂ ਗਈਆਂ। ਆਕੜੀਆਂ ਧੌਣਾ ਤਲਵਾਰਾਂ ਦੇ ਨਾਲ ਚੁਕਾਈਆਂ ਗਈਆਂ। ਗਲੀਆਂ ਦੇ ਵਿੱਚ ਲੋਥਾਂ ਦੇ ਢੇਰ ਲੱਗ ਗਏ। ਜਿਹੜੇ ਬਚ ਗਏ ਉਹ ਕੈਦੀ ਬਣਾ ਲਏ ਗਏ। ਬਾਲ ਬੱਚੇ ਇਸਤਰੀਆਂ ਟੱਕਾਂ ਵੱਲ ਬੰਨ ਕੇ ਅੱਗੇ ਲਾ ਲਈਆਂ। ਲੁੱਟ ਦਾ ਮਾਲ ਬੰਨ ਕੇ ਪੰਡਾਂ ਕੈਦੀਆਂ ਦੇ ਸਿਰਾਂ ਉੱਤੇ ਰੱਖ ਕੇ ਬਾਬਰ ਆਪਣੇ ਡੇਰੇ ਵੱਲ ਨੂੰ ਇਉਂ ਲੈ ਤੁਰਿਆ।
1: ਬਾਬਰ ਜਾਬਰ ਲੁੱਟ ਪੁੱਟ ਕਰਕੇ ਇਮਨਾਬਾਦ ਦੀ ਬਾਬਰ

ਗੁਰੂ ਨਾਨਕ ਨਿਰੰਕਾਰੀ ਤੇ ਮਰਦਾਨੇ ਨੂੰ ਵੀ ਕੈਦੀਆਂ ਦੇ ਨਾਲ ਫਲਦਿਆ ਗਿਆ। ਗੁਰੂ ਸਾਹਿਬਾਂ ਦੇ ਸਿਰ ਦੇ ਉੱਤੇ ਆਮ ਕੈਦੀਆਂ ਵਾਂਗ ਗਠੜੀ ਚੁੱਕੀ ਹੋਈ ਸੀ। ਮਰਦਾਨੇ ਕੋਲ ਗੱਠ ਤੋਂ ਇਲਾਵਾ ਕੋੜਾ ਫੜਿਆ ਹੋਇਆ ਸੀ। ਰੇਸ਼ਮੀ ਪਰਦਿਆਂ ਦੇ ਵਿੱਚ ਰਹਿਣ ਵਾਲੀਆਂ ਸੁੰਦੀਆਂ ਸਿਰਾਂ ਤੇ ਭਾਰ ਚੁੱਕੀ ਜਾ ਰਹੀਆਂ ਸਨ। ਮਜ਼ਲੂਮਾਂ ਦੀਆਂ ਤੇਜ਼ ਹੋ ਰਹੀਆਂ ਪੁਕਾਰਾਂ ਹਜ਼ੂਰ ਦੇ ਅੰਦਰ ਤੂਫਾਨ ਮਚਾ ਦਿੱਤਾ। ਇਹ ਦੁਰਘਟਨਾ ਵੇਖ ਕੇ ਹਜ਼ੂਰ ਦਾ ਮਨ ਭਰ ਆਇਆ। ਗੁਰੂ ਜੀ ਕਹਿਣ ਲੱਗੇ, ਵੇਖ ਭਾਈ ਮਰਦਾਨਿਆਂ, ਕਰਤਾਰ ਦੇ ਰੰਗ, ਕੱਲ ਦੇ ਹਾਕਮ, ਅੱਜ ਕੈਦੀ।

ਜਿਨ੍ਹਾਂ ਨੇ ਘੜੇ ਦੇ ਵਿੱਚੋਂ ਪਾਣੀ ਪਾ ਕੇ ਕਦੇ ਆਪ ਨਹੀਂ ਪੀਤਾ ਸੀ, ਅੱਜ ਉਹ ਸਿਰ ਦੇ ਉੱਤੇ ਭਾਰ ਚੁੱਕੇ ਜਾ ਰਹੀਆਂ, ਕੱਲ ਦੀਆਂ ਸੰਦੂਰ ਵਾਲੀਆਂ ਮਾਂਗਾਂ ਦੇ ਵਿੱਚ ਮਿੱਟੀ ਪੈ ਰਹੀ ਹੈ। ਇਸ ਕੁਦਰਤੇ ਭਾਣੇ ਨੂੰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਰਦਾਨੇ ਨੂੰ

Adios, Mr. Texas, the hard day.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇਸ ਪਾਸੇ ਸਣੇ ਗੁਰੂ ਨਾਨਕ ਤੇ ਮਰਦਾਨੇ ਦੇ ਕੈਦੀਆਂ ਨੂੰ ਬੰਦੀ ਖਾਨੇ ਵਿੱਚ ਪਹੁੰਚਾ ਦਿੱਤਾ ਜਿੱਥੇ ਆਟਾ ਪੀਣ ਵਾਲੀਆਂ ਚੱਕੀਆਂ ਰੱਖੀਆਂ ਹੋਈਆਂ ਸੀ ਜਿੰਨਾ ਸੁੰਦਰੀਆਂ ਨੇ ਕਦੇ ਪਲੰਘ ਤੋਂ ਪੈਰ ਨਹੀਂ ਸੀ ਲਾਇਆ ਘੜੇ ਵਿੱਚੋਂ ਪਾ ਕੇ ਹੱਥੀ ਪਾਣੀ ਨਹੀਂ ਸੀ ਪੀਤਾ ਅੱਜ ਉਹ ਚੱਕੀਆਂ ਪੀਣ ਲੱਗੀਆਂ ਹੋਈਆਂ ਨਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਮਰਦਾਨਾ ਵੀ ਚੱਕੀ ਪੀ ਰਹੇ ਸਨ ਸਾਰੀ ਜੇਲ੍ਹ ਵਿੱਚ ਹਾਹਾਕਾਰ ਮੱਚੀ ਹੋਈ ਸੀ ਅਤੇ ਜ਼ਾਲਮ ਕੋਰੜੇ ਮਾਰ ਮਾਰ ਕੇ ਹੱਸ ਰਹੇ ਸਨ ਮੇਰੇ ਸਤਿਗੁਰੂ ਦਤਾਰ ਦਾ ਬੂਹਾ ਖੜਕਾਉਣ ਲਈ ਮਜਬੂਰ ਹੋ ਗਏ ਸਤਿਗੁਰਾਂ ਨੇ ਅੱਖਾਂ ਬੰਦ ਕੀਤੀਆਂ ਗੁਰਬਾਣੀ ਗਾਉਣ ਲੱਗੇ ਤੇ ਮੀਰ ਖਾਨ ਨੇ ਸਤਿਗੁਰੂ ਦੇ ਚਿਹਰੇ ਉੱਤੋਂ ਵੇਖ ਕੇ ਜਲਾਲ ਰੱਬੀ ਨੂਰ ਨੂੰ ਵੇਖ ਕੇ ਬਾਬਰ ਦੇ ਕੋਲੇ ਜਾ ਕੇ ਇਉਂ ਕਹਿੰਦਾ ਬਈ

0: ਬੰਦੇ ਕੋਲੋਂ ਸਿਫਤ ਸੁਣ ਕੇ ਬਾਬਰ ਜੇਲ ਵੱਲ ਨੂੰ ਭੱਜਿਆ ਆ ਤੇ ਅੱਗੇ ਦਰਸ਼ਨ ਕੀਤੇ। ਸਾਹਿਬੀ ਕਮਾਲ ਅੱਖਾਂ ਮੀਚ ਕੇ ਬਾਣੀ ਗਾ ਰਹੇ ਹੈ, ਅੱਖਾਂ ਚੋਂ ਪਾਣੀ ਸਿਮ ਰਿਹਾ, ਮਰਦਾਨਾ ਰਬਾਬ ਜਾ ਰਹੇ ਹੈ ਤੇ ਸਤਿਗੁਰੂ ਦੀ ਚੱਕੀ ਆਪ ਚੱਲੀ ਜਾਂਦੀ ਹੈ। ਸਤਿਗੁਰੂ ਪਰਮਾਤਮਾ ਨੂੰ ਇੱਕ ਮਿੱਠਾ ਜਿਹਾ ਤਾਨਾ ਮਾਰ ਰਹੇ ਹੈ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪਾਂ ਦੋਸਤ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣਾ ਤੈ ਕੀ ਦਰਦ ਨਾ ਆਇਆ। ਇਹ ਸ਼ਬਦ ਸੁਣ ਕੇ ਬਾਬਰ ਘਾਇਲ ਹੋ ਗਿਆ, ਨਜ਼ਰਾਂ ਨਾਲ ਨਜ਼ਰਾਂ ਮਿਲੀਆਂ ਤੇ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ। ਉਹਨੇ ਸੋਚਿਆ ਜੋ ਸਾਈ ਰੱਬ ਨੂੰ ਖਰੀਆਂ ਖਰੀਆਂ ਸੁਣਾ ਸਕਦਾ ਹੈ ਤੇ ਫਿਰ ਮੈਂ ਕਿਹੜੇ ਬਾਗ ਦੀ ਮੂਲੀ ਹੈ। ਸਤਿਗੁਰਾਂ ਨੇ ਅੱਖਾਂ ਖੋਲੀਆਂ, ਕਿਹਾ ਬਾਦਸ਼ਾਹ ਅਸੀਂ ਤੈਨੂੰ ਕੁਝ ਨਹੀਂ ਕਿਹਾ, ਅਸੀਂ ਤੇ ਆਪਣੇ ਯਾਰ ਦੀ ਦਰਗਾਹ ਵਿੱਚ ਗਿਲਾ ਕਰ ਰਹੇ ਹਾਂ ਜਿਸ ਨੇ ਤੈਨੂੰ ਬਲ ਤੇ ਹੰਕਾਰ ਬਖਸ਼ਿਆ ਹੈ। ਇਹ ਸੁਣ ਕੇ ਬਾਬਰ ਚਰਨਾਂ ਦੇ ਉੱਤੇ ਢਹਿ ਪਿਆ। ਸਤਿਗੁਰੂ ਬਾਬਰ ਨੂੰ ਕਹਿਣ ਲੱਗੇ, ਬਾਬਰ ਜਿਹੜੇ ਖੁਦਾ ਨੇ ਤੈਨੂੰ ਸ਼ਕਤੀ ਬਖਸ਼ੀ ਹੈ ਤੂੰ ਉਸ ਨੂੰ ਭੁੱਲ ਗਿਆ ਤੇ ਤੈਨੂੰ ਕੋਈ ਨਹੀਂ ਬਖਸ਼ ਸਕਦਾ। ਹਾਂ ਜੇ ਬਖਸ਼ ਸਕਦੇ ਹੈ ਤੇ ਜਿਨ੍ਹਾਂ ਦੇ ਤੈ ਘਰ ਉਡਾੜੇ ਹੈ, ਜਿਨ੍ਹਾਂ ਨੂੰ ਤੈ ਦੁੱਖ ਦਿੱਤਾ ਹੈ, ਇਹਨਾਂ ਨੂੰ ਮੋੜ ਕੇ ਵਸਾ, ਇਹਨਾਂ ਨੂੰ ਰਾਜੀ ਕਰ, ਇਹਨਾਂ ਨੂੰ ਖੁਸ਼ ਕਰ। ਇਹ ਸੁਣ ਕੇ ਬਾਬਰ ਨੇ ਸਾਰੇ ਕੈਦੀ ਛੱਡ ਦਿੱਤੇ ਤੇ ਲੁੱਟਿਆ ਮਾਲ ਗਰੀਬਾਂ ਵਿੱਚ ਵੰਡ ਦਿੱਤਾ ਤੇ ਸਤਿਗੁਰੂ ਦੇ ਚਰਨਾਂ ਦੇ ਉੱਤੇ ਸੀਚ ਕਰ ਦਿੱਤਾ। ਇੰਨਾ ਕੁਝ ਬੋਲਦੇ ਹੋਏ ਧੰਨਵਾਦ ਕਰੀਏ ਐਮ ਜੀ ਸਿਮਰਨ ਰਿਕਾਰਡਿੰਗ ਕੰਪਨੀ ਬਠਿੰਡਾ ਵਾਲਿਆਂ ਦੇ ਆਪਣੇ ਜਥੇ ਸਮੇਤ ਗੁਰਬਖਸ਼ ਸਿੰਘ ਅਲਬੇਲਾ ਬੁਰਜ ਰਾਜਗੜ੍ਹ ਵਾਲਾ, ਬਲਦੇਵ ਸਿੰਘ ਬਿੱਲੂ ਜਾਨਪੁਰੀ, ਜਸਵੰਤ ਸਿੰਘ ਦੀਬਾਨਾ ਤੇ ਦਰਸ਼ਨ ਸਿੰਘ ਪੂਲਾ ਖੇਮਾ ਦੇ ਜਾਚਕਾਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions please call 250-392-3874.
0: Param Sanmaniyo Guru Roop Guru Pyare Khalsa Jiyo, dono hath jod ke bulai hoi fateh pravan karo ji, Wahe Guru Ji ka Khalsa, Wahe Guru Ji ki Fateh। Jagat prasidh gayak naujawanan de harman pyare buland awaz naal srotiyan nu keel lain wale ਜੈਸੀ ਬੈਂਸ ਅਤੇ ਤਰਸੇਮ ਸਿੰਘ ਮੋਹਰਾਂ ਵਾਲੀ ਪ੍ਰਧਾਨ ਇੰਟਰਨੈਸ਼ਨਲ ਢਾਡੀ ਸਭਾ ਜੂਕੇ ਵੱਲੋਂ ਸਾਂਝੇ ਤੌਰ ਤੇ ਇੱਕ ਧਾਰਮਿਕ ਕੈਸ ਭੇਂਟ ਕੀਤੀ ਜਾ ਰਹੀ ਹੈ। ਇਸ ਕੈਸਟ ਦੇ ਗੀਤਾਂ ਦੇ ਗੁਲਦਸਤੇ ਨੂੰ ਵਰਲਡ ਫੇਮਸ ਮਿਊਜ਼ਿਕ ਡਾਇਰੈਕਟਰ ਸੁਖਸ਼ਿੰਦਰ ਸਿੰਘ ਸ਼ਿੰਦਾ ਪਿੰਡ ਧਮਾਈ ਵਾਲੇ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੇ ਚਸ਼ਮਦੀਦ ਗਵਾਹ ਨੇ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਝੁਕਾ ਨਹੀਂ ਸਕੀ। ਜ਼ਾਲਮ ਸਰਕਾਰਾਂ ਨੇ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਬੰਦ ਬੰਦ ਕੱਟੇ, ਫਾਂਸੀ ਚਾੜਿਆ, ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ, ਪਰ ਵੀ ਗੁਰੂ ਕੇ ਖਾਲਸੇ ਕਿਸੇ ਮੁਸੀਬਤ ਵਿੱਚ ਕਿਸੇ ਸੰਕਟ ਵਿੱਚ ਕਦੇ ਘਬਰਾਏ ਨਹੀਂ। ਹਿੱਕਾਂ ਵਿੱਚ ਗੋਲੀਆਂ ਖਾ ਕੇ ਜ਼ਾਲਮ ਨੂੰ ਬੰਗਾਰ ਕੇ ਕਹਿੰਦੇ ਰਹੇ ਨੇ, ਓਏ ਅਸੀਂ ਪੁੱਤਰ ਹਾਂ ਗੁਰੂ ਦਸਮੇਸ਼ ਜੀ ਦੇ, ਸਦਾ ਸੱਚ ਦੇ ਪੱਖ ਤੇ ਅੜਨ ਵਾਲੇ, ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਅਸੀਂ ਬਾਂਕ ਪਤੰਗੀਆਂ ਸੜਨ ਵਾਲੇ, ਅਸੀਂ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ, ਹੱਸ ਹੱਸ ਕੇ ਫਾਂਸੀ ਤੇ ਚੜਨ ਵਾਲੇ, ਸਿਰ ਰੱਖ ਕੇ ਆਪਣਾ ਤਲੀ ਉੱਤੇ ਗਲੀ ਯਾਰ ਦੀ ਫੇਰ ਹਾਂ ਵੜਨ ਵਾਲੇ, ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਬਦੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ, ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤੇ ਮਰਾਂਗੇ ਸ਼ਾਨ ਦੇ ਨਾਲ। ਲੰਬੇ ਕੇਸ, ਕੁੰਡੀਆਂ ਮੁੱਛਾਂ, ਗਾਤਰੇ ਤਲਵਾਰਾਂ, ਸਿਰ ਤੇ ਕੇਸਰੀ ਦਸਤਾਰਾਂ ਤੱਕ ਕੇ ਜੈਸੀ ਵੈਸ ਗੁਰੂ ਕੇ ਖਾਲਸੇ ਦੀ ਸਿਫਤ ਹੈ। ਕਿਉਂ ਕਰ ਰਿਹਾ?

ਨਿੱਕੀਆਂ ਜਿੰਦਾ ਵੱਡੇ ਸਾਥੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਜ਼ਾਲਮ ਸੂਬੇ ਦੀ ਕਚਹਿਰੀ ਵੱਲ ਨੂੰ ਤੁਰੇ ਜਾ ਰਹੇ ਨੇ। ਕਲੀਆਂ ਤੋਂ ਸੋਹਣੇ, ਡਾਢੇ ਮਨਮੋਹਣੇ, ਪਿਆਰੇ ਲੱਗਦੇ, ਹਰ ਦਿਲ ਨੂੰ ਠੱਗਦੇ ਸਾਹਿਬਜ਼ਾਦਿਆਂ ਨੂੰ ਤੱਕ ਕੇ ਦੁਨੀਆਂ ਦੇ ਲੋਕ ਭੁੱਬਾ ਮਾਰ ਮਾਰ ਕੇ ਇਹੋ ਕਹਿ ਰਹੇ ਸਨ, ਇਹ ਚੱਲੇ ਜਿੱਥੇ ਬਾਂਡੇ ਉੱਥੋਂ ਮੁੜ ਕੇ ਨਹੀਂ ਆਉਣਾ।

30 ਮਾਰਚ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸਗੜ੍ਹ ਦੀ ਉੱਚੀ ਫੇਰੀ ਤੇ ਸਰ ਕਰਦੀ ਕਦੀ ਹਮਿਆਨ ਚੋਂ ਤਲਵਾਰ ਤੇ ਆਖਿਆ ਓਏ ਆ ਉਹਨਾਂ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲੇ ਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਓਏ ਤੇਰੇ ਨਿਰਵਲ ਡੋਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ, ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ, ਓਏ ਤੇਰੀ ਕਾਇਰਤਾ ਨੂੰ ਅੱਜ ਮੁਹਕਮ ਅਰਾਦੇ ਬਖਸ਼ ਕੇ ਤੇਰੇ ਪੈਰਾਂ ਵਿੱਚ ਪਰਬਤ ਚੂਰ ਹੁੰਦਾ ਵੇਖਣਾ। ਸੱਜਣਾ ਜੇਕਰ ਆਪਣੀ ਧੌਣ ਨੂੰ ਰੱਖ ਦੇਗਾ ਮੇਰੀ ਤੇਗ ਤੇ, ਆ ਤੇਗ ਦੀ ਸਹੁੰ ਸਾਹਿਬਾ ਮੁਖਤਿਆਰ ਬਣ ਜਾਏਗਾ ਤੂੰ, ਚੜਨਾ ਨੀ ਤੈਨੂੰ ਮਨਸੂਰ ਦੀ ਸੂਲੀ ਤੇ, ਪਰ ਚੜ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਗੀ ਸ਼ਮਸ਼ੀਰ ਨੂੰ ਲਹਿਰਾਉਂਦੇ ਹੋਏ ਲਲਕਾਰ ਕੇ 80,000 ਦੇ ਇਕੱਠ ਅੰਦਰ ਇੱਕ ਸੀਸ ਦੀ ਮੰਗ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਅਣਖ ਤੇ ਸਵੈ ਮਾਣ ਨਾਲ ਸਿਰ ਤਲੀ ਤੇ ਧਰ ਕੇ ਤੁਰਨਾ ਸਿਖਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਕੌਮ ਨੂੰ ਖੰਡੇ ਦੀ ਧਾਰੋਂ ਜਨਮ ਦੇ ਕੇ ਓਏ ਮੌਤ ਤੋਂ ਪਰਾਂ ਇਹਦਾ ਲਾ ਦਿੱਤਾ ਡੇਰਾ, ਅੰਮ੍ਰਿਤ ਛਕਾ ਕੇ ਅਮਰ ਕੀਤਾ, ਇਸ ਨੂੰ ਹਨੇਰੇ ਚੋਂ ਕੱਢਿਆ ਵਿਖਾਇਆ, ਸਵੇਰਾ ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ ਤੇ ਬੱਜਰ ਕਰੈਤਾਂ ਤੋਂ ਬਚਣਾ ਸਿਖਾਇਆ, ਆ ਸਿਰ ਨੂੰ ਰੱਖ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ। ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜਾਏ ਇਹਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ, ਜੇ ਲੋੜ ਪੈ ਜਾਏ ਕਿਤੇ ਵੀਰਤਾ ਦੀ ਬਿਨਾਂ ਸਿਰ ਤੋਂ ਲੜਕੇ ਵਿਖਾਉਣਾ ਵੀ ਆਉਂਦਾ, ਇਹ ਕਰਦਨ ਤੇ ਖੁੰਡੀਆਂ ਰੰਬੀ ਦੀਆਂ ਧਾਰਾਂ ਧੜਕਦੇ ਨਹੀਂ ਕਦੇ ਖੋਪਰ ਲਹਾਉਂਦੇ, ਜੇ ਲੈ ਜਾਏ ਕੋਈ ਖੋ ਕੇ ਗੈਰਾਂ ਦੇ ਡੋਲੇ ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ, ਉਹ ਚੜਿਆ ਵੇਹਦ ਤੇ ਕੋਈ ਨਾਦਰ ਦਾ ਚਾਚਾ ਤੇ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ। ਮੈਰੀ ਅੱਖੇ ਜੇ ਕੋਈ ਪੰਥ ਵੱਲ ਵੇਖੇ ਘੁੱਥੋਨੋ ਦੀਆਂ ਦਾੜਾਂ ਤੇ ਠੋਕਣ ਲਈ ਬਣਿਆ, ਇਹ ਪੰਥ ਜਿਉਂਦਾ ਰਿਹਾ ਏ, ਇਹ ਜਿਉਂਦਾ ਰਹੇਗਾ, ਇਹ ਕੜਕਦਾ ਰਿਹਾ ਹੈ, ਇਹ ਕੜਕਦਾ ਰਹੇਗਾ, ਇਹ ਕਲੀਆਂ ਤੋਂ ਕੋਮਲ ਤੇ ਪੱਥਰਾਂ ਤੋਂ ਕਰੜਾ ਕੜਕਦਾ ਕੜਕਦਾ ਫੜਕਦਾ ਰਹੇਗਾ, ਇਹ ਦੁੱਖਾਂ ਵਿੱਚ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰੱਕੜਾਂ ਵਿੱਚ ਬੰਜਰਾਂ ਵਿੱਚ ਝੱਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ ਇੱਕੋ ਜਿਹਾ ਜੀਵਨ ਗੁਜ਼ਾਰਦਾ ਰਿਹਾ। ਖਾਲਸੇ ਦੀਆਂ ਬੇਗਿਣਤ ਕੁਰਬਾਨੀਆਂ ਨੂੰ ਤੱਕ ਕੇ ਪੰਜਾਬੀ ਦੇ ਪ੍ਰਸਿੱਧ ਨੌਜਵਾਨ ਸ਼ਾਇਰ ਸਤਿੰਦਰ ਕਾਲੇ USA ਵਾਲੇ ਨੇ ਖਾਲਸੇ ਦੀ ਉਪਮਾ ਕੋਰੇ ਕਾਗਜ਼ ਦੀ ਹਿੱਕ ਤੇ ਹੈ ਇਹ ਕੀਤੀ ਏ।

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੁੱਲੇ ਭਟਕੇ ਹੋਏ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਯੋਗਤ ਦਸ ਜਾਮੇ ਧਾਰਨ ਕਰਕੇ ਦੱਸੀ। ਗੁਰੂ ਸਾਹਿਬਾਨਾਂ ਦੇ ਸਰੂਪ ਦਸ ਹੋਏ ਨੇ ਪਰ ਜੋਤ ਤੇ ਜੁਗਤ ਇੱਕੋ ਹੀ ਰਹੀ ਹੈ। ਗੁਰਬਾਣੀ ਦਾ ਫਰਮਾਨ ਹੈ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਗੁਰੂਆਂ ਦੀ ਜੋਤ ਨੇ। ਇੱਕ ਪੰਜਾਬੀ ਦੇ ਸ਼ਾਇਰ ਨੇ ਠੀਕ ਲਿਖਿਆ ਕਿ ਤੁਰਕੀ ਬਾਣੀ ਦੇ ਗੁਰੂ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਏ। ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਦਿਸਦਾ ਇਸ ਦੇ ਵਿੱਚੋਂ ਪਰਮਾਤਮਾ ਏ।

ਬਸਤੀਆਂ ਆਣ ਆਣਾ ਉੱਤੇ ਜ਼ੁਲਮ ਜਬਰ ਦੀਆਂ ਘੜੀਆਂ ਬਲੀਆਂ ਸੜੀਆਂ ਪਾਏ ਵਿਛੋੜੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹਕੂਮਤ ਦੇ ਨਸ਼ੇ ਵਿੱਚ ਅੰਨੀ ਹੋਈ ਅਹਿਮਦ ਸ਼ਾਹ ਅਬਦਾਲੀ ਦੀ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਵਾ ਦਿੱਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਉਡਾ ਦਿੱਤਾ। ਬੱਚੇ, ਬਿਰਧ, ਬੀਬੀਆਂ, ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ, ਬੇਦੋਸ਼ੀਆਂ ਦੇ ਖੂਨ ਨਾਲ ਰੰਗੀ ਗੁਰੂ ਦੀ ਨਗਰੀ। ਜਦੋਂ ਇੱਕ ਅਣਖੀਲੇ ਨੌਜਵਾਨ ਨੇ ਤੱਕੀ, ਉਸ ਦੀਆਂ ਭੁੱਬਾਂ ਨਿਕਲ ਗਈਆਂ। ਸ਼ਾਇਰ ਕਹਿੰਦਾ, ਉਹ ਢੱਠੇ ਤਖ਼ਤ ਅਕਾਲ ਵੱਲ ਕਰ ਖੜੀਆਂ ਬਾਹਾਂ, ਕਹਿੰਦਾ ਛੇਵੇਂ ਪਾਤਸ਼ਾਹ ਤੋਂ ਤੇਰੀ ਖਾਵਾਂ, ਜਿਨ੍ਹਾਂ ਢਾਇਆ ਤੇਰੇ ਤਖ਼ਤ ਨੂੰ ਮੈਂ ਦਿਆਂ ਸਜਾਵਾਂ, ਮਾਸ ਉਹਨਾਂ ਦਾ ਤੋੜ ਕੇ ਕੁੱਤਿਆਂ ਨੂੰ ਪਾਵਾਂ, ਮੈਂ ਤੱਤਰ ਮਾਰਾਂ ਗੋਲੀਆਂ ਜੰਮਪੁਰੀ ਪਚਾਵਾਂ, ਜੋ ਭਾਜੀ ਚਾੜੀ ਜ਼ਾਲਮਾਂ, ਉਹ ਮੋੜ ਬਖਾਵਾਂ, ਬਲ ਬਖਸ਼ੀ ਮੈਨੂੰ ਸਤਿਗੁਰੂ ਨਾ ਚਿੱਤ ਡੁਲਾਵਾਂ। ਸਿਰ ਤੇ ਬੰਨ ਕੇ ਕੱਫਣ, ਸਿੰਘਾਂ ਦੇ ਕਾਤਲਾਂ ਨੂੰ ਸੋਧਣ ਲਈ ਜਦੋਂ ਨੌਜਵਾਨ ਘਰੋਂ ਤੁਰਨ ਲੱਗਾ, ਵੱਡੇ ਬਾਪੂ ਨੇ ਤੱਕਿਆ, ਬਾਹਾਂ ਫੜ ਕੇ ਕਹਿਣ ਲੱਗਾ, ਪੁੱਤਰਾ ਤੂੰ ਮੇਰੇ ਬੁਢੇਪੇ ਦੀ ਡੰਗੋਰੀ ਏ, ਤੂੰ ਪੰਜਾਂ ਭੈਣਾਂ ਦਾ ਕੱਲਾ ਕੱਲਾ ਵੀਰ ਏ, ਮੇਰੇ ਬਾਰੇ ਨਹੀਂ ਆਪਣੀਆਂ ਭੈਣਾਂ ਵਾਲੀ ਸੋਚ ਲੈ। ਰੱਖੜੀ ਵਾਲੇ ਦਿਨ ਇਹ ਕਿਸਦੇ ਗੁੱਟ ਦੇ ਉੱਤੇ ਰੱਖੜੀ ਬੰਨਣਗੀਆਂ। ਜਿਹੜੇ ਵਿਖੜੇ ਰਸਤੇ ਤੇ ਪੁੱਤਰਾ ਤੂੰ ਜਾ ਰਿਹਾ ਹੈ, ਇਹ ਸਿੱਧਾ ਮੌਤ ਦੇ ਮੂੰਹ ਵੱਲ ਜਾ ਰਿਹਾ। ਸੁਣ ਕੇ ਬਾਪੂ ਤੋਂ ਵਾਰਤਾ, ਨੌਜਵਾਨ ਦੇ ਆਪ ਮੁਹਾਰੇ ਡੋਲੇ ਫੜ ਉੱਠੇ ਨੇ, ਨੇਤਰਾਂ ਵਿੱਚ ਖੂਨ ਦੇ ਡੋਰੇ ਉੱਤਰ ਆਏ, ਕਰਕੇ ਅਨਾਰ ਦੇ ਫੁੱਲ ਵਰਗੀਆਂ ਅੱਖਾਂ ਛਡਾ ਕੇ ਬਾਪੂ ਤੋਂ ਬਾਹ, ਸਿੱਖ ਕੌਮ ਨਾਲ ਵਾਪਰੇ ਦੁਖਾਂਤ ਦੀ ਵਾਰਤਾ ਆਪਣੇ ਪਿਤਾ ਨੂੰ ਹੇ ਇਉਂ ਸੁਣਾ ਰਿਹਾ ਬਈ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਮੇਰੀ ਗੁਰਪੁਰਾ ਦੇ ਸੁਮਰਿਆ ਸ੍ਰੀ ਭਏ ਨਿਹਾਲ ਨਾਨਕ ਨਾਮ ਅਨੰਦ ਨਾਮ ਤਾਰ
1: ਇੱਥੇ
0: ਆ ਕੇ ਤਾਂ ਜਦ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਹ ਸੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਗਿਆ ਲਗਨੀ ਤੋਪੀਆਂ ਆ ਵੀ ਖਾਏ ਲੱਖ ਚੁਰਾਸੀ ਮੇਦ ਦੀ ਸਭ ਇਹ ਵੈਰੀ ਮਿੱਤਰ ਸਭ ਕੀ ਲਿਆ ਨਹੀਂ ਲੇਖਾ ਕੋਈ ਨਵੀਂ ਚਲੀ ਜਾ ਆਨੰਦ ਭਇਆ ਸੁਖ ਪਾਇਆ ਮਿਲ ਸਭ ਕਾਰ ਸਵਾਰੀ ਜਾ ਕਿੱਥੇ ਆਵੀ

ਛੋਟੀ ਲੜਕੀ ਹੈ ਰਜਨੀ ਜੀ ਨੂੰ ਸੰਗਤ ਬਣੀ ਹੈ ਗੁਰੂ ਘਰ ਦੀ ਰਜਨੀ ਤੋਂ ਵੀ ਬੋਲੀ ਆਖਿਆ ਪਿਤਾ ਜੀ ਇਹ

ਸਾਧਨਾ ਸਾਧਨਾ ਭੰਗ ਚਲਾ ਕੇ ਸੰਨ ਪਾਪ ਜਵਾਬਨਾ ਨਾਨਕ ਸਭ ਬਣਾਏ। ਬੜਾ ਗੁੱਸਾ ਹੈ, ਮੈਂ ਜਿਹੜਾ ਵਿਆਹ ਉਹਦੇ ਨਾਲ ਕਰਾਂਗਾ ਤੇ ਉਹ ਕਮਾਲ ਹੀ ਨਾ ਸਕਦਾ ਸੀ। ਫਿਰ ਵੇਖਾਂਗਾ ਤੇਰਾ ਰੱਬ ਇੱਕ ਪਿਛਲੇ ਤੇ ਕੋਈ ਨਾ ਵਿਆਹ ਕਰ।

0: ਨਾਲ ਸਾਰਾ
1: ਆਪੇ ਹਰ ਰੰਗ ਹੈ ਨਾਨਕ ਵਾਲੇ ਦਾਸ।

ਸ਼ੁਕਰ ਹੈ ਜਿਨ੍ਹਾਂ ਦੇ ਦਰਬਾਰ ਵਿੱਚ ਤਿੰਨ ਹਾਜ਼ਰ ਭਰਨ ਦਾ ਸਮਾਂ ਸਤਿਕਾਰ ਨੇ ਗੁਰੂ ਦੇ ਵਜ਼ੀਰ ਪਿਆਰ ਸਤਿਕਾਰ ਕਰਦੇ ਨੇ ਸਾਰੇ ਪ੍ਰਬੰਧਕ ਜਨ

0: ਤੇ ਮਾਇਆ ਤੇ ਆਉਂਦੇ ਨੇ, ਹਮਾਰੇ ਤੇ ਆਉਂਦੇ ਨੇ। ਮੈਂ ਸਰੀਰ ਚੜਾਉਣਾ ਕਰਕੇ ਅੱਖ ਸਭ
1: ਉਹ
0: ਦਰਬਾਰ ਜੀ ਦੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਆਖਿਆ

ਧੰਨ ਗੁਰੂ ਰਾਮਦਾਸ ਕਾਰਜ ਕਰਦੇ ਰਾਜ।

ਰਾਤ ਸੇਵਾ ਵਿੱਚ ਰਹਿਣਾ, ਪਹਿਲੇ ਰਾਤ ਨਹੀਂ ਉੱਠਣਾ, ਦਾਤਨ ਗੁਰ ਦਾ ਇਸ਼ਨਾਨ ਕਰਨਾ, ਫਿਰ ਦਰਬਾਰ ਜਾ ਕੇ ਕੀਰਤਨ ਸਰਵਣ ਕਰਨਾ, ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਲੰਗਰ ਜਾ ਕੇ ਸੇਵਾ ਕਰਨੀ, ਸਾਰਾ ਦਿਨ ਪੌੜੀ ਸਾਹਿਬ ਦੀ ਸੇਵਾ ਵਿੱਚ ਲੱਗੇ ਰਹਿਣਾ, ਦਿਨ ਤੇ ਰਾਤ

ਸੇਵਾ ਵਿੱਚ ਲਾਇਆ, ਸੇਵਾ ਕਰਮਾਂ ਵਾਲੇ ਕਰਦੇ ਨੇ, ਸੇਵਾ ਭਾਗਾਂ ਵਾਲੇ ਕਰਦੇ ਨੇ, ਸੇਵਾ ਨਸੀਬਾਂ ਵਾਲੇ ਕਰਦੇ ਨੇ, ਹਰੇਕ ਨੂੰ ਸੇਵਾ ਨਹੀਂ ਮਿਲਦੀ ਗੁਰੂ ਘਰ ਦੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ

ਮੇਰੇ ਮਾਲਕ ਵਾਸਤੇ, ਮੇਰੇ ਸਾਈ ਵਾਸਤੇ ਗੁਰੂ ਅਮਰਦਾਸ ਮਹਾਰਾਜ ਨੇ ਬੜੇ ਭੇਦਾ ਲੈ ਕੇ ਜਾਂਦਾ, ਮੈਂ ਵੀ ਕੁਝ ਲੈ ਕੇ ਜਾਵਾਂ। ਕੱਪੜੇ ਵਾਲੀ ਦੁਕਾਨ ਤੇ ਗਏ, ਹੁਣ ਮਾਇਆ ਕੋਲ ਘੱਟ ਹੈ, ਕੱਪੜਾ ਮਹਿੰਗਾ ਹੈ, ਮਨ ਕਰਦਾ ਮੈਂ ਗੁਰੂ ਸਾਹਿਬ ਵਾਸਤੇ ਸੋਹਣੇ ਬਸਤਰ ਬਣਾਵਾਂ, ਸੋਹਣੇ ਬਸਤਰ। ਹੁਣ ਭਾਵਨਾ ਨੇ

ਭਾਵਨਾ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬਸਤਰ ਪਵਾ ਰਹੇ ਨੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਭਰੇ ਦਰਬਾਰ ਵਿੱਚ ਬਸਤਰ ਪਾ ਰਹੇ ਨੇ। ਕੋਲ ਖੜਾ ਭਾਈ ਬੰਧੂ ਆਖਿਆ ਮਹਾਰਾਜ ਕੀ ਗੱਲ ਹੈ? ਸੱਚੇ ਪਾਤਸ਼ਾਹ ਕਹਿੰਦੇ ਨੇ ਬੰਧੂ ਭਾਈ ਜੇਠਾ ਮੈਨੂੰ ਨਹਾਉ ਤੋਂ ਬੜੇ ਸੋਹਣੇ ਬਸਤਰ ਪਵਾ ਲਿਆ, ਮੈਂ ਬਸਤਰ ਪਾ ਲਿਆ ਕਰਕੇ ਆਖਰ ਸਤਨਾਮ। ਭਾਈ ਜੇਠਾ ਜੀ ਨੇ ਕੰਬ ਲਏ, ਅਰਦਾਸ ਕੀਤੀ ਮਹਾਰਾਜ ਭੋਗ ਲਾਓ। ਧੰਨ ਗੁਰੂ ਅਮਰਦਾਸ ਮਹਾਰਾਜ ਕੰਬ ਛੱਕ ਰਹੇ ਨੇ। ਜਦ ਵਾਪਸ ਆਏ ਨਮਸਕਾਰ ਕੀਤੀ, ਅਕਬਰ ਬਾਦਸ਼ਾਹ ਨਾਲ ਹੋਈ ਵਾਰਤਾ ਦੱਸੀ। ਮਹਾਰਾਜ ਕਹਿੰਦੇ ਜੇਠਾ ਨਹਾਉ ਆਇਆ ਤੇ ਲੈਕੇ ਵੀ ਆਇਆ। ਸੱਚੇ ਪਾਤਸ਼ਾਹ ਤੁਸੀਂ ਤੇ ਘਰ ਘਰ ਦੀਆਂ ਜਾਣਾ ਲਾ ਰਹੇ ਹੋ। ਭਾਈ ਬੰਧੂ ਨੇ ਆਖਿਆ ਦੇਖਿਆ ਮਹਾਰਾਜ ਨੇ ਬਸਤਰ ਵੀ ਪਾਏ, ਮਹਾਰਾਜ ਨੇ ਆਪ ਵੀ ਛੱਡੇ ਕਰਕੇ ਆਪਣਾ ਸਾਧਨਾ। ਭਾਈ ਜੇਠਾ ਦੀ ਸੇਵਾ ਕਰ ਰਹੇ ਨੇ, ਗਾਰੇ ਦੀ ਟੋਕਰੀ ਚੁੱਕੀ ਹੋਈ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਮਹਿਰ ਮਾਤਾ ਮਨਸਾ ਦੇਵੀ ਜੀ ਕੋਲ ਖੜ ਗਏ। ਸੱਚੇ ਪਾਤਸ਼ਾਹ ਵੱਡੀ ਲੜਕੀ ਦਾਨੀ ਦਾ ਵਿਆਹ ਭਾਈ ਰਾਮੇ ਨਾਲ ਆਪਣਾ ਕਰ ਦਿੱਤਾ, ਭਾਈ ਵੀ ਜਵਾਨ ਹੋ ਗਈ, ਤੂੰ ਮਰ ਲੱਭੋ ਨਾਲ ਹੀ ਕਹਿ ਦਿੱਤਾ ਜੇ ਉਹ ਜਿਹਾ ਲੜਨਾ ਉਹ ਗਾਰੇ ਦੀ ਟੋਕਰੀ ਚੁੱਕੀ ਆਉਂਦਾ ਹੈ ਉਹ ਜਿਹਾ ਲੱਭਿਓ। ਹੱਸ ਕੇ ਕਹਿਣ ਲੱਗੇ ਇਹ ਤੇ ਵਰਗਾ ਹੋਰ ਨਹੀਂ ਕੋਈ ਦੁਨੀਆਂ ਤੇ ਇਹ ਤੇ ਵਰਗਾ ਇਹ ਹੋਈ ਹੈ ਕਰਕੇ ਸਾਹਮਣਾ ਸੇਵਾ ਤੋਂ ਖੁਸ਼ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਆਪਣਾ ਦਮਾਦ ਬਣਾ ਲਿਆ। ਪਰ ਭਾਈ ਜੇਠਾ ਨੇਤਰਾਂ ਵਿੱਚੋਂ ਜਲ ਵਹਿ ਰਿਹਾ ਹੈ।

ਸਾਨੂੰ ਤਾਂ ਕੇਸਰ ਜਾਪਦਾ।

ਜਦ ਗਏ ਭਾਈ

ਸਿੱਖਾਂ ਸੁਰਤੀ ਪਾਤਸ਼ਾਹ ਰਾਮਦਾਸ ਬੜੀਆਂ ਸਿੱਖਾਂ ਵਧੀਆਂ ਤੇ ਜਦੋਂ ਸੰਗਤ ਵਿੱਚ ਮਹਾਰਾਜ ਬੈਠੇ ਨਾ ਤੇ ਮਹਾਰਾਜ ਬੜਾ ਬਰਾਗ ਕਰਦੇ ਬਹੁਤ ਬਰਾਗ ਕਰਦੇ ਧੰਨ ਗੁਰੂ ਰਾਮਦਾਸ ਸਾਰੇ ਆਪੋ ਧੰਨ ਗੁਰੂ ਬਹੁਤ ਬਰਾਗ ਕਰਦੇ ਮਹਾਰਾਜ ਕਹਿੰਦੇ ਵੀ ਛੋਟੇ ਹੁੰਦਿਆਂ ਮਾਤਾ ਚਲੀ ਗਈ ਪਿਤਾ ਚਲਾ ਗਿਆ ਤੇ ਲੋਕੀ ਕਹਿੰਦੇ ਜੇਠਾ ਯਤੀਮ ਹੋ ਗਿਆ ਯਤੀਮ ਹੋ ਗਿਆ ਕਹਿੰਦੇ ਗੁਰੂ ਅਮਰਦਾਸ ਮਹਾਰਾਜ

0: ਸਾਰੇ ਤੁਰੀਏ ਚੁੰਗੇ ਸਭ ਸੋਚ ਸੰਤਾਪੇ ਉਸ ਗੁਰੂ ਦੇ ਦਰਬਾਰ ਚ ਬੈਠੇ ਹਾਂ। ਰਾਮਦਾਸ ਮੰਡੀ ਸਾਹਿਬ ਸਮਾਪਤੀ ਹੋਈ ਤੇ ਕਹਿੰਦਾ ਮੇਰੀਆਂ ਅੱਖਾਂ ਦੀ ਜੋਤ ਚਲੀ ਗਈ ਸੀ, ਆ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨੇਤਰ ਪ੍ਰਗਟ ਕੀਤੇ, ਗੁਰਦੇਵ ਇਹਨਾਂ ਉੱਥੇ ਜਾ ਕੇ ਸੇਵਾ ਕੀਤੀ, ਸਿਮਰ ਕੀਤਾ, ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਗੱਲ ਕੇ ਆਖਿਆ ਗੁਰਮੁਖਾ ਤੈਨੂੰ ਨਮਸਕਾਰ, ਮੈਂ ਪੇਪਰਾਂ 'ਚ ਪੜ੍ਹਿਆ ਸੀ, ਸੁਣਿਆ ਸੀ, ਪਰ ਤੇਰੇ ਦਰਸ਼ਨ ਵੀ ਹੋ ਗਏ। ਨਮਸਕਾਰ ਤੈਨੂੰ ਤਾਂ ਹੈ ਤੇਰੀ ਭਾਵਨਾ ਤੋਂ ਕੁਰਬਾਨ ਤੇ ਬਲਹਾਰ ਜਾਈ ਪੰਚਕੂਲਾ ਚੰਡੀਗੜ੍ਹ ਦੇ ਨੇੜੇ 7 ਸਾਲ ਦੀ ਲੜਕੀ ਡਾਕਟਰਾਂ ਜਵਾਬ ਦੇ ਦਿੱਤਾ ਵੀ ਜਲਦ ਤੋਂ ਜਾਂਦੀ ਹੈ, ਤੇ ਇਹ ਜਿਹੜੀਆਂ ਨਾੜਾਂ ਨੇ ਕਮਜ਼ੋਰ ਨੇ, ਨਿਗਾਹ ਨਹੀਂ ਕਰੀ ਆ ਸਕਦੀ ਵਾਪਸ, ਕਿਤੇ ਤੁਹਾਡੇ ਵਰਗੇ ਪਿਆਰ ਵਾਲੇ ਨੇ ਦੱਸਿਆ ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਕੇ ਡੇਰੇ ਲਾ ਲਏ, ਮਾਂ ਬਾਪ ਨਾਲ ਪਹਿਲਾਂ ਰਾਤ ਰਹਿੰਦੀ ਬੱਤੀ ਨੂੰ ਇਸ਼ਨਾਨ ਕਰਾਉਂਦੇ ਨੇ, ਫਿਰ ਮੂਲ ਮੰਤਰ ਜਪਦੇ ਆ, ਫਿਰ ਕਰਮਾਂ 'ਚ ਕਮਰਾ ਲੈ ਕੇ ਜਲ ਦਾ ਰੁਮਾਲ ਭਿਉਂ ਭਿਉਂ ਕੇ ਉਹਦੇ ਨੇਤਰਾਂ 'ਤੇ ਫੇਰਦੇ ਨੇ, ਨਾਲ ਜਾਪ ਕਰਦੇ ਨੇ। ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਉਹਦੇ ਕਵਾੜ ਖੋਲਣ ਦਾ ਟਾਈਮ ਹੈ, ਕੀਰਤਨ ਦੀ ਆਵਾਜ਼ ਆ ਰਹੀ ਹੈ, ਉਧਰ ਬੱਤੀ ਕਹਿੰਦੀ ਪਿਤਾ ਜੀ ਮੈਂ ਤੁਹਾਨੂੰ ਵੇਖ ਰਹੀ ਹਾਂ, ਗੱਲ ਕੇ ਮਾਂ ਮੇਰੀ ਮੈਂ ਤੈਨੂੰ ਵੇਖ ਰਹੀ ਹਾਂ, ਗੁਰੂ ਰਾਮਦਾਸ ਮਹਾਰਾਜ ਨੇ ਮੇਰੀ ਨੇਤਰਾਂ ਦੀ ਜੋਤ ਵਾਪਸ ਕਿਰਪਾ ਕਰ ਦਿੱਤੀ, ਹੁਣ ਬੱਤੀ ਮਾਪਿਆਂ ਨਾਲ ਜਾਂਦੀ ਹੈ, ਦੇਖ ਕਰਾਉਂਦੀ ਹੈ, ਨਮਸਕਾਰ ਕਰਦੀ ਹੈ, ਪ੍ਰਕਰਮਾ ਕਰਦੀ ਹੈ, ਹੁਣ ਪੰਚਕੂਲੇ ਪੜ੍ਹਦੀ ਵੀ ਹੈ, ਘਰ ਦੇ ਕੰਮ ਵੀ ਕਰਦੀ, ਰਵਰਾਸੀਆ ਸਿੱਖ ਹੈ, ਘਰੋਂ ਬੜਾ ਗਰੀਬ ਹੈ, ਅੰਮ੍ਰਿਤਧਾਰੀ ਦਾ ਰੱਖਾ ਚਲਾਉਂਦਾ, ਅੰਮ੍ਰਿਤਧਾਰੀ ਹੈ ਧੀ, ਸਾਰਾ ਪਰਿਵਾਰ ਹੀ ਇੱਕੋ ਹੀ ਧੀ ਹੈ, ਤੇ ਗੁਰਮੁਖ ਸਿਰ ਘੱਟ ਗਿਆ ਸਾਰਾ। ਡਾਕਟਰ ਕਹਿੰਦੇ ਵੀ ਕੇਸ ਕਤਲ ਕਰਨੇ ਪੈਣਗੇ, ਕਿਹੜਾ ਨਾਮ ਨਹੀਂ ਲਾਉਣੀ, ਧੀ ਮਾਸੀ ਤੇ ਮਰਦੇ ਰੱਖੇ ਤੇ ਭਾਇਆ ਘਰ ਨੂੰ ਮੁੜ ਪਿਆ, ਤਾਂ ਹੀ ਮੰਡਲ ਲਾਹੌਰ ਨਾਲ ਉੱਪਰ ਜਿਹੜੀ ਡਿਊਟੀ ਹੈ ਨਾ, ਮਨ ਚ ਆਇਆ ਵੀ ਡਾਕਟਰ ਨੇ ਜਵਾਬ ਦਿੱਤਾ ਹੈ, ਇੱਕ ਵੈਦ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਪੀਲੇ ਰਾਜੀ ਹੁੰਦੇ ਨੇ, ਕੋਈ ਕਾਲੇ ਕਾਲ ਸੁਬੰਧੇ ਨੇ ਰੱਖੇ ਤੇ ਰੱਖਣ ਉਹਨਾਂ ਨੂੰ ਬੋਲ ਲਿਆ, ਜਾ ਕੇ ਧੀ ਦੇ ਸਿਰ ਵਿੱਚ ਜਲ ਭਰ ਕੇ ਪਾਉਂਦਾ ਹੈ, ਸ਼ਨਾਨ ਕਰਾਉਂਦਾ ਹੈ, ਰੋਜ਼ ਲੈ ਜਾਂਦਾ ਰੱਖੇ ਤੇ, ਰੋਜ਼ ਲੈ ਆਉਂਦਾ ਹੈ, ਥੋੜੇ ਦਿਨ ਲੰਘੇ ਡਾਕਟਰਾਂ ਕੋਲ ਗਿਆ, ਇੱਕ ਵੀ ਨਿਸ਼ਾਨ ਨਹੀਂ ਸੀ ਜ਼ਖਮ ਦਾ, ਡਾਕਟਰ ਕਹਿੰਦੇ ਇਲਾਜ ਕਿੱਥੋਂ ਕਰਾਇਆ ਜੀ, ਕਹਿੰਦਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ, ਮੇਰਾ ਵੈਦ ਗੁਰੂ ਜੋ ਮਿਲਦਾ ਹਰ ਨਾਮ ਲਓ ਖੁਦ ਬੋਲਦੇ ਕੱਟ ਮੇਰਾ ਪਿੰਡ ਰਸਤੇ ਸੀ ਅੰਮ੍ਰਿਤਸਰ ਦੇ ਪੀਰ ਮੁਹੰਮਦ, ਤੇ ਜਦੋਂ ਵੀ ਧੰਨਵਾਦ ਗੁਰਨਾ ਸਿੰਘ ਮਹਾਰਾਜ ਤੋਂ ਆਗਿਆ ਲੈਣੀ ਆ ਘਰ ਦੀ, ਪਰ ਕਦੀ ਘਰ ਨਹੀਂ ਰਾਤ ਕਰਦੀ, ਬੰਤ ਵੀ ਕਈ ਉੱਥੇ ਬਣਿਆ ਦੇ ਨਾ, ਆਪ ਅੰਮ੍ਰਿਤਸਰ ਜਾ ਕੇ ਰਹਿਣਾ, ਕਿਉਂ ਅੰਮ੍ਰਿਤ ਵੇਲੇ ਉਹ ਗੁਰਮੁਖਾਂ ਦੇ ਨਾਲ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਇਸ਼ਨਾਨ ਦੀ ਸੇਵਾ ਕਰਾਂਗੇ, ਗੱਲ ਕੇ ਆਖੋ ਸਤਨਾਮ। ਬੜੀਆਂ ਬਖਸ਼ਿਸ਼ਾਂ ਸੁਣ ਵਾਸਤੇ ਤੇ ਆ ਬਾਹਰ ਲਿਖਿਆ ਹੋਇਆ ਪੜ੍ਹ ਕੇ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਚੇਤੇ ਆਉਂਦੇ ਨੇ, ਉਹ ਮੱਕਾ ਚੇਤੇ ਆਉਂਦਾ ਹਰਿਮੰਦਰ ਸਾਹਿਬ, ਤੇ ਮਹਾਰਾਜ ਦੀ ਬੜੀ ਕਿਰਪਾ ਗੁਰੂ ਦੇ ਵਜ਼ੀਰਾਂ ਤੇ ਸਾਰੀ ਸੰਗਤ ਤੇ ਸਾਰੇ ਪਿਆਰਿਆਂ ਤੇ ਸਰਕਾਰੀ ਭਾਈ ਸਾਹਿਬਾਂ ਨੇ ਹਰਿਮੰਦਰ ਸਿੰਘ ਜੀ ਜੇ ਹਜ਼ੂਰ ਸਾਹਿਬ ਜੀ ਜੋਲਾ ਵਾਲੇ ਮਹਾਂਪੁਰਖਾਂ ਨਾਲ ਉੱਥੇ ਕਈ ਵਾਰ ਦਰਸ਼ਨ ਹੋਏ ਨੇ, ਭਾਈ ਨਾਰਾਇਣ ਸਿੰਘ ਜੀ ਸਾਰੀ ਪਿਆਰ ਵਾਲੀਆਂ ਰੂਹਾਂ ਜਿਨ੍ਹਾਂ ਨੇ ਕਈ ਸਾਲਾਂ ਬਾਅਦ ਬਾਅਦ 13 ਸਾਲਾਂ ਬਾਅਦ, ਮੈਨੂੰ ਯਾਦ ਹੈ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਮਹਾਂਪੁਰਖ ਕਮਾਈ ਵਾਲੇ ਭਾਈ ਤੇ ਭਾਈ ਜੀਵਨ ਸਿੰਘ ਜੀ ਉਹ ਵੀ ਆਏ ਹੋਏ ਸੀ, ਆਪਣੇ ਦੇ ਹਾਜ਼ਰੀ ਭਰਿਆ ਕਰਦੇ ਸੀ, ਹੁਣ ਤੇ ਬੜੀ ਵੱਡੀ ਕਿਰਪਾ ਸਥਾਨ ਗੁਰ ਮਹਾਰਾਜ ਦੀ ਬਖਸ਼ਿਸ਼ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੇ ਕਰਨ, ਹੁਣ 12:30 ਤੋਂ ਦੇਰ ਤੇ ਸਵੇਰ ਕੱਲ੍ਹ ਚੜ੍ਹਾ ਰਹੀ ਹੈ, ਰਾਤ ਨੂੰ 8 ਤੋਂ 9 ਹਾਜ਼ਰੀ ਹੈ, ਤੇ ਅਗਲਾ ਸਾਰਾ ਹੀ ਹਫ਼ਤਾ ਕੱਲ੍ਹ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸਵੇਰੇ 5 ਤੋਂ 6 ਸਿਮਰਨ, ਰਾਤ ਨੂੰ 8 ਤੋਂ 9 ਕੀਰਤਨ ਤੇ ਸਵੇਰ ਸਤਿਗੁਰ ਜੀ ਆ ਤੁਹਾਡੇ ਕੋਲ ਆਉਂਦੇ ਬੁੱਧਵਾਰ ਨੂੰ ਸ਼ਾਮ ਨੂੰ 6:30 ਤੋਂ 7:30 ਫਿਰ ਹਾਜ਼ਰੀ ਭਰਾਂਗੇ। ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਡੇ ਬਾਬੇ ਦਾ ਮਤ ਛੱਡੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੋ, ਗੁਰੂ ਵਾਲੇ ਬਣੋ, ਭਰਿਆ ਪੁਰਸ਼ਾ ਗੁਰਮੁਖਾਂ ਦੀ ਸੰਗਤ ਕਰੋ, ਫਿਰ ਹੋ ਜਾਣ ਇਹ ਲੋਕ ਸੁਖੀਏ ਆਖੇ ਮਿਲੇ ਨਾਮ ਗਨਾਮ ਚੜ੍ਹਦੀ ਕਲਾ ਤੇਰੇ ਭਾਵੇ ਸਭ ਦਾ ਬੜਾ ਪਿਆਰ ਸਹਿ ਬਾਕਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

കണ്ണീ സുർത്തസമായി ജീവൻ സായലിച്ചു നടി റത്തിലാലലുവായി അന്തര് മുസ്കിച്ചു കൊല്ലിയ കീമത് കഹീ നാ ജായി പൗടി ഇസ് ജുഗ മഹ നാം നിദാന ഹൈ നാമോ നാല് ചല്ലേ ഇഹോ അഖുട്ട് കദേ നാന ഖുട്ടൈ ഖായ ഖർച്ചയോ പല്ല ഹര ജൻ നേട് നാ ആവൈ ജമ കങ്കര ജമ കല്ല ਤੇ ਸਾਹਾ ਸੱਚੇ ਬਣ ਜਾ ਰਿਹਾ ਜਿਨ ਹਰ ਧਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨਮੁਖ ਵਪਾਰੈ ਸਾਰ ਨਾ ਜਾਣਨੀ ਬਿਖ ਵਿਹਾਜਹਿ ਬਿਖ ਸੰਗ੍ਰਹਿ ਬਿਖ ਸਿਉ ਧਰਹਿ ਪਿਆਰ ਬਾਹਰੋ ਪੰਡਤ ਸਦਾਏ ਦੇ ਮਨੋ ਮੂਰਖ ਗਾਵਾਰ ਹਰ ਸਿਉ ਚਿਤ ਨਾ ਲਾਇਨੀ ਵਾਦੀ ਧਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰਹਿ ਆਹਾਰ ਜਗ ਮਹਿ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਐ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੇ ਸਜਾਈ ਨਾਨਕ ਏਵੈ ਜਾਣੀਐ ਸਭ ਕਿਛੁ ਤਿਸੈ ਰਜਾਏ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੈ ਤ੍ਰਿਪਤ ਨਾਹੀ ਦੂਜੈ ਭਰਮ ਭੁਲਾਇਆ ਹਉ ਮੈਂ ਦੁਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੁਚਾਹੀ ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਹੀ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮਹਿ ਸੰਤੀ ਧਨ ਖੱਟਿਆ ਜਿੰਨਾ ਸਤਿਗੁਰ ਮਿਲਿਆ ਪ੍ਰਭਿਆਈ ਸਤਿਗੁਰ ਸਚ ਦ੍ਰਿੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਸ ਧਨ ਪਾਇਐ ਭੁੱਖ ਲੱਥੀ ਸੁਖ ਵਸਿਆ ਮਨ ਆਈ ਜਿੰਨਾ ਕੋ ਧੁਰ ਲਿਖਿਆ ਕਿੰਨੀ ਪਾਇਆ ਆਈ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਈ ਹਮ ਦਿਨ ਫਿਰਦਾ ਸਦਾ ਰਹਿ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਈ ਸਦਾ ਚਿੰਤ ਚਿਤ ਵਧਾ ਰਹਿ ਸਹਸਾ ਕਦੇ ਨਾ ਜਾਏ ਨਾਨਕ ਬਿਨ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮਹਿ ਰਹੇ।

ਤੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇਈ, ਖਾਏ ਖਰਚ ਰਹਿਣ ਦਾ ਲੱਖ ਚੌਰਾਸੀ ਮੇਦਨੀ, ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੇ, ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ ਸਭੇ ਕਾਜ ਸੁਆਰਿਆ, ਜਾਂ ਤੁਧ ਪਾਵੰਦਾ ਦੱਖਣੇ ਮਹੱਲਾ ਪੰਜਵਾਂ, ਦੇਖਣ ਕੂ ਮੁਸਤਾਕ ਮੁਖ ਕਜਿਆ ਤਉ ਧਣੀ, ਫਿਰਦਾ ਕਿਤੈ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ, ਮਹੱਲਾ ਪੰਜਵਾਂ ਦੁਖੀਆ ਦਰਦ ਘਣੀ, ਵੇਦਨ ਜਾਣੇ ਤੂੰ ਧਣੀ, ਜਾਣਾ ਲੱਖ ਭਵੇ ਪ੍ਰੀਡ ਖੰਡੋ ਤਾਂ ਜੀਵ ਸਾਂ, ਮਹੱਲਾ ਪੰਜਵਾਂ ਟਹਿੰਦੀ ਜਾਏ ਕਰਾਰ, ਵੈਣ ਵਹਿੰਦੇ ਮੈਂ ਡਿੱਠਿਆ, ਸੇਈ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ, ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਜਿਨ ਜਨ ਗੁਰਮੁਖ ਬੁੱਝਿਆ ਸੋ ਚਹੋ ਕੁੰਡੀ ਜਾਪੈ, ਜੋ ਨਰ ਉਸ ਕੀ ਸਰਨੀ ਪਰੈ ਤਿਸ ਕੰਬਹਿ ਪਾਪੈ, ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ, ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ, ਹਰ ਜੀਓ ਤੂੰ ਸਭਨਾ ਕਾ ਮਿਤ ਹੈ ਸਭ ਜਾਣੈ ਆਪੈ, ਐਸੀ ਸੋਭਾ ਜਨੈ ਕੀ ਜੇ ਵਡਾਹਰ ਪ੍ਰਤਾਪੈ, ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ, ਦੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵੇ ਆਸ, ਜਿੰਨਾ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ, ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਭਾਉਂਦੀ ਭਵ ਭਾਵੇ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ, ਮਹੱਲਾ ਪੰਜਵਾਂ ਦਿੱਤਾ ਹਬ ਮਝਾਏ, ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਏ, ਜਿੰਨੀ ਮੇਰਾ ਸੱਜਣ ਰਾਵਿਆ ਪੌੜੀ, ਹਉ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ, ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ, ਸੋ ਮੰਗਾ ਦਾਨ ਗੁੱਸਾਈ।

ਸਾਂ ਪੂਰੀਆਂ ਲਗ ਪ੍ਰਭ ਕਹਿ ਪਾਵੈ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੈ ਦੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣਹੀ ਦੁਰਜਣ ਸੇਤੀ ਨੇ ਹੋ ਤੂੰ ਕਹਿ ਗੁਣ ਹਰ ਰੰਗ ਮਾਣਹੀ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉਂ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾਂ ਰੱਤੇ ਰੰਗ ਭਾਰ ਬ੍ਰਹਮ ਕੈ ਮਨ ਪਣ ਅਤ ਗੁਲਾਲ ਨਾਨਕ ਬਿਨ ਨਾਵੈ ਆਲੂਦਿਆਂ ਜਿੱਤੀ ਹੋਰ ਖਿਆਲ ਪਵੜੀ ਹਰ ਜੀਓ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਦਮਾਰ ਨਿਵਾੜਾ ਗੁਰ ਭਉ ਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀ ਓ ਸਤਵੰਤਾ ਸਾੜਾ ਜਿਤ ਲਾਇਨ ਤਿੱਤੇ ਲੱਗਦੀਆਂ ਨਹਿ ਖਿੰਚੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰ ਅੰਦਰ ਵਾੜਾ ਗੁਰੂ ਨਾਨਕ ਤੁੱਠਾ ਭਾਈ ਰਹੋ ਹਰ ਵਸ ਦਾ ਨੇੜਾ ਦੱਖਣੇ ਮਹੱਲਾ ਪੰਜਵਾਂ ਜਾਂ ਮੂੰਹ ਆਵਹਿ ਚਿੱਤ ਤੂੰ ਤਾਂ ਹੱਬੇ ਸੁਖ ਲਹਾਓ ਨਾਨਕ ਮਨ ਹੀ ਮੰਜ ਰੰਘਾਵਲਾ ਪ੍ਰੀ ਤਿਹਿੰਜਾ ਨਾਉ ਮਹੱਲਾ ਪੰਜਵਾਂ ਕੱਪੜ ਭੋਗ ਵਕਾਰ ਇਹ ਹੱਬੇ ਹੀ ਸ਼ਾਰ ਖਾਕ ਲੜੇਂਦਾ ਤਨ ਖੇ ਜੋ ਰੱਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕ ਹੈ ਵਿਆਪਾਸ ਕਰ ਹੀ ਅੜੇ ਇੱਕ ਆਧਾਰ ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਬਿਨ ਕਰਮਾ ਹਰ ਜੀਓ ਨਾ ਪਾਈਐ ਬਿਨ ਸਤਗੁਰ ਮਨੁਆ ਨਾ ਲੱਗੈ ਧਰਮ ਤੀਰਾ ਕਲ ਅੰਦਰੇ ਇਹੋ ਪਾਪੀ ਮੂਲ ਨਾ ਤੱਗੈ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਯੁਗ ਮੈਂ ਸੋਧਿਆ ਬਿਨ ਸੰਗਤ ਅਹੰਕਾਰ ਨਾ ਭਗੈ ਹਉ ਮੈਂ ਮੂਲ ਨਾ ਛੁੱਟਈ ਬਿਨ ਸਾਧੂ ਸਤ ਸੰਗੈ ਟਿਚਰ ਥਾ ਨਾ ਪਾਵਈ ਜਿਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਅਪੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਨੀ ਲੱਗੈ ਦੱਖਣੇ ਮਹੱਲਾ ਪੰਜਵਾਂ ਲੋੜੀਂਦੋ ਹਬ ਜਾਏ ਸੋ ਮੀਰਾ ਮੇਰਾ ਨਸਿਰ ਹੱਠ ਮੰਜਾਹੂ ਸੋ ਧਣੀ ਚੌਂਦੋ ਮੁਖ ਅਲਾਏ ਮਹੱਲਾ ਪੰਜਵਾਂ ਮਾਣਕੂ ਮੋਹੇ ਮਾਓ ਜਿੰਨਾ ਧਣੀ ਅਪਾਏ ਹਿਆਓ ਮਹਿੰਜਾ ਠੰਡੜਾ ਮੁੱਖ ਹੋ ਸੱਚ ਅਲਾਏ ਮਹੱਲਾ।

ਹੁੱਟੈ ਮਹੱਲਾ ਪੰਜਵਾਂ ਠੱਗਾ ਨੀਹੋਂ ਮਤਰੋੜ ਜਾਣ ਗੰਧਰਬਾ ਨਗਰੀ ਸੁੱਖ ਘਟਾਊ ਡੂਏ ਇਸ ਪੰਧਾਣੂ ਘਰ ਕਣੀ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲੱਖ ਅਲੇਖੰ ਖੱਟ ਦਰਸ਼ਨ ਭ੍ਰਮਤੇ ਫਿਰਹਿ ਨਹਿ ਮਿਲੀਐ ਭੇਖੰ ਵਰਤ ਕਰਹਿ ਚੰਦਰਾਇਣਾ ਸੇ ਕਿਤੈ ਨਾ ਲੇਖੰ ਵੇਦ ਪੜਹਿ ਸੰਪੂਰਨਾ ਤਤ

0: पार ना पेखं तिलक कड़ है इशनान कर अंतर का लेखं देखी प्रभु ना लभई बिन सकी सिखं पूला मार्ग सो पवे जिस तुर मस्तक लेखं तिन जन्म सवारिया अपना जिन गुर अखी देखं दखने महला पंजवा सो निवाहू गड जो चलाऊ ना थी है कार कूड़ा भी छड संभल सच तनी महला पंजवा हब समाणी जोत ज्यो जल कटाऊ चंद्रमा प्रगट थी आयाप नानक मस्तक लिखिया महला पंजवा मुख सहावे नाम चौ आठ पैर गुण गाओ नानक दरगाह मनी है मिली न थावे थाओ पौड़ी बाहर भेख ना पाई है प्रभ अंतर जामी इक सहर जियो बाहरी सब फिरै निकामी मन रता कटंब सियो नित गर्भ फिरामी फिरह गमानी जग मह क्या गर्भ है दामी चलदिया नाल ना चलई खिन जाए बिलामी बिचरदे फिरह संसार मह हर जी हो कामी कर्म खुला गुर पाया हर मिलिया स्वामी जो जन हर का सेव को हर तिस की कामी दखणे महला पंजवा मुखो अलाए हब मरण पछाणन दो कोई नानक तिन्ना खाक जिन्ना यकीना हिक सियो महला पंजवा जान वसंदो मांझ पछाणु को हिकड़ो तै तन पड़दा नाही नानक जय गुर भेटिया महला पंजवा मतड़ी कांडक आह पाव तवंदो पीवसा मू तन प्रेम अथाह पसन कु सच्चा धनी पौड़ी निरपो नाम वसारिया नाल माया रचा आवे जाए पवाई है बहु जोनी नचा बचन करे तै खिसक जाए बोले सब कच्चा अंदर हो थोथा कूड़ियार कूड़ी सब खचा वैर करे निरवैर नाल झूठे लालचा मारिया सच्चे पातशाह वेख तुर कर मचा जम दूती है हेरिया दुख ही मह पचा हुआ तपावस धर्म का नानक दर सच्चा दखणे महला पंजवा परभाते प्रभ नाम जप गुर के चरण ते आए जन्म मरण मल उतरै सच्चे के गुण गाए महला पंजवा देह अंधारी अंध सुन्नी नाम विहूनिया नानक सफल जन्म जय कट बुट्टा सच तनी महला पंजवा लोइन लोई दिठ प्यास ना बुझै मूह घणी नानक से अखड़िया बयान जिन्नी दसंदो महापिरी पौड़ी जिन जन गुरमुख सेवया तिन सब सुख पाई ओह आप तरिया कटंब सियो सब जगत तराई ओन हर नामा धन संचया सब तिखा बुझाई ओन छड़े लालच दुनी के अंतर लिव लाई ओस सदा सदा कर आनंद है हर सखा सहाई ओन वैरी मित्र सम कीतिया सब नाल सुपहाई होआ ओही अल जग मह गुर ज्ञान जपाई पूर्व लिखिया पाया हर सिंह बन आई।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsava2@gmail.com singsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singsava2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singsava2@gmail.com।
5: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
6: ਦੁੱਖ ਨਾ ਮਨਾਇਓ, ਮੇਰੇ ਨਾਲ ਵੀ ਹੁੰਦਾ, ਜਦੋਂ ਪੈਣ ਲੱਗਦੇ ਕਿੰਨੇ ਫੁਰਨੇ ਆਉਣੇ, ਬੱਸ ਵਿੱਚ ਬੈਠੇ ਹੋ ਕਿੰਨੇ ਫੁਰਨੇ ਆਉਣਗੇ, ਰੋਟੀ ਖਾਂਦੇ ਹੋ ਕਿੰਨੇ ਫੁਰਨੇ ਆਉਣਗੇ। ਉਹ ਤੋਂ ਬਾਅਦ ਜਿਹੜਾ ਧਿਆਨ ਨਾਲ ਤੁਸੀਂ ਉਹ ਪੜ੍ਹੇ ਲਿਖੇ ਬੈਠੇ ਹੋ, ਰਾਤ ਨੂੰ ਕਾਊਂਟ ਕਰ ਲਿਓ ਕਿ ਜਿੰਨੇ ਫੁਰਨੇ ਅੱਜ ਦਿਨ ਵਿੱਚ ਆਏ, ਕੋਈ ਉਹਨਾਂ ਵਿੱਚੋਂ ਸੱਚ ਵੀ ਥਾ ਅੱਜ ਕੋ ਸਤਨਾਮ। ਮੈਂ ਥੋੜਾ ਚਿਰ ਮਨ ਦਾ ਪ੍ਰਚਾਵਾ ਕਰ ਲਿਆ।
7: ਚਰਨ ਕਮਲ ਸਦਾ ਸਿਓ, ਦ੍ਰਿੜਤਾ ਕਰ ਮਤ ਜੀਓ।
6: ਆ ਹੈ ਜੇ ਤੈਨੂੰ ਕਿਤੇ ਫੁਰਨਾ ਫੁਰ ਜਾਵੇ, ਗੁਰੂ ਦੇ ਚਰਨਾਂ ਦੀ ਸੇਵਾ ਦਾ, ਗੁਰੂ ਦੇ ਸ਼ਬਦਾਂ ਦੇ ਜਪਣ ਦਾ। ਚਰਨ ਕਮਲ ਸਦਾ ਸਿਓ, ਕਿਤੇ ਇਹ ਫੁਰਨਾ ਸਾਡੇ ਮਨ ਵਿੱਚ ਆ ਜਾਵੇ, ਦ੍ਰਿੜਤਾ ਕਰ ਸਤ ਜੀਓ। ਇਸ ਫੁਰਨੇ ਨੂੰ ਦ੍ਰਿੜ ਕਰਕੇ ਮਨ, ਇਹਨੂੰ ਗਵਾ ਨਾ ਜੇ ਮਨ ਵਿੱਚ ਆ ਜਾਵੇ, ਇਹਨੂੰ ਟਕਾ ਰੱਖ। ਇਹ ਫੁਰਨੇ ਨੂੰ ਦ੍ਰਿੜ ਕਰ ਲੈ, ਵਸਾ ਲੈ ਵੀ ਇਹ ਕੰਮ ਕਰਨਾ ਹੀ ਕਰਨਾ, ਇਹ ਤੋਂ ਮੈਂ ਹਟਣਾ ਨਹੀਂ। ਦ੍ਰਿੜਤਾ ਕਰ ਸਤ ਜੀਓ, ਕਿਉਂਕਿ ਸੱਚਾ ਫੁਰਨਾ ਹੀ ਇਹ ਹੈ, ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੀ ਸੰਗਤ, ਸਤਿਗੁਰਾਂ ਦੇ ਬਚਨਾਂ ਨੂੰ ਬਾਰ ਬਾਰ ਜਪਣਾ ਸੁਣਨਾ, ਇਹ ਦ੍ਰਿੜਤਾ ਕਰ। ਦੇਖੋ ਹੁਣ ਦੂਜਾ ਅਰਥ ਲੈ ਲਓ, ਜੇ ਉਹ ਸਤਿਗੁਰਾਂ ਦੇ ਮੰਤਰ ਦ੍ਰਿੜ ਕਰਕੇ ਹਿਰਦੇ ਵਿੱਚ ਵਸਾ ਲਵੇਗਾ, ਇਹ ਜਿਹੜੇ ਦੇਹ ਗਏ ਤ੍ਰਿਅਸ ਨੇ ਇਹ ਭੁੱਲ ਜਾਣਗੇ, ਫਿਰ ਇਹ ਗੁਰੂ ਦਾ ਮੰਤਰ, ਗੁਰੂ ਦੇ ਚਰਨ ਤੈਨੂੰ ਸੱਚ ਵਿੱਚ ਦ੍ਰਿੜ ਕਰ ਦੇਣਗੇ। ਹੁਣ ਅਸੀਂ ਝੂਠ ਵਿੱਚ ਦ੍ਰਿੜ ਹੋਏ ਵੇ, ਪੱਕਾ ਭਰੋਸਾ ਹੈ ਵੀ ਘਰ ਮੇਰਾ, ਪੱਕਾ ਭਰੋਸਾ ਲਈ ਬੈਠੇ ਹਾਂ, ਸਰੀਰ ਮੇਰਾ ਹੈ, ਹੱਥ ਮੇਰੇ ਹੈ, ਪੈਰ ਮੇਰੇ ਹੈ, ਕਾਰ ਮੇਰੀ ਹੈ। ਹੁਣ ਸਾਨੂੰ ਇਹ ਦ੍ਰਿੜ ਹੋਇਆ ਮੈਂ, ਪਰ ਜੇਕਰ ਇਹ ਗੁਰੂ ਦਾ ਸ਼ਬਦ ਮੰਤਰ ਆਪਾਂ ਨੇ ਜਪ ਲਿਆ ਨਾ, ਫੇਰ ਦ੍ਰਿੜ ਹੋ ਜਾਣਾ ਕਿ ਇੱਕ ਵਾਹਿਗੁਰੂ ਦਾ ਨਾਮ ਹੀ ਸੱਤ ਹੈ, ਬਾਕੀ ਸਭ ਕੁਝ ਝੂਠ ਹੈ।
7: ਨਾਮ ਸਾਰ ਹੀਏ ਧਾਰ, ਤਜ ਵਿਕਾਰ ਮਨ ਗਿਆਂਦ।
6: ਐ ਹਾਥੀ ਰੂਪੀ ਮੇਰੇ ਮਨ, ਗਿਆਂਦ ਜੀ ਕਹਿੰਦੇ, ਕਿਉਂ ਵੱਡਾ ਹੋਇਆ ਫਿਰਦਾ। ਬਹੁਤ ਸੋਹਣਾ ਪ੍ਰਮਾਣ ਹੈ ਜੇ ਕਿਤੇ ਬਾਣੀ ਸੋਚੋ, ਭਗਤਾਂ ਦੀ ਬਾਣੀ ਪੜ੍ਹੋ, ਸਤਿਗੁਰਾਂ ਦੀ ਬਾਣੀ ਪੜ੍ਹੋ, ਇੱਕੋ ਸਰੂਪ ਹੈ। ਮੁਕਤ ਦੁਆਰਾ ਹੈ ਨਾ ਜਿਹੜਾ, ਜਿੱਥੇ ਨੂੰ ਅਸੀਂ ਲੰਘਣਾ, ਉਹਦੀ ਲੰਬਾਈ ਚੌੜਾਈ ਮਿਣ ਦਿੱਤੀ ਮੇਰੇ ਸਤਿਗੁਰਾਂ ਨੇ। ਮੁਕਤ ਦੁਆਰਾ ਸੰਕਰਾ, ਸੰਕਰਾ ਕਹਿੰਦੇ ਸੰਸਕ੍ਰਿਤ ਵਿੱਚ ਤੰਗ ਨੂੰ, ਭੀੜੇ ਨੂੰ, ਸੰਕਰ ਭੀੜਾ ਤੰਗ। ਮੁਕਤ ਦਾ ਜਿਹੜਾ ਦੁਆਰਾ ਹੈ ਉਹ ਬਹੁਤ ਭੀੜ ਹੈ, ਤੇ ਪੁੱਛਣ ਵਾਲੇ ਨੇ ਪੁੱਛਿਆ ਇਹ ਕਿੰਨਾ ਕੁ ਭੀੜ ਹੈ। ਦੇਖੋ ਕੈਸੇ ਸਾਇੰਸਦਾਨ ਫਿਰਦੇ, ਬੜਾ ਤੁਖ ਸੁਣ ਲਿਓ, ਕਿੱਥੇ ਮਿਣਤਾ, ਕੋਈ ਐਸਾ ਮਾਪ ਬਣੇ ਹੀ ਨਹੀਂ। ਹੁਣ ਬਾਣੀ ਕਹਿੰਦੀ ਰਾਈ ਦੱਸ ਇਹ ਭਾਏ, ਤੁਸੀਂ ਤਾਂ ਪੰਜਾਬ ਚੋਂ ਆਏ, ਰਾਈ ਦਾ ਬੀਜ ਦੇਖਿਆ ਹੋਣਾ ਤੁਸੀਂ। ਮੇਰਾ ਖਿਆਲ ਟੋਟਲ ਜਿੰਨੀ ਬਨਸਪਤੀ ਹੈ ਉਹ ਤੋਂ ਸਭ ਤੋਂ ਛੋਟਾ ਜੇ ਬੀਜ ਹੁੰਦਾ ਤਾਂ ਰਾਈ ਦਾ ਹੁੰਦਾ, ਬਾਕੀ ਬੀਜ ਸਾਰੇ ਪੌਦਿਆਂ ਦੇ ਉੱਤੋਂ ਵੱਡੇ ਹੁੰਦੇ, ਰਾਈ ਸਭ ਤੋਂ। ਉਹ ਜਿਹੜਾ ਰਾਈ ਦਾ ਬੀਜ ਹੈ ਨਾ, ਛੋਟਾ ਜਿਹਾ, ਸਰੋਂ ਤੋਂ ਵੀ ਬਹੁਤ ਛੋਟਾ ਹੁੰਦਾ, ਉਹ ਤਾਂ ਮੁਕਤ ਦੁਆਰਾ ਇੰਨਾ ਚੌੜਾ ਹੈ ਜਿੰਨਾ ਰਾਈ ਦੇ ਬੀਜ ਦਾ ਦਸਵਾਂ ਹਿੱਸਾ ਹੋਵੇ। ਵੇਖ ਲਓ ਸਾਹਿਬ, ਕਬੀਰ ਮੁਕਤ ਦੁਆਰਾ ਸੰਕਰ ਰਾਈ ਦਸ ਇਹ ਭਾਏ, ਰਾਈ ਦੇ ਦਸਵੇਂ ਹਿੱਸੇ ਜਿੰਨੀ ਚੁੜਾਈ ਹੈ ਸਾਰੀ। ਹੋ ਵੇਖ ਲਓ ਤਾਂ ਦਿਖਣੀ ਵੀ ਨਹੀਂ, ਉਹਦਾ ਕੋਈ ਦੂਰਬੀਨ ਲਾਓਗੇ ਤਾਂ ਦਿਖੂ, ਉਹਦਾ ਦਸਵਾਂ ਹਿੱਸਾ ਨਹੀਂ ਦਿਖਣਾ ਹੀ। ਤੇ ਦੂਜੇ ਪਾਸੇ ਆਪਣਾ ਹਾਲ ਲੈ ਲਓ, ਮੁਕਤੀ ਦਾ ਦੁਆਰਾ ਤੈਨਾ ਸੰਕਣਾ, ਤੇ ਆਪਣਾ ਕੀ ਹਾਲ ਹੈ? ਮਨ ਤੋਂ ਮੈਗਲ ਹੋਏ ਰਹੇ ਹੋ, ਤੂੰ ਬਣਿਆ ਫਿਰਦਾ ਹਾਥੀ ਤੇ ਕਿੱਥੇ ਨੂੰ ਲੰਘੇਗਾ ਕੋ ਸਤਨਾਮ? ਤੂੰ ਹਾਥੀ ਬਣਿਆ ਫਿਰਦਾ ਹੈ ਤੇ ਉਹਦੀ ਚੁੜਾਈ ਜਿੱਥੇ ਨੂੰ ਤੂੰ ਲੰਘਣ ਹੈ। ਸਾਰੇ ਗਾਲ ਹੀ ਤੁਕ ਵਿੱਚ ਕਹਿ ਦਿੱਤਾ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾ। ਜੇ ਤੈਨੂੰ ਗੁਰੂ ਦੇ ਗਿਆਨ ਦੀ ਪ੍ਰਾਪਤੀ ਹੋਗੀ, ਜੇ ਤੈਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਗੀ, ਉਹ ਤੰਗ ਨਹੀਂ ਰਹਿਣਾ, ਉਹ ਮੋਕਲਾ ਕਹਿੰਦੇ ਖੁੱਲਾ। ਗੁਰਸਿੱਖ ਪਿਆਰਿਓ, ਕਿਵੇਂ ਖੁੱਲਾ ਹੋ ਜਾਣਾ? ਜਦ ਗੁਰਮੁਖ ਉੱਥੇ ਜਾਂਦੇ ਨੇ ਸੱਚਖੰਡ, ਦਰਵਾਜੇ ਰਹਿੰਦੇ ਹੀ ਨਹੀਂ ਰਾਜ ਕਹੇ ਆਖੋ ਸਤ। ਇਹ ਤਾਂ ਇੱਥੇ ਦੀ ਗੱਲ ਸੁਣ ਲਓ, ਯੂਕੇ ਦੀ, ਇੰਡੀਆ ਦੀ ਸੁਣ ਲਓ। ਜਦ ਕਿਸੇ ਵਜ਼ੀਰ ਨੇ ਪਾਰਲੀਮੈਂਟ ਹਾਊਸ ਵਿੱਚ ਜਾਣਾ ਹੋਵੇ, ਕਦੇ ਦਰਵਾਜੇ ਬੰਦ ਹੋਏ? ਜਦ ਆਪਾਂ ਜਾਵਾਂਗੇ ਉਦੋਂ ਹੀ ਪਾਸ ਪੁੱਛਣਾ, ਆਖੋ ਸਤਨਾਮ, ਉਦੋਂ ਹੀ ਤੁਹਾਡੀ ਆਈਡੀ ਪੁੱਛਣਗੇ। ਜਾਂ ਵਜ਼ੀਰ ਨੇ ਜਾਣਾ, ਪ੍ਰਾਈਮ ਨੇ ਆਪੇ ਖੁੱਲ ਜਾਣੇ ਸਾਰੇ, ਕੋਈ ਜਿੰਦਾ ਲੱਗਿਆ ਵੇਖਿਆ ਉਹਦੇ ਸਾਹਮਣੇ। ਇਸੇ ਤਰ੍ਹਾਂ ਗੁਰਮੁਖ ਆਵੇ ਜਾਏ ਨਿਸੰਗ, ਜਿਹੜੇ ਗੁਰੂ ਦੇ ਪਿਆਰੇ ਉਹਨਾਂ ਨੂੰ ਇਹ ਦਰਵਾਜੇ ਦਰੂਜੇ ਨਹੀਂ ਰਹਿੰਦੇ, ਉਹ ਨਿਸੰਗ ਖੁੱਲ੍ਹੇ ਸੱਚਖੰਡ ਉਹਨਾਂ ਵਾਸਤੇ। ਪਰ ਸਾਡਾ ਮਨ ਬਣਿਆ ਹਾਥੀ, ਇਹ ਮੁਕਤੀ ਦੇ ਦਰਵਾਜੇ ਨੂੰ ਕਿੱਥੇ ਲੰਘੂਗਾ? ਇਹ ਤੋਂ ਮਨ ਤੋਂ ਮੈਗਲ, ਮਨ ਗਿਅੰਦ ਸ਼ਬਦ ਹੈ, ਗਿਅੰਦ ਨਾਮ ਹੈ ਹਾਥੀ ਦਾ। ਨਾਲੇ ਹੋਰ ਬਚਨ ਸੁਣ ਲਓ ਇੱਕ ਮਿੰਟ ਵਿੱਚ। ਹਰ ਹੈ ਕਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਹਸਤੀ ਚੁਣੀ ਨਾ ਜਾਏ। ਉੱਥੇ ਵੀ ਹਾਥੀ ਦਾ ਪ੍ਰਮਾਣ। ਕਬੀਰ ਸਾਹਿਬ ਕਹਿੰਦੇ, ਇੱਕ ਬੀਬੀ ਖੰਡ ਦੀ ਕੌਲੀ ਲਈ ਜਾਂਦੀ ਸੀ ਗੁਰਦੁਆਰੇ ਨੂੰ, ਆਪਣੇ ਰਿਵਾਜ ਆਟਾ ਖੰਡ ਲੈ ਕੇ ਜਾਣਾ ਗੁਰਦੁਆਰੇ ਨੂੰ, ਤੇ ਠੋਕਰ ਵੱਜ ਗਈ, ਉਹ ਭੈਣ ਗਿਰ ਪਈ। ਤੇ ਜਿਹੜੀ ਉਹ ਖੰਡ ਪੜੀ ਹੋਈ ਸੀ ਨਾ ਕੌਲੀ, ਉਹ ਰੇਤ ਮੈਂ ਬਿਖਰੀ, ਉਹ ਰੇਤੇ ਵਿੱਚ ਖਿੰਡ ਗਈ, ਕਿਉਂਕਿ ਠੋਕਰ ਵੱਜੀ ਨਾ। ਜੇ ਤਾਂ ਇੱਕ ਜਗ੍ਹਾ ਗਿਰਦੀ ਤਾਂ ਅੱਧੀ ਕੁ ਬੀਬੀ ਨੇ ਚੱਕ ਲੈਣੀ ਸੀ ਉਪਰੋਂ ਉਪਰੋਂ। ਨਹੀਂ ਨਹੀਂ, ਉਹ ਬਿਖਰੀ ਰੇਤ ਦੇ ਵਿੱਚ, ਰਹਿ ਗਈ ਖੰਡ। ਹਰ ਹੈ ਕਾਂਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ। ਤੇ ਹੁਣ ਕਬੀਰ ਸਾਹਿਬ ਕਹਿੰਦੇ, ਹਾਥੀਆਂ ਨੂੰ ਬੁਲਾਵੇ ਉਹ ਬੀਬੀ ਭੈਣ, ਕਿ ਮੇਰੀ ਖੰਡ ਝੁਗ ਦੋ, ਰੇਤੇ ਵਿੱਚ ਗਿਰ ਗਈ। ਉਹ ਪਿਆਰੇ, ਉਹ ਹਾਥੀ ਖੰਡ ਝੁਗ ਦੂਗਾ? ਹਾਥੀ ਤਾਂ ਜਦ ਆਊਗਾ ਜਿੱਥੇ ਉਹਨੇ ਪੈਰ ਧਰਤਾ, ਖੰਡ ਰੇਤੇ ਦਾ ਪਾਊਡਰ ਬਣਾ ਦੂਗਾ ਕੋਈ ਸੱਤ ਨਾ, ਉੱਥੇ ਉਹਨੇ ਦਿਖਣੇ ਨਹੀਂ ਦੇਣੀ ਖੰਡ। ਜੇ ਉਹਨੂੰ ਚੁਗਣਾ, ਇੱਕੋ ਇੱਕ ਤਰੀਕਾ, ਰੇਤੇ ਵਿੱਚ ਮਿਲੀ ਹੋਈ ਖੰਡ ਨੂੰ ਕੌਣ ਚੁਗਦਾ? ਕਹੋ ਕਬੀਰ, ਗੁਰ ਭਲੀ ਬਜਾਈ, ਚੀਂਟੀ ਹੋਏ ਚੁਣਖ। ਰੇਤੇ ਵਿੱਚੋਂ ਖੰਡ ਕੀੜੀ ਚੁਗ ਸਕਦੀ ਹੈ? ਰੇਤਾ ਪਿਆ ਰਹਿ ਜੂਗਾ, ਖੰਡ ਚੱਕ ਕੇ ਆਪਣੇ ਘਰ ਨੂੰ। ਹੁਣ ਇਹਦਾ ਭਾਵ ਅਰਥ ਕੀ ਹੈ? ਹਰ ਹੈ ਖੰਡ, ਪਰਮਾਤਮਾ ਨਾਲੋਂ ਮਿੱਠਾ ਕੋਈ ਨਹੀਂ ਦੁਨੀਆਂ ਵਿੱਚ, ਕੋਈ ਸਭ ਤੋਂ ਮਿੱਠਾ ਵਾਹਿਗੁਰੂ ਹੈ। ਉਹ ਖੰਡ ਤੇ ਰੇਤੇ ਵਿੱਚ ਰਲਿਆ ਹੋਇਆ। ਰੇਤਾ ਕੀ ਹੈ? ਹਜੇ 70-80-90 ਕਿਲੋ ਦੀ ਦੇਹ ਚੱਕੀ ਫਿਰਦੇ ਆ, 6.5 ਫੁੱਟੇ ਬਾਰੂ ਕੀ ਭੀਤ ਹੈ। ਬਾਰੂ ਕਹਿੰਦੇ ਰੇਤੇ ਨੂੰ, ਇਹ ਸਰੀਰ ਰੇਤੇ ਦਾ ਟਿੱਬਾ, ਕਿਤੇ ਹੋਰ ਨਾ ਸਮਝ ਬੈਠੇ ਹੋਏ ਨੂੰ। ਇਹ ਬਾਰੂ ਰੇਤਾ, ਰੇਤੇ ਦੀ ਕੰਧ ਹੈ। ਇਸ ਸਰੀਰ ਦੇ ਰੋਮ ਰੋਮ ਵਿੱਚ ਵਾਹਿਗੁਰੂ ਖੰਡ ਰੂਪੀ ਮਿਲਿਆ ਹੋਇਆ। ਰੋਮ ਰੋਮ ਮੈਂ ਬਸੈ ਮੁਰਾਰ, ਇੱਕ ਹੀ ਕੰਗ ਵਿੱਚ ਬੈਠਾ ਹੈ ਉਹ, ਰੋਮ ਰੋਮ ਵਿੱਚ ਰਚਿਆ ਹੋਇਆ। ਸੰਸਾਰ ਰੂਪੀ ਰੇਤੇ ਦਾ ਟਿੱਬਾ ਹੈ, ਇਹਦੇ ਵਿੱਚ ਕਣ ਕਣ ਵਿੱਚ ਵਾਹਿਗੁਰੂ ਬਿਰਾਜਮਾਨ ਹੈ। ਤੇ ਆਪਾਂ ਬੜੇ ਫਿਰਦੇ ਹਾਂ ਹਾਥੀ, ਆਪਣਾ ਮਨ ਹੋ ਗਿਆ ਗਿਅੰਦ, ਤੇ ਰੇਤੇ ਵਿੱਚੋਂ ਕਿੱਥੇ ਚੁਗ ਲਵੇ ਵਾਹਿਗੁਰੂ ਨੂੰ, ਕਿੱਥੇ ਲੱਭ ਲਵੇ? ਜੇ ਚੁਗਣੇ ਇਸ ਸਰੀਰ ਵਿੱਚੋਂ, ਇਸ ਸੰਸਾਰ ਰੂਪੀ ਰੇਤੇ ਦੇ ਟਿੱਬੇ ਵਿੱਚੋਂ ਹੀ, ਕੀੜੀ ਬਣ ਜਾ, ਸਭ ਤੋਂ ਛੋਟਾ ਬਣ ਜਾ, ਇੱਥੋਂ ਹੀ ਮਿਲ ਜੂਗਾ ਖੁਦ ਸਤਨਾਮ। ਹਾਥੀ ਦਾ ਪ੍ਰਮਾਣ ਦਿੱਤਾ ਜਾਂਦਾ ਸਭ ਤੋਂ ਵੱਡੇ ਖਾਤਰ, ਹਾਥੀ ਜਿੱਡਾ ਵੱਡਾ। ਕੀੜੀ ਦਾ ਪ੍ਰਮਾਣ ਦਿੰਦਾ ਕੀੜੀ ਵਰਗਾ ਛੋਟਾ, ਕੀੜੀ ਬਣੀ। ਗਿਆਨ ਜੀ ਕਹਿੰਦੇ, ਕਿਉਂ ਹਾਥੀ ਬਣਿਆ ਫਿਰਦਾ, ਕਿਉਂ ਵੱਡਾ ਬਣਿਆ ਫਿਰਦਾ? ਨੀਵਾਂ ਹੋ ਜਾ, ਛੋਟਾ ਹੋ ਜਾ, ਇਸ ਸੰਸਾਰ ਵਿੱਚੋਂ ਹੀ, ਰੇਤੇ ਵਿੱਚੋਂ ਹੀ ਵਾਹਿਗੁਰੂ ਨੂੰ ਲੱਭ ਲਵੇਂਗਾ।
7: ਸ੍ਰੀ ਗੁਰੂ, ਸ੍ਰੀ ਗੁਰੂ, ਸ੍ਰੀ ਗੁਰੂ ਸਤ ਜੀਓ।
6: ਇਹ ਕਦੋਂ ਬਣੂਗਾ ਹਾਥੀ ਤੋਂ ਕੀੜੀ? ਜਦੋਂ ਤਿੰਨਾਂ ਕਾਲਾਂ ਵਿੱਚ ਤੂੰ ਸਤਿਗੁਰਾਂ ਨੂੰ ਸੱਚ ਮੰਨੇਗਾ ਤੇ ਆਪਣੇ ਆਪ ਨੂੰ ਝੂਠ। ਬਸ ਮਰਨਾ ਯਾਦ ਆ ਗਿਆ, ਕਿੱਥੇ ਹਾਥੀ ਰਹਿਣਾ ਹੈ ਆਪਾਂ ਨੇ? ਇਹ ਤਾਂ ਮੌਤ ਭੁੱਲੀ ਵੀ ਹੈ ਤਾਂ ਹੀ ਹਾਥੀ ਬਣੇ ਫਿਰਦੇ, ਇੱਥੇ ਤਾਂ ਰੱਬ ਭੁੱਲਿਆ ਵਾ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰੜੇ ਸਾਹਿਬ ਵਾਲੇ ਉਹ ਬਚਨ ਕਰਦੇ ਹੁੰਦੇ ਸੀ ਕਦੇ ਕਦੇ ਖੁਸ਼ੀ ਵਿਚ ਆ ਕੇ। ਆਮ ਨੀ ਸੰਗਤ ਵਿਚ ਕੋਈ ਜਗਿਆਸੂ ਜਾਵੇ ਪਾਤਰ ਸਮਝਣ ਵਾਲਾ, ਉਹ ਪੁੱਛਦੇ ਹੁੰਦੇ ਸੀ ਮਹਾਰਾਜ ਕੋਈ ਮਾਰਗ ਦੱਸ ਦੋ, ਰਸਤਾ ਦੱਸ ਦੋ। ਐਸੇ ਵੀ ਜਾਣੇ ਜਗਿਆਸੂ ਬਹੁਤ ਘੱਟ, ਲੱਖਾਂ ਵਿਚ ਇਕ ਦੋ ਜੋ ਮਾਰਗ ਪੁੱਛਣ ਜਾਣੇ। ਗੁਰਸਿੱਖ ਪਿਆਰੇ ਉਹ ਕਹਿੰਦੇ ਸੀ ਭਾਈ ਚਾਰ ਗੱਲਾਂ ਜੇ ਰੱਬ ਨੂੰ ਮਿਲਣਾ ਮਾਰਗ ਪੁੱਛਣਾ ਕਿਹੜੀਆਂ? ਦੋ ਗੱਲਾਂ ਯਾਦ ਰੱਖੋ, ਦੋ ਭੁੱਲ ਜਾਓ, ਬਸ ਰੱਬ ਮਿਲ ਗਿਆ। ਦੋ ਗੱਲਾਂ ਯਾਦ ਕੀ ਰੱਖਣੀਆਂ ਪ੍ਰੇਮੀਓ? ਇੱਕ ਮੌਤ ਯਾਦ ਰੱਖੋ, ਇੱਕ ਰੱਬ ਨੂੰ ਯਾਦ ਰੱਖੋ। ਇਹ ਕਰ ਲਓ ਯਾਦ ਜੇ ਦੋ ਹੋਣੀ ਹੈ, ਇੱਕ ਮਰਨਾ ਇੱਕ ਪਰਮਾਤਮਾ, ਇਹ ਯਾਦ ਰੱਖ ਲਓ 24 ਘੰਟੇ। ਜਿਸ ਬੰਦੇ ਨੂੰ ਇਹ ਦੋ ਚੀਜ਼ਾਂ ਯਾਦ ਹੈ ਕਿ ਰੱਬ ਮੇਰੇ ਨਾਲ ਹੈ, ਮੌਤ ਮੇਰੇ ਨਾਲ ਹੈ, ਉਹ ਝੂਠ ਬੋਲੇ ਨਹੀਂ ਸਕਦਾ, ਉਹ ਕਿਸੇ ਦਾ ਬੁਰਾ ਕਰੇ ਨਹੀਂ ਸਕਦਾ, ਉਹ ਚੋਰੀ ਕਰੇ ਨਹੀਂ ਸਕਦਾ, ਉਹ ਮੰਦਾ ਦੇਖੇ ਨਹੀਂ ਸਕਦਾ। ਇਹ ਕਦ ਖੁੱਲਦੇ ਨੇ ਦਰਵਾਜ਼ੇ ਵਿਕਾਰਾਂ ਦੇ? ਜਦੋਂ ਮਰਨਾ ਵੀ ਭੁੱਲ ਗਿਆ ਤੇ ਰੱਬ ਵੀ ਭੁੱਲ ਗਿਆ, ਫਿਰ ਪਾਪਾਂ ਦੇ ਦਰਵਾਜ਼ੇ ਖੁੱਲ ਜਾਂਦੇ। ਇਹਨੂੰ ਬਾਣੀ ਨੇ ਲਿਖ ਦਿੱਤਾ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਜਿਹਨੇ ਮੌਤ ਨੂੰ ਤੇ ਰੱਬ ਨੂੰ ਨੇੜੇ ਸਮਝਿਆ, ਉਹ ਤੋਂ ਬੁਰਿਆਈ ਹੋਏ ਨਹੀਂ ਸਕਦੀ। ਉਹਨੂੰ ਪਤਾ ਦੇਖ ਰਿਹਾ, ਉਹਨੂੰ ਪਤਾ ਕਿ ਅਗਲੇ ਸਾਹ ਦਾ ਤਾਂ ਪਤਾ ਨਹੀਂ, ਕਿਉਂ ਕਿਸੇ ਨਾਲ ਮਾੜਾ ਕੰਮ ਕਰਨਾ ਪਤਾ ਹੀ ਨਹੀਂ, ਕਦ ਤੁਰ ਜਾਣਾ। ਇਹ ਗੱਲਾਂ ਯਾਦ ਕਰ ਲਓ, ਦੋ ਜੇ ਹੋਣੀ ਹੈ ਤੇ ਦੋ ਗੱਲਾਂ ਭੁੱਲ ਜਾਓ ਜੇ ਸੁਖੀ ਹੋਣਾ। ਆਪਣਾ ਗੁਣ ਭੁੱਲ ਜਾਓ, ਪਰਾਏ ਦਾ ਔਗੁਣ ਭੁੱਲ ਜਾਓ। ਆਪਣਾ ਗੁਣ ਨਾ ਕਦੇ ਵੀ ਯਾਦ ਰੱਖਿਓ, ਹੋਮੇ ਦੀ ਪੰਡ ਭਾਰੀ ਹੋ ਜੂਗੀ, ਚੱਕ ਨਹੀਂ ਹੋਣੀ ਤੁਹਾਤੇ। ਤੇ ਜਿੱਥੇ ਦੂਸਰੇ ਦਾ ਔਗੁਣ ਦੇਖੋ ਉੱਥੇ ਭੁੱਲ ਜਾਓ। ਔਗੁਣ ਦਾ ਕਦੇ ਵੀ ਯਾਦ ਰੱਖੋ, ਜੇ ਕਿਸੇ ਦਾ ਔਗੁਣ ਯਾਦ ਰੱਖੋਗੇ, ਉਸ ਔਗੁਣ ਨੇ ਤੇਰੇ ਨਾਲ ਬਸਣ ਲੱਗ ਜਾਣਾ ਤੇ ਤੂੰ ਵੀ ਕਰਨ ਲੱਗ ਜਾਏਗਾ ਸਤਨਾਮ। ਤਾਂ ਹੀ ਮਹਾਰਾਜ ਕਹਿੰਦੇ ਸਾਂਝ ਕਰੀ ਜੈ ਗੁਣੇ ਕੇਰੀ ਛਾੜ ਔਗੁਣ ਚੱਲੀਏ। ਜਿੱਥੇ ਔਗੁਣ ਦੇਖਦੇ ਉੱਥੇ ਹੀ ਛੱਡ ਦੇ। ਨਿਪਦਾ ਐਵਲ ਤੁਸੀਂ ਤਾਂ ਕਹਿੰਦੇ ਬੁਰਿਆਈ ਉੱਤੇ ਮਿੱਟੀ ਪਾਓ, ਬੁਰਿਆਈ ਨੂੰ ਨੰਗਾ ਨਹੀਂ ਕਰੀਦਾ, ਉਹਨੂੰ ਢੱਕ ਦੋ, ਉਹਨੂੰ ਛੱਡ ਦੋ। ਪਰ ਐਸੀ ਅਵਸਥਾ ਸਾਡੀ ਹੋਈ ਹੋਈ ਹੈ ਮਹਾਰਾਜ ਦੀ ਬਾਣੀ ਦੀ, ਤੁਕ ਫੇਰ ਪੜੋ।
7: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀ।
6: ਇਹ ਕਦੋਂ ਅਵਸਥਾ ਆਵੇਗੀ ਸਾਡੀ? ਜਦੋਂ ਅਸੀਂ ਆਪਣੇ ਆਪ ਨੂੰ ਅਸਤ, ਇਹ ਪਦਾਰਥ ਅਸਤ, ਇਹ ਸਾਡੀ ਮਾਨ ਪ੍ਰਤਿਸ਼ਠਾ ਸਭ ਝੂਠ, ਚੰਦ ਰੋਜ਼, ਇਹ ਜੋ ਦੁਨੀਆਂ ਸ਼ੇਰ ਮੇਲਾ ਦਸਤਗੀਰੀ ਨਾ ਏ। ਸ਼ੇਰ ਕਹਿੰਦੇ ਨੇ ਫਾਰਸੀ ਵਿਚ ਮਦਾਰੀ ਨੂੰ, ਜਗਲਰ ਨੂੰ, ਜਿਹਨੂੰ ਤੁਸੀਂ ਮਦਾਰੀ ਜਗਲਰ ਕਹਿੰਦੇ ਹੋ ਨਾ। ਕਿੰਨਾ ਚਿਰ ਹੁੰਦਾ ਉਹਦਾ ਮੇਲਾ? 5-4 ਮਿੰਟ ਅਖਾੜਾ ਲਾਇਆ ਤੇ ਤੁਰ ਗਿਆ। ਇਹ ਸੰਸਾਰ ਦਾ ਮੇਲਾ, ਮਦਾਰੀ ਦਾ ਮੇਲਾ, ਸ਼ੇਰ ਮੇਲਾ, ਇਹ ਦਸਤਗੀਰੀ ਸੁਧਰਨ ਵਾਲੀ ਚੀਜ਼ ਨਹੀਂ ਹੈ। ਇਹ ਕਦੋਂ ਤੈਨੂੰ ਆਵੇਗੀ? ਜੇ ਗੁਰੂ ਤੇ ਗੁਰੂ ਦੇ ਬਚਨਾਂ ਨੂੰ ਮਨ ਕਰਕੇ ਸੱਚ ਮੰਨੇਗਾ, ਤਨ ਕਰਕੇ ਰੋਮ ਰੋਮ ਕਰਕੇ ਸੱਚ ਮੰਨੇਗਾ, ਤੇ ਬਚਨਾਂ ਕਰਕੇ ਜੋ ਬਚਨ ਹਨ ਉਹਨਾਂ ਨੂੰ ਵੀ ਸੱਚ ਮੰਨੇਗਾ, ਫੇਰ ਪਤਾ ਲੱਗ ਜੋ ਕਿ ਸੱਚੇ ਇੱਕ ਵਾਹਿਗੁਰੂ ਹੈ, ਬਾਕੀ ਤਾਂ ਇਹ ਸਭ ਝੂਠ ਦਾ ਹੀ ਪਸਾਰਾ ਹੈ।
7: ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ।
6: ਇੱਥੇ ਵਾਹਿਗੁਰੂ ਸ਼ਬਦ ਹੈ ਜਿਹੜਾ ਬਦਲਿਆ ਗੁਰਮੁਖ ਪਿਆਰੇ। ਇਸ ਤੋਂ ਪਹਿਲਾਂ 12 ਵਾਰ ਵਾਹਿਗੁਰੂ ਸ਼ਬਦ ਆ ਚੁੱਕਿਆ ਬਾਣੀ ਵਿਚ। ਤੁਸੀਂ ਅਰਥ ਵਾਹਿਗੁਰੂ ਮੰਤਰ ਦੇ ਸੁਣੇ ਹੀ ਹੈ, ਸੰਖੇਪ ਜੇ ਕਰਕੇ ਤੁਹਾਡੇ ਚਰਨਾਂ ਵਿਚ ਕਹੇ ਸੀ। ਅਰਥ ਤਾਂ ਵਾਹਿਗੁਰੂ ਦੇ ਕਿੱਥੇ, ਕਿਉਂਕਿ ਵਾਹਿਗੁਰੂ ਪਰਮਾਤਮਾ ਹੈ, ਉਹਦੇ ਅਰਥ ਕੌਣ ਕਰੂਗਾ? ਤੁਹਾਨੂੰ ਬਚਨ ਵੀ ਕੀਤਾ ਸੀ ਇੱਕ ਵਾਰ, ਕਈ ਵਾਰ ਨਵੀਂ ਸੰਗਤ ਹੁੰਦੀ ਹੈ ਕਿ ਬਾਬੇ ਬਕਾਲੇ ਵਿਚ ਗਿਆਨੀ ਭਗਤ ਸਿੰਘ ਜੀ ਮਹਾਰਾਜ ਹੋਏ ਨੇ, ਉਹਨਾਂ ਨੇ 17 ਅਰਥ ਕੀਤੇ ਨੇ ਵਾਹਿਗੁਰੂ ਸ਼ਬਦ ਦੇ, 17। ਤੇ ਕਾਸ਼ੀ ਬਨਾਰਸ ਵੀ ਜਿਹੜਾ ਵਿਦਿਆ ਦੀ ਕੇਂਦਰ ਹੈ ਹਿੰਦੁਸਤਾਨ ਦਾ, ਯੂਨੀਵਰਸਿਟੀ ਹੈ ਹਿੰਦੂ ਬ੍ਰਾਹਮਣਾਂ ਦੀ, ਸੰਸਕ੍ਰਿਤ ਦੀ, ਕਾਸ਼ੀ ਬਨਾਰਸ ਯੂਨੀਵਰਸਿਟੀ ਹੈ ਸੰਸਕ੍ਰਿਤ ਦੀ, ਕੇਂਦਰ ਹੈ ਵਿਦਿਆ ਦਾ। ਉੱਥੇ ਦੇ ਪੰਡਿਤਾਂ ਵਿਦਵਾਨਾਂ ਨੇ ਇਹ ਸਵਾਲ ਉਠਾ ਦਿੱਤਾ ਸੀ, ਵਾਹਿਗੁਰੂ ਮੰਤਰ ਨਹੀਂ ਹੈ, ਇਹ ਤਾਂ ਲੋਕਾਂ ਨੇ ਇਕੱਠੇ ਕਰੇ ਸ਼ਬਦ ਨੇ, ਇਹ ਆਪ ਕੁਝ ਨਹੀਂ ਹੈ, ਬਾਬਾ ਵਾਸਦੇਵ ਦਾ, ਹਾ ਹਰਦ, ਗੱਗਾ ਗੋਬਿੰਦ ਦਾ, ਰਾਰਾ ਰਾਮ ਦਾ, ਇਹ ਕੋਈ ਮੰਤਰ ਨਹੀਂ। ਉੱਥੇ ਫਿਰ ਪੰਡਿਤ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਨਿਰਮਲੇ ਸਾਧੂ ਹੋਏ ਨੇ, ਉਹਨਾਂ ਨੇ ਫਿਰ ਸਭਾ ਲਾ ਕੇ ਨਾ ਬਨਾਰਸ ਕੰਸੀ ਵਿਚ 500 ਅਰਥ ਕੀਤਾ ਸੀ ਵਾਹਿਗੁਰੂ ਸ਼ਬਦ। 500 ਅਰਥ ਇੱਕ ਵਾਹਿਗੁਰੂ ਸ਼ਬਦ ਤੇ ਸਾਰੇ ਹਿੰਦੁਸਤਾਨ ਦੇ ਪੰਡਿਤ ਵਿਦਵਾਨਾਂ ਨੂੰ ਹਰਾਇਆ ਸੀ ਸਭਾ ਦੇ ਵਿੱਚ। ਨਿਰਮਲੇ ਸਾਹਿਬ ਸੀ ਪੰਡਿਤ ਈਸ਼ਰ ਸਿੰਘ ਜੀ ਮਹਾਰਾਜ 500 ਅਰਥ ਕਰਕੇ ਤੇ ਉਹਨਾਂ ਨੇ ਸਿੱਧ ਕਰਤਾ ਸੀ ਇਹ ਸਾਰੇ ਮੰਤਰਾਂ ਦਾ ਬੀਜ ਹੈ, ਬੀਜ ਵਿੱਚ ਹੀ ਸਾਰੇ ਬੂਟੇ ਦਾ ਫਲਾਰਾ ਹੁੰਦਾ। ਉਹ ਖਾਹੇ ਨੂੰ ਸਿਆਰੀ ਵਾਹਿਗੁਰੂ, ਇਹ 12 ਵਾਰ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ, ਨੋਟ ਕਰ ਲਿਓ ਜਿੱਥੇ ਹਾਏ ਨੂੰ ਸਿਆਰੀ ਹੈ। ਹੁਣ ਜਿਹੜਾ ਵਾਹਿਗੁਰੂ ਆਇਆ ਇਹ ਹਾਹਾ ਮੁਕਤਾ ਆਇਆ, ਇਸ ਸ਼ਬਦ ਵਿੱਚ 2 ਵਾਰ ਆਊਗਾ, 2 ਵਾਰੇ ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਨਹੀਂ ਹੈ ਇੱਥੇ ਹਾਏ ਨੂੰ ਸਿਆਰੀ। ਇਹ ਤੋਂ ਅੱਗੇ ਫੇਰ ਆਵੇਗਾ, ਫੇਰ ਹਾਏ ਨੂੰ ਸਿਆਰੀ ਆਊਗੀ, ਵਾਹਿਗੁਰੂ ਤੇਰੀ ਸਭ ਰਚਨ। ਇਹ 16 ਵਾਰ ਵਾਹਿਗੁਰੂ ਸ਼ਬਦ ਆਇਆ ਇੱਥੇ ਗੁਰਸਿੱਖ ਪਿਆਰਿਓ, 16 ਵਾਰ। ਇਹ 16 ਵਾਰ ਵਿੱਚੋਂ 13 ਵਾਰ 14 ਵਾਰ ਜਿਹੜਾ ਵਾਹਿਗੁਰੂ ਆਇਆ ਉਹ ਹਾਏ ਨੂੰ ਸਿਆਰੀ ਨਾਲ ਆਇਆ, ਤੇ ਜਿੱਥੇ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਮੰਤਰ ਲਿਖੇ ਉੱਥੇ ਵੀ ਹਾਏ ਨੂੰ ਸਿਆਰੀ ਲਾਈ ਹੈ। ਵੇਦ ਕਤੇਵ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਉੱਥੇ ਭਾਈ ਗੁਰਦਾਸ ਜੀ ਨੇ ਹਾਏ ਨੂੰ ਸਿਆਰੀ ਲਾਈ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿਆਰੀ ਲਾਈ ਹੈ। ਨਿੱਤ ਤੁਸੀਂ ਬੋਲਦੇ ਨੀ ਵਾਹਿਗੁਰੂ ਜੀ ਕਾ ਖਾਲਸਾ, ਉੱਥੇ ਵੀ ਹਾਏ ਨੂੰ ਸਿਆਰੀ ਹੈ, ਤੇ ਵਾਹਿਗੁਰੂ ਜੀ ਕੀ ਫਤਿਹ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਾਏ ਨੂੰ ਸਿਆਰੀ ਲਾ ਕੇ ਵਰਤਿਆ, ਤੇ ਬਾਕੀ ਹੁਣ ਇੱਥੇ 2 ਵਾਰ ਵਾਹਿਗੁਰੂ ਤੇ ਵਾਹ ਸ਼ਬਦ ਅਨੰਤ ਵਾਰ ਬਾਣੀ ਵਿੱਚ ਆਇਆ ਗੁਜਰੀ ਵਿੱਚ, ਪਰ ਉਹ ਵਾਹ ਵਾਹ ਬਾਣੀ ਨਿਰੰਕਾਰ ਹੈ। ਵਾਹ ਵਾਹ ਗੁਰਮੁਖਨ ਜੋ ਜਪਦੇ ਹਨ, ਇੱਥੇ ਹਾਏ ਨੂੰ ਸਿਆਰੀ ਤੋਂ ਮੁਕਤ ਰੱਖਿਆ ਮਹਾਰਾਜ ਨੇ, ਤੇ ਸਾਡੀ ਸ਼ੰਕਾ ਕੱਢ ਦਿੱਤੀ ਹੈ ਕਿ ਕੋਈ ਫਰਕ ਨਹੀਂ ਸਮਝਣਾ ਵਾਹ ਤੇ ਵਾਹ ਵਿੱਚ, ਇਹ ਉਸੀ ਚੇਤਨ ਸੱਤਿਆ ਵਾਹਿਗੁਰੂ ਦੇ ਲਖਾਇਕ ਸਰੂਪ ਦਾ ਲਕਸ਼ਣ ਹੈ।
7: ਨਿਰੰਕਾਰ
6: ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਤ, ਹੇ ਮੇਰੇ ਪ੍ਰਮਾਤਮਾ ਈਸ਼ਰ ਅਕਾਲ ਪੁਰਖ, ਤੂੰ ਜੁਗਣ ਜੁਗਾਂ ਵਿੱਚ ਆਪਣੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਦਾ ਆਏ, ਉਹਨਾਂ ਨੂੰ ਕੋਈ ਘਾਟਾ ਨਹੀਂ, ਕੋਈ ਕਿਸੇ ਕੰਮ ਵਿੱਚ ਕਸਰ ਨਹੀਂ ਛੱਡੀ, ਤੈਂ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ। ਸੇਵਕ ਹੈ ਭਰਪੂਰ ਯੁਗ ਯੁਗ, ਯੁਗਾਂ ਯੁਗਾਂ ਵਿੱਚ, ਸਤਯੁਗ ਦੇ ਵਿੱਚ ਤੁਸੀਂ ਕਥਾ ਸੁਣੀ, ਭਰਪੂਰ ਆਨੰਦ ਦਿੱਤਾ ਪ੍ਰਹਿਲਾਦ ਜੀ ਨੂੰ, ਹਰਨਾਕਸ਼ ਨੂੰ ਖਤਮ ਕੀਤਾ, ਨਰਸਿੰਘ ਦਾ ਰੂਪ ਧਾਰਨ ਕੀਤਾ, ਦੁਆਪ ਤ੍ਰੇਤੇ ਵਿੱਚ ਤੁਸੀਂ ਰਾਮ ਬਣ ਕੇ ਭਵਿੱਖ ਨੂੰ ਰਾਜ ਦਿੱਤਾ, ਹਲੇ ਤੇ ਰਾਵਣ ਦਾ ਖਤਮ ਕੀਤਾ, ਭਵਿੱਖ ਸੇਵਕ ਸੀ, ਭਰਪੂਰ ਕਰਤੇ ਉਹਦੇ ਖਜ਼ਾਨੇ ਸਾਰੇ, ਲੰਕਾ ਦਾ ਰਾਜ ਦੇ ਦਿੱਤਾ ਉਹਨੂੰ, ਤੇ ਦੁਆਪਰ ਦੇ ਵਿੱਚ ਤੁਸੀਂ ਕ੍ਰਿਸ਼ਨ ਰੂਪ ਹੋ ਕੇ ਕੰਸ ਨੂੰ ਮਾਰ ਕੇ ਉਗਰ ਸੈਨ ਜੀ ਦੇ ਖਜ਼ਾਨੇ ਭਰਪੂਰ ਕੀਤੇ, ਉਹਨਾਂ ਨੂੰ ਰਾਜ ਦਿੱਤਾ, ਉਗਰ ਸੈਨ ਕੋ ਰਾਜ ਦਿਓ, ਤੇ ਕਲਯੁਗ ਦੇ ਵਿੱਚ ਇਹ ਪਰਮੇਸ਼ਰ ਵਾਹਿਗੁਰੂ ਕਬੀਰ ਸਾਹਿਬ ਨੇ ਭੰਡਾਰਾ ਕੀਤਾ ਸੀ ਬਨਾਰਸ, ਤੇ ਉਹਨਾਂ ਨੇ ਤਾਂ ਵੈਸੇ ਕਿਹਾ ਸੀ ਭਾਈ ਲੰਗਰ ਛਕੋ, ਤੇ ਬ੍ਰਾਹਮਣ ਕਰਦੇ ਸੀ ਈਰਖਾ, ਉਹਨਾਂ ਨੇ ਕੀ ਕੀਤਾ ਨਾ ਆਪਣੇ ਕੋਲੋਂ ਪੈਸੇ ਦੇ ਕੇ ਢੋਲ ਵਜਾਉਂਦੇ ਹੁੰਦੇ ਸੀ, ਅੱਗੇ ਲਾਊਡ ਸਪੀਕਰ ਨਹੀਂ ਸੀ ਹੁੰਦੇ, ਢੋਲ ਵਾਲਾ ਮਨਿਆਦੀ ਕਰਦਾ ਹੁੰਦਾ ਸੀ, ਸਾਰੇ ਸ਼ਹਿਰ ਵਿੱਚ ਮਨਿਆਦੀ ਕਰਾਤੀ ਕਿ ਅੱਜ ਕਬੀਰ ਸਾਹਿਬ ਦੇ ਭੰਡਾਰਾ ਹੈ, ਨਿਊ ਦਾ ਭਾਈ ਸਾਰੇ ਛਕਣ ਆਇਓ, ਐਵੇਂ ਝੂਠੀ ਉਹਦੀ ਨਿੰਦਿਆ ਕਰਾਉਣ ਖਾਤਰ, ਤੇ ਸਾਰਾ ਸ਼ਹਿਰ ਬਨਾਰਸ ਗੁਰਸਿੱਖ ਪਿਆਰਿਓ। ਕਬੀਰ ਸਾਹਿਬ ਲੋਹੀ ਨੂੰ ਕਹਿੰਦੇ ਕੀ ਬਣ ਗਿਆ ਹੁਣ, ਇੱਥੇ ਤਾਂ ਇੰਨਾ ਕੁਛ ਹੈ ਹੀ ਨਹੀਂ, ਆਪਾਂ ਤਾਂ ਉਹੀ ਖਾਂਦੇ ਉਹੀ ਪਕਾਉਂਦੇ, ਤੇ ਕਬੀਰ ਲੋਹੀ ਕਹਿੰਦੀ ਫਿਰ ਆਪਾਂ ਚਲੇ ਜਾਂਦੇ, ਕਹਿੰਦੇ ਜਾਣਾ ਜੂਣਾ ਕਿਤੇ ਨੀ, ਤੂੰ ਬਸ ਧਿਆਨ ਦੇ ਨਾਲ ਵਰਤਾਈ ਜਾਈ, ਜੋ ਕੁਛ ਭੰਡਾਰਾ ਹੈਗਾ ਤੂੰ ਛਕਾਈ ਜਾਈ, ਤੇ ਕਬੀਰ ਸਾਹਿਬ ਚਲੇ ਗਏ ਬਾਹਰ। ਕਬੀਰ ਸਾਹਿਬ ਨੂੰ ਤੁਰਨ ਲੱਗੇ ਨੂੰ ਕਹਿੰਦੇ ਲੋਹੀ ਜੀ, ਕਹਿੰਦੇ ਖਿਆਲ ਰੱਖੀ ਕਿਤੇ ਮੇਰੀ ਨਾ ਸੇਵਾ ਕਰ ਦੇਣ ਪਿੱਛੋਂ, ਅੱਜ ਬੁਲਾ ਲੈ ਹੁਣ ਘਰ ਰੋਟੀ ਨੀ ਹੈਗੀ, ਕਹਿੰਦਾ ਤੂੰ ਫਿਕਰ ਨਾ ਕਰੀ, ਬਸ ਵਰਤਾਈ ਜਾਈ, ਬਾਹਰ ਜਾ ਕੇ ਬੈਠ ਕੇ ਸ਼ਬਦ ਸੁਰ ਦਾ ਧਿਆਨ ਲਾ ਲਿਆ। ਵਾਹਿਗੁਰੂ ਨੇ ਐਸੀ ਪੱਤ ਰੱਖੀ ਕਿ ਸਾਰਾ ਭੰਡਾਰਾ ਸਾਰੇ ਸ਼ਹਿਰ ਦੇ ਖਾ ਗਏ, ਤੇ ਅੰਨ ਫੇਰ ਉਨਾ ਹੀ ਪਿਆ, ਜੈ ਜੈਕਾਰ ਹੁੰਦੀ ਜਾਵੇ। ਪੱਤ ਰੱਖੀ ਕਦੇ ਪਟਨਾ ਸਾਹਿਬ ਜਾਓ ਗੁਰਸਿੱਖ ਪਿਆਰਿਓ, ਜਦੋਂ 7.5 ਸਾਲ ਦੀ ਉਮਰ ਵਿਚ 9ਵੇਂ ਪਾਤਸ਼ਾਹ ਨੇ ਚਿੱਠੀ ਭੇਜਤੀ ਗੋਬਿੰਦ ਰਾਏ ਜੀ, ਸਾਹਿਬਜ਼ਾਦਾ ਜੀ ਤੁਸੀਂ ਅਨੰਦਪੁਰ ਸਾਹਿਬ ਪੰਜਾਬ ਆਓ, ਜਬ ਹਮ ਮਦਰ ਦੇਸ਼ੋਂ ਆਏ, ਤਾਂ ਗੁਰਸਿੱਖ ਪਿਆਰਿਓ ਤੁਰੇ ਉੱਠੋ, ਸਾਰੀਆਂ ਸੰਗਤਾਂ 9 ਮੀਲ ਤਖ਼ਤ ਸਾਹਿਬ ਤੋਰਲੇ ਪਾਸੇ ਦਾਨਾਪੁਰ ਹੈ ਪਟਨਾ, ਦਾਨਾਪੁਰ ਛਾਉਣੀ ਦਾ ਨਾਂ ਹੈ, ਜਿਹੜੀ ਪਟਨੇ ਦੀ ਛਾਉਣੀ ਹੈ ਨਾ ਉਹਨੂੰ ਦਾਨਾਪੁਰ ਕਹਿੰਦੇ, 9 ਮੀਲ ਪੁਰਾਣੇ ਉਰਲੇ ਪਾਸੇ ਹੈ, ਉੱਥੇ ਤੱਕ ਸੰਗਤਾਂ ਤੁਰੀਆਂ ਹੀ ਆਈਆਂ, ਸਾਥ ਨਾ ਛੱਡਣ ਮਹਾਰਾਜ ਦਾ। ਬਜੋਗੀ ਬਣ ਗਈ ਸੰਗਤ ਪੜਨੇ ਸਾਹਿਬ ਦੀ, ਸਾਨੂੰ ਛੱਡ ਕੇ ਚੱਲੇ ਹੋ ਤੁਸੀਂ, ਬਾਲ ਵਿਰਧ ਸਾਰੇ ਹੀ ਰਾਜਾ ਮੈਣੀ ਪੜਨੇ ਸਾਹਿਬ ਦਾ ਨਾਲ, ਰਾਣੀ ਉਹਦੀ ਨਾਲ ਜਿਹਦੀ ਗੋਦ ਵਿਚ ਬੈਠ ਕੇ ਸਤਿਗੁਰ ਪੁੱਤਰ ਬਣੇ ਸੀ। ਗਾਹਾਂ ਦਾਨਾਪੁਰ ਕੈਂਟ ਹੈ ਨਾ ਜਿੱਥੇ, ਉੱਥੇ ਗੁਰਦੁਆਰਾ ਇੱਕ ਹਾਂਡੀ ਸਾਹਿਬ, ਗੁਰਦੁਆਰਾ ਹਾਂਡੀ ਸਾਹਿਬ ਦਰਸ਼ਨ ਕਰਿਓ। ਉੱਥੇ ਜਮਨੀ ਮਾਈ ਰਹਿੰਦੀ ਸੀ ਬਿਰਧ, ਕੱਲੀ ਉਹ ਸੀ ਘਰ ਵਿਚ, ਉਹ ਰੋਜ਼ ਬਾਪਾਈਆ ਆਪਣੀ ਖਿਚੜੀ ਬਣਾ ਕੇ ਖਾਂਦੀ ਸੀ ਵਿਚਾਰੀ, ਤੇ ਯਾਦ ਕਰਦੀ ਸੀ ਸਤਿਗੁਰ ਮੈਂ ਆ ਨਹੀਂ ਸਕਦੀ, ਮੈਨੂੰ ਆ ਕੇ ਦਰਸ਼ਨ ਦਿਓ, ਅਰਦਾਸਾਂ ਕਰਦੀ ਸੀ। ਮਹਾਰਾਜ ਸਮੇਤ ਸੰਗਤ ਉਹਦੇ ਘਰ ਚਲੇ ਗਏ, ਤੇ ਉਹਦੇ ਘਰ ਗਏ ਤੇ ਜਾਣ ਬੁੱਝ ਕੇ ਗੋਬਿੰਦ ਰਾਏ 9 ਸਾਲ ਦੀ ਉਮਰ ਚ ਕਹਿੰਦੇ ਮਾਤਾ ਜੀ ਨਿੱਤ ਬੁਲਾਉਣੀ ਹੈ, ਕੋਈ ਖਾਣ ਨੂੰ ਤਾਂ ਦੇ, ਹੁਣ ਮੈਂ ਆ ਗਿਆ। ਉਹ ਮਾਤਾ ਜਮਨੀ ਕਹਿੰਦੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਕੋਲ ਤਾਂ ਪਾਈਆ ਇੱਕ ਖਿਚੜੀ ਬਣਾਈ ਹੋਈ ਆ, ਹਾਂਡੀ, ਤੌੜੀ ਨੂੰ ਹਾਂਡੀ ਕਹਿੰਦੇ, ਹਾਂਡੀ ਦੇ ਵਿਚ ਉਹ ਤੁਸੀਂ ਛਕ ਲੋ। ਤੇ ਸਤਿਗੁਰ ਕਹਿੰਦੇ ਮਾਤਾ ਮੈਂ ਕੱਲਾ ਨੀ ਆ, ਹਜ਼ਾਰਾਂ ਸਿੱਖ ਸੰਗਤਾਂ ਨਾਲ ਨੇ, ਇਹਨਾਂ ਨੂੰ ਵੀ ਛਕਾਉਣੇ। ਹੱਥ ਬੰਨ ਕੇ ਗਰੀਬਣੀ ਕਹਿੰਦੀ ਸਤਿਗੁਰ ਇਹ ਵੀ ਘਰ ਤੇਰਾ, ਸੰਗਤ ਵੀ ਤੇਰੀ ਹੈ, ਜਿਹਨੂੰ ਮਰਜ਼ੀ ਛਕਾ ਦੇ, ਜਿਹਨੂੰ ਮਰਜ਼ੀ ਨਾ ਛਕਾ, ਮੇਰਾ ਇੱਥੇ ਕੀ ਹੈ, ਸਹੀ ਤੇਰਾ। ਬਾ ਫਿਰ ਸਤਿਗੁਰ ਸਿੱਖਾਂ ਨੂੰ ਕਹਿੰਦੇ ਭਾਈ ਵਰਤਾਓ ਇਹਦੇ ਵਿੱਚੋਂ ਸਾਰੀ ਸੰਗਤ ਪੰਗਤਾ ਲਾ ਲਓ, ਅੱਜ ਜਾ ਕੇ ਵੇਖ ਲਿਓ ਹਾਂਡੀ ਸਾਹਿਬ ਗੁਰਦੁਆਰਾ, ਸੈਂਕੜੇ ਹਜ਼ਾਰਾਂ ਲੋਕਾਂ ਨੂੰ ਉਸ ਤੌੜੀ ਵਿੱਚੋਂ ਹੀ ਖਿਚੜੀ ਵਰਤਾਈ ਗਏ, ਤੇ ਖਿਚੜੀ ਮੁੱਕੀ ਹੋਣੀ ਆਖੋ ਸਤਨਾਮ, ਖਿਚੜੀ ਫੇਰ ਤੌੜੀ ਭਰੀ ਦੀ ਭਰੀ, ਉਹ ਹਾਂਡੀ ਵਿੱਚੋਂ ਖਿਚੜੀ ਵਰਤਾਉਣ ਕਰਕੇ ਉਸ ਗੁਰਦੁਆਰੇ ਦਾ ਨਾਮ ਹੀ ਗੁਰਦੁਆਰਾ ਹਾਂਡੀ ਸਾਹਿਬ ਹੈ। ਇਹ ਪਟਨਾ ਕੈਂਟ ਵਿੱਚ ਹੈ, ਸੇਵਕ ਹੈ ਭਰਪੂਰ, ਫਿਰ ਸੁਦਾਮੇ ਦੇ ਘਰ ਭਰੇ, ਫਿਰ ਹੋਰ ਭਰਪੂਰ ਕੀਤਾ ਧੰਨੇ ਨੂੰ, ਗਰੀਬ ਨੂੰ, ਵਿਚਾਰੇ ਨੂੰ। ਉਹ ਭਾਈ ਕਮੇਟੀ ਵਾਲਾ ਥੋੜੇ ਇੱਥੇ ਬੋਰਡ ਲੱਗਿਆ ਵਾ ਹੇਠ ਜਿੱਥੇ ਬੈਠਦੀ ਹੈ ਸੰਗਤ ਸ਼ਹੀਦਾਂ ਦੀਆਂ ਫੋਟੋਆਂ ਨੇ, ਉੱਥੇ ਇੱਕ ਬੜੀ ਰੋਂਗ ਹਿਸਟਰੀ ਤੋਂ ਗਲਤ ਲਿਖੀ ਹੈ, ਨੋਟ ਕੱਢੇ ਉਹਨੂੰ ਸ਼ੁੱਧ ਕਰਾ ਦਿਓ। ਉੱਥੇ ਜਿਹਦੇ ਧੰਨਾ ਭਗਤ ਦੀ ਫੋਟੋ ਲਿਖੀ ਹੈ ਉਹਨੂੰ ਬੰਬਈ ਦਾ ਇਲਾਕਾ ਲਿਖਿਆ ਵਾ, ਪੜ੍ਹਿਓ ਤੁਸੀਂ ਧਿਆਨ ਦੇ ਨਾਲ। ਧੰਨਾ ਭਗਤ ਜੀ ਬੰਬਈ ਮਹਾਰਾਸ਼ਟਰ ਦੇ ਨਹੀਂ ਹੋਏ, ਉਹ ਰਾਜਸਥਾਨ ਦੇ ਹੋਏ ਨੇ। ਦਾਸ ਉੱਥੇ ਜਾ ਕੇ ਹੈ, ਤਾਂ ਉਹਨੇ ਪਿੰਡ ਇਲਾਕਾ ਠੀਕ ਨਿਕਲਿਆ, ਤਾਂ ਉੱਥੇ ਜਿੱਥੇ ਦੋ ਰਿਆਸਤਾਂ ਨੇ, ਬੜੇ ਬੜੇ ਸ਼ਹਿਰ ਨੇ ਨਾ ਗੁਰਮੁਖੇ ਪਿਆਰਿਓ, ਬੂੰਦੀ ਆਦਿਕ, ਤਾਂ ਬੂੰਦੀ ਹੈ ਨਾ ਮੇਨ ਰੋਡ ਤੇ ਹੀ ਹੈ ਦਿੱਲੀ ਤੋਂ ਜੈਪੁਰ ਨੂੰ ਜਿਹੜੀ ਸੜਕ ਜਾਂਦੀ ਹੈ, ਬੂੰਦੀ ਕੋਟਾ, ਉਹਦੇ ਕੋਲੋਂ ਇੱਕ ਸੜਕ ਮੁੜਦੀ ਹੈ ਲਿੰਕ ਰੋਡ, ਹੁਣ ਤਾਂ ਸੜਕ ਬਣ ਗਈ। ਜਦੋਂ ਦਾਸ ਗਏ ਹੈ ਅਜਾੜ ਦਾ ਇਲਾਕਾ ਸੀ, ਦਵਾਨੀ ਦਿੱਤੀ ਸੀ ਉੱਥੇ ਭਾਈ, ਸਾਈਕਲ ਵਾਲੇ ਨੂੰ ਕਿਰਾਏ ਤੇ ਲਏ ਸੀ ਅਸੀਂ ਦਵਾਨੀ ਦਵਾਨੀ ਨੂੰ ਸਾਈਕਲ, ਬੜੇ ਔਖੇ ਗਏ ਸੀ, ਉੱਥੇ ਥੜਾ ਹੀ ਬਣਿਆ ਹੋਇਆ ਸੀ, ਹੁਣ ਤਾਂ ਦਰਬਾਰ ਗੁਰਦੁਆਰਾ ਵੀ ਬਣ ਗਿਆ ਗੁਰਸਿੱਖ ਪਿਆਰੇ। ਉਹ ਜਿਹੜਾ ਇਲਾਕਾ ਉਹ ਬੰਬਈ ਦਾ ਨਹੀਂ ਹੈ, ਉਹ ਰਾਜਸਥਾਨ ਦਾ ਇਲਾਕਾ ਹੈ, ਧਮਾਹੂ ਪਿੰਡ ਹੈ ਉਹਨਾਂ ਦਾ, ਧਮਾਹੂ ਪਿੰਡ ਤਾਂ ਨਾ ਪੈ ਗਿਆ ਸੀ ਧੰਨੇ ਜੀ ਦਾ, ਕਿਉਂਕਿ ਹੋਰ ਕਿਤੇ ਰੋਟੀ ਨਹੀਂ ਸੀ ਪੱਕਦੀ, ਧੰਨਾ ਜੀ ਦੇ ਘਰ 24 ਘੰਟੇ ਧੂੰਆਂ ਨਿਕਲਦਾ ਰਹਿੰਦਾ ਸੀ, ਲੰਗਰ ਚੱਲਦਾ ਰਹਿੰਦਾ ਸੀ, ਉਹ ਧੂੰਆਂ ਨਿਕਲਣ ਕਰਕੇ ਨਾ ਉਹ ਧੰਨੇ ਦੀ ਜਗ੍ਹਾ ਨੂੰ ਧੁਆਂ ਕਹਿਣ ਲੱਗ ਗਏ ਵੀ 24 ਘੰਟੇ ਗੋਹੇ ਪਾਥੀਆਂ ਲੱਕੜਾਂ ਤੇ ਮਜਦੀਆਂ ਰਹਿਣੀਆਂ, ਤਾਂ ਨਾ ਪਿਆ ਸੀ ਧੂਏ ਤੋਂ ਧੁਆਂ, ਲੰਗਰ ਚੱਲਦਾ ਸੀ, ਉਹਦੇ ਭੰਡਾਰੇ ਭਰੇ ਗੁਰਸਿੱਖ ਪਿਆਰੇ। ਬੀਜਣ ਗਏ ਸੀ ਧੰਨਾ ਜੀ, 13 ਹਲਾਂ ਦੀ ਖੇਤੀ ਸੀ ਧੰਨਾ ਭਗਤ ਜੀ ਦੀ, 1200 ਘਮਾ ਜ਼ਮੀਨ ਦੇ ਮਾਲਕ ਸੀ ਧੰਨਾ ਜੀ ਜੱਟ, 13 ਹਲ ਇੱਥੇ ਜਿਹਦੀ 3 ਹਲਾਂ ਦੀ ਖੇਤੀ ਪੰਜਾਬ ਵਿੱਚ ਹੁੰਦੀ ਸੀ, ਬੱਲੇ ਬੱਲੇ ਹੋ ਜਾਂਦੀ ਸੀ, ਇਹਦੀ 2 ਹਲਾਂ ਦੀ ਖੇਤੀ ਹੈ, 13 ਹਲ ਚੱਲਦੇ ਤੇ ਗੁਰਮੁਖ ਪਿਆਰੇ ਉਹ ਬੀਜ ਦੇ ਕੇ ਬਾਪੂ ਨੇ ਭੇਜਤੇ, ਜਾਂ ਕੱਤਕ ਦਾ ਸਮਾਂ ਆ ਗਿਆ ਕਣਕ ਬੀਜਿਆ, ਤੇ ਗੁਰਮੁਖ ਪਿਆਰਿਓ ਰਸਤੇ ਚ ਮਿਲ ਗਏ ਸਾਧੂ, ਜਿਵੇਂ ਬਾਬੇ ਨਾਨਕ ਨੂੰ ਮਿਲ ਗਏ ਸੀ, ਉਹ ਸਾਧੂ ਕਹਿੰਦੇ ਅਸੀਂ ਭੁੱਖੇ ਹਾਂ, ਤੇ ਜਿੰਨਾ ਬੀਜ ਸੀ ਨਾ ਬੀਜ ਕਣਕ ਦਾ, ਕਹਿੰਦਾ ਹੁਣ ਤਾਂ ਇਹ ਦਾਣੇ ਹੀ ਆਪਣਾ ਪਜਾ ਕੇ ਕਿਤੇ ਭੁੰਨ ਭੰਨ ਕੇ ਚੱਬ ਲਿਓ, ਉਹ ਸਾਰਾ ਉਹਨਾਂ ਨੂੰ ਇਹਦੇ ਜਿਹੜੇ 12 ਸਾਂਝੀ ਸੀ ਨਾਲ, ਉਹ ਕਹਿੰਦੇ ਤੈਂ ਤਾਂ ਭੁੱਖਾ ਮਰਨਾ ਤੇ ਸਾਨੂੰ ਵੀ ਮਾਰਨਾ ਹੈ, ਸਾਨੂੰ ਵੀ ਇਹਦੇ ਵਿੱਚੋਂ ਦਾਣੇ ਮਿਲਣੇ ਸੀ, ਬਟਾਵੇ ਸੀ, ਸਾਂਝੀ ਸੀ, ਇਹਦੇ ਦਾਣੇ ਹੀ ਲੈਂਦੇ ਹੁੰਦੇ ਸੀ, ਅੱਗੇ ਤੂੰ ਤਾਂ ਸਾਰ ਲੇਗਾ ਤੇ ਅਸੀਂ ਕਿੱਥੋਂ ਸਾਰੇਂਗੇ। ਪਹਿਲਾਂ ਭਗਤ ਜੀ ਕਹਿੰਦੇ ਆ ਜਾਓ ਕੋਈ ਨੀ ਜਾਓ ਨਾ, ਆਓ ਮੇਰੇ ਨਾਲ ਬੀਜ ਕੇ ਆਉਂਦੇ ਆਪਾਂ, ਕਹਿੰਦੇ ਕਿਆ ਬੀਜੇਂਗੇ ਤੇ ਸਾਰੇ ਦਾਣੇ ਤਾਂ ਸਾਧਾਂ ਨੂੰ ਦੇਤੇ, ਬੀਜੇਂਗਾ ਕਿਆ ਹੁਣ, ਬੀਜ ਤਾਂ ਹੈ ਨੀ। ਕਹਿੰਦਾ ਇਹ ਠੀਕਰੀਆਂ ਟੁਕਰੀਆਂ ਇਕੱਠੀਆਂ ਕਰ ਲਓ ਜਿਹੜੇ ਪਏ ਨੇ, ਰੋੜੀਆਂ ਕਿਹੜਾ ਮੰਨੇ, ਸਾਰੇ ਹੱਲ ਛੱਡ ਕੇ ਚਲੇ ਗਏ, 2 ਰਹਿ ਗਏ ਜਿਹਨਾਂ ਨੂੰ ਭਰੋਸਾ ਸੀ, ਕਹਿੰਦੇ ਠੀਕਰੀਆਂ ਵੀ ਕਦੇ ਜੰਮਦੀਆਂ ਹੋਣੀਆਂ, ਬਸ ਕਿਤੇ ਕਿਤੇ ਸਿਆਲ ਪਾ ਤਾ ਧੰਨੇ ਨੇ ਨਾਲਦਿਆਂ ਨੂੰ, ਕਹਿੰਦੇ ਸਾਰਾ ਵਾਹੁਣ ਦੀ ਲੋੜ ਨਹੀਂ ਹੈ, ਇੱਕ ਇੱਕ 2-2 ਗੇੜੇ ਦੇ ਦਿਓ ਖੇਤਾਂ ਦੇ ਵਿੱਚ, ਤੇ ਠੀਕਰੀਆਂ ਰੋੜ ਬੀਜ ਤੇ। ਇਤਿਹਾਸ ਪੜ੍ਹਿਓ ਜਾ ਕੇ ਧੰਨੇ ਜੀ ਦਾ, ਪਰ ਤੂੰ ਤੁਹਾਡੇ ਥੋੜ੍ਹੀ ਜਿਹੀ ਸੱਟ ਵੱਜੂਗੀ। ਰਵਿਦਾਸ ਜੀ ਰਵਿਦਾਸ ਜੀ ਦਾ ਦਿਨ ਮਨਾਉਂਦੇ, ਕਬੀਰ ਪੰਥੀ ਏ ਉਹਦਾ, ਸੈਣ ਭਗਤੀ ਏ ਉਹਦਾ, ਨਾਮਦੇਵ ਜੀ ਦਾ, ਜੱਟ ਨਾ ਜੱਟ ਦਾ ਦਿਨ ਮਨਾ ਗਿਆ, ਜਿੱਥੇ ਅਖੋਲ ਸਤਨਾਮ ਫਿਰ ਜੱਟ ਗਿਰੀ ਕਾਹਦੀ ਹੋਈ ਆ। ਜੇ ਜੱਟ ਜੱਟ ਨੂੰ ਮੰਨ ਲਵੇ ਆਪਾਂ ਤਾਂ ਗਏ। ਦੇਖੋ ਕੈਸੀ ਕੌਮ ਹੈ ਸਾਡੀ, ਕੋਈ ਧੰਨੇ ਦਾ ਦਿਨ ਨਹੀਂ ਮਨਾਉਂਦਾ, ਬਾਕੀ ਸਾਰੇ ਭਗਤਾਂ ਦੇ ਦਿਨ ਮਨਾਉਂਦੇ। ਪਰ ਆਪਾਂ ਫਿਰ ਆਪਣੀ ਹੋਂਦ ਖਤਮ ਹੁੰਦੀ ਹੈ ਨਾ, ਜੇ ਭਾਈ ਨੂੰ ਭਾਈ ਆਪਾਂ ਮੰਨ ਲਈਏ ਗਏ ਆਏ, ਫਿਰ ਇੰਗਲੈਂਡ ਕਾਹਦੇ ਆਏ। ਐਸੀ ਗੱਲ ਸਾਡੇ ਵਿੱਚ ਹੋਈ ਹੈ ਨਾ, ਇਹ ਨੋਟ ਕਰ ਲਿਓ। ਧੰਨੇ ਨੇ ਜੋ ਕੁਰਬਾਨੀ ਜੱਟ ਕੌਮ ਤੇ ਕੀਤੀ ਹੈ ਨਾ, ਭੁੱਲਣ ਵਾਲੀ ਨੀ। ਓਏ ਜੱਟੋ, ਆਪਣਾ ਨਾਂ ਰਹਿ ਗਿਆ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣ ਤੋਂ, ਇਹ ਤਾਂ ਧੰਨੇ ਨੇ ਪਵਾ ਤਾ। ਅੱਜ ਕਿਹ ਅਕੁਲ ਸਤਨਾਮ ਨਹੀਂ ਰਹਿ ਗਏ ਸੀ ਡਾਂਗਾ ਖੜਕਾਉਣ ਜੋਗੇ ਤੁਸੀਂ, ਇਹ ਧੰਨੇ ਦੀ ਕਿਰਪਾ ਹੋਈ ਆ। ਗੁਰਬਾਣੀ ਵਿੱਚ ਜੱਟ ਦਾ ਨਾਂ ਆ ਗਿਆ, ਇਹ ਵਿੱਚ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮੇਰੇ ਪ੍ਰਤੱਖ ਗੁਸਾਈਆਂ ਧੰਨਾ ਬੜਪਾਗ। ਇਵੀਂ ਕੱਚੀਆਂ ਪਿੱਲੀਆਂ ਮੇਰੇ ਵਰਗੇ ਚੋਲੇ ਵਾਲਿਆਂ ਦੀਆਂ ਬਰਸੀਆਂ ਮਨਾਉਣ ਲੱਗ ਗਏ ਨੇ, ਮੁੰਡਿਆਂ ਖੁੰਡਿਆਂ ਦੀ। ਕੋਈ ਮਹਾਂਪੁਰਸ਼ ਵੱਡੇ ਹੋਏ ਉਹਨਾਂ ਦੀ ਬਰਸੀ ਮਨਾ ਲਓ, ਜਿਹੜਾ ਚੜ੍ਹਾਈ ਕਰ ਗਿਆ ਅੱਜ ਫਲਾਣੇ ਦੀ ਬਰਸੀ, ਅੱਜ ਫਲਾਣੇ ਦੀ ਬਰਸੀ। ਇਹ ਮੇਰੇ ਵਰਗੇ ਤਾਂ ਪੰਜ ਚਾਰ ਨਿੱਤ ਚੜ੍ਹਾਈ ਕਰਦੇ ਰਹੇ ਨੇ, ਬਸ ਵਰਸੀ ਹੀ ਮਨਾ ਹੋਣਗੀਆਂ। ਅੱਜ ਫਿਰ ਕੋਈ ਸ਼ਾਇਦ ਨਾ ਗੁਰਪੁਰਬ ਨੂੰ ਜਗ੍ਹਾ ਹੀ ਨਹੀਂ ਰਹਿਣੀ ਇੱਥੇ। ਕੋਈ ਸ਼ਹੀਦਾਂ ਦੇ ਦਿਨ ਮਨਾਓ, ਕੋਈ ਕਰਨੀ ਵਾਲੇ ਸਿੱਖਾਂ ਦੇ ਦਿਨ ਮਨਾਓ। ਗੁਰਸਿੱਖ ਪਿਆਰੇ ਜਿਹਨਾਂ ਨੇ ਕੋਈ ਦੇਣ ਦਿੱਤੀ ਹੈ ਸਿੱਖ ਕੌਮ ਨੂੰ, ਜਿਹਨਾਂ ਨੇ ਭਲਾ ਕੀਤਾ, ਉਹੀ ਉੱਠ ਕੇ ਡੇਰਾ ਬਣਾ ਲਿਆ ਉਸੇ ਦੀ ਬਰਸੀ ਲਓ। ਦੱਸੋ ਇਹ ਕੋਈ ਕਰਨੀ ਹੈ ਕਮਾਈ ਹੈ? ਕੋਈ ਬਣਾ ਲਓ, ਕਿਸੇ ਨੇ ਕੋਠੀ ਬਣਾ ਲਈ, ਕਿਸੇ ਨੇ ਡੇਰਾ ਬਣਾ ਲਿਆ। ਤੰਨੇ ਦੀ ਬੜੀ ਕੁਰਬਾਨੀ ਗੁਰਮੁਖ ਪਿਆਰੇ ਉਹ ਬੀਜ ਹੈ। ਜਦ ਬਾਪ ਨੂੰ ਪਤਾ ਲੱਗਿਆ, ਬੜੀਆਂ ਗਾਲਾਂ ਕੱਢੀਆਂ, ਬਹੁਤ ਬੁਰਾ ਭਲਾ ਕਿਹਾ। ਪਰ ਤਰਬੂਜ ਜੰਮੇ ਸੀ, ਨੋਟ ਕਰ ਲਿਓ, ਤਰਬੂਜ ਇੰਨੇ ਤਰਬੂਜ ਜੰਮੇ, ਬੱਲੇ ਬੱਲੇ ਗੱਡੇ ਭਰ ਕੇ। ਉਦੋਂ ਤੁਹਾਨੂੰ ਮੇਰੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੁੰਦਾ, ਜਿਹੜੇ ਲੰਬੜਦਾਰ ਹੁੰਦੇ ਸੀ ਨਾ, ਉਹ ਪੈਸਿਆਂ ਦੀ ਢਾਲ ਨਹੀਂ ਸੀ ਲੈਂਦੇ ਹੁੰਦੇ, ਪੈਸੇ ਹੁੰਦੇ ਹੀ ਨਹੀਂ ਸੀ, ਉਹ ਜਿਣਸ ਵਿੱਚੋਂ ਹਿੱਸਾ ਲੈਂਦੇ ਸੀ ਢਾਲ। ਕਣਕ ਵਿੱਚੋਂ ਕਣਕ, ਮੱਕੀ ਵਿੱਚੋਂ ਮੱਕੀ ਆਪਾਂ ਦਿੰਦੇ ਰਹੇ ਗੁਰਸਿੱਖ ਪਿਆਰੇ, ਯਾਦ ਹੋਣਾ ਤੁਹਾਡੇ। ਤੇ ਉਹ ਪਟਵਾਰ ਲੰਬੜਦਾਰ ਆ ਗਿਆ, ਦੇ ਜਿਣਸ। ਉਹ ਕਹਿੰਦੇ ਆਹ ਪਈ ਆ ਭਾਈ, ਜੋ ਕੁਛ ਖੇਤਾਂ ਵਿੱਚ ਹੋਈ ਆ ਤੁਸੀਂ ਆਪਣਾ ਹਿੱਸਾ ਲੈ ਜਾਓ। ਉਹ ਕਹਿੰਦੇ ਤਰਬੂਜਾਂ ਨੂੰ ਮੈਂ ਕਿਹੜੇ ਖਜ਼ਾਨੇ ਵੀ ਜਮ੍ਹਾਂ ਕਰਾਊਂ, ਕਿੱਥੇ ਬੀਜੂੰਗਾ? ਕਹਿੰਦੇ ਤੇਰੀ ਮਰਜ਼ੀ ਹੈ, ਨਾਲ ਜਾ। ਤੇ ਗੁਰਸਿੱਖ ਪਿਆਰਿਓ, ਉਹ ਜਿਹੜੇ ਸਰਦਾਰਵਾਨ ਸੀ, ਦੋ ਨੌਕਰ, ਉਹ ਕਹਿੰਦੇ ਜੀ ਸਾਨੂੰ ਤਾਂ ਸਾਡਾ ਹਿੱਸਾ ਦੇ ਦੋ। ਉਹ ਜਾਣਦੇ ਸੀ ਸੱਤ ਕਰਕੇ ਜਾਣਨਾ ਗੁਰੂ ਨੂੰ, ਤੇ ਬਾਕੀ ਮੁੜ ਗਏ। ਜਦ ਉਹਨਾਂ ਨੇ ਘਰ ਜਾ ਕੇ ਇੱਕ ਇੱਕ ਤਰਬੂਜ ਨਿਆਣਿਆਂ ਖਾਤਰ ਭੰਨਿਆ ਨਾ ਗੁਰਮੁਖ ਪਿਆਰਿਓ, ਉਹ ਤਰਬੂਜਾ ਵਿੱਚੋਂ ਬੀਜ ਨਹੀਂ ਨਿਕਲੇ, ਫਿਰ ਹੀਰੇ ਨਿਕਲੇ ਸੀ। ਅੱਜ ਕਿਹ ਆਖੋ ਸਤ, ਉਹ ਬੀਜ ਨਹੀਂ ਸੀ ਨਿਕਲੇ ਧੰਨੇ ਦੇ, ਬਾਕੀ ਇੱਕ ਇੱਕ ਤਰਬੂਜ ਚੋਂ ਹੀ ਇੰਨੇ ਹੀਰੇ ਨਿਕਲੇ, ਉਹਨਾਂ ਤੱਕ ਅਮੀਰ ਬਣਾ ਤਾ ਉਹਨਾਂ ਨੇ, ਜਿਨ੍ਹਾਂ ਨੇ ਸੱਤ ਕਰਕੇ ਬਚਨਾਂ ਨੂੰ ਮੰਨਿਆ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਜੁਗਾਂ ਜੁਗਾਂ ਵਿੱਚ ਆਪਣੇ ਭਗਤਾਂ ਦੇ ਖਜ਼ਾਨੇ ਭਰਪੂਰ ਕੀਤੇ ਹੈ। ਕਦੇ ਤੋਟ ਆਈਓ ਨੀ, ਦੂਜਾ ਅਰਥ ਸੇਵਕ ਕਹਿ ਭਰਪੂਰ ਜੁਗ ਜੁਗ। ਜਿਹੜੇ ਸੇਵਕ ਹੁੰਦੇ ਨੇ, ਭਗਤ ਹੁੰਦੇ ਨੇ, ਉਹ ਆਪਣੇ ਹਿਰਦੇ ਵਿੱਚ ਤਨ ਮਨ ਧਨ ਕਰਕੇ ਕਣ ਕਣ ਵਿੱਚ ਵਾਹਿਗੁਰੂ ਨੂੰ ਭਰਪੂਰ ਮੰਨਦੇ ਨੇ। ਉਹ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ, ਉਹ ਹਰ ਜਗ੍ਹਾ ਵਾਹਿਗੁਰੂ ਨੂੰ ਰਮਿਆ ਹੋਇਆ ਭਰਪੂਰ, ਹਰ ਜਗ੍ਹਾ ਵਿਆਪਕ ਮੰਨਦੇ ਹਨ। ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਤੇ ਉਹ ਇੱਕੋ ਇੱਕ ਬਚਨ ਕਰਦੇ ਹੁੰਦੇ ਨੇ ਭਗਤ, ਜੋ ਉਹਨਾਂ ਨੂੰ ਵਡਿਆਈਆਂ ਮਿਲਦੀਆਂ, ਜੋ ਉਹਨਾਂ ਦਾ ਸਤਿਕਾਰ ਹੁੰਦਾ, ਜੋ ਉਹਨਾਂ ਕੋਲ ਪ੍ਰੋਪਰਟੀ ਹੁੰਦੀ ਹੈ, ਉਹ ਇਹੀ ਕਹਿੰਦੇ ਵਾਹਿਗੁਰੂ ਇਹ ਤੇਰੀ ਕਿਰਪਾ ਨਾਲ ਹੀ ਮਿਲਿਆ, ਇਹ ਤੇਰਾ ਹੀ ਸਦਕਾ ਹੈ, ਇਹ ਤੇਰੀ ਮਿਹਰ ਹੋਈ ਹੈ ਜੋ ਸਾਨੂੰ ਭਗਤੀ ਵਿੱਚ ਭਰਪੂਰ ਕੀਤਾ, ਸੰਸਾਰ ਵਿੱਚ ਸਾਨੂੰ ਮਾਣ ਦੁਆਇਆ, ਚਾਰ ਪਦਾਰਥ ਚਰਨਾਂ ਵਿੱਚ ਫਿਰਦੇ ਨੇ ਮਹਾਂਪੁਰਸ਼ਾਂ ਦੇ, ਇਹ ਸਭ ਤੇਰਾ ਸਦਕਾ, ਸਦਕਾ ਤੇਰੀ ਕਿਰਪਾ। ਤੇ ਵਾਰ ਵਾਰ ਜਾਣਾ ਹੁੰਦਾ ਉਹ ਭਗਤ ਵਾਰ ਵਾਰ ਇਹੀ ਕਹਿੰਦੇ ਵਾਹਿਗੁਰੂ ਤੈਥੋਂ ਕੁਰਬਾਨ ਜਾਂਦੇ, ਤੈਥੋਂ ਸਦਕੇ ਜਾਣਾ, ਕਿਸੇ ਤੋਂ ਕੁਰਬਾਨ ਜਾਣਾ। ਕਿਹਨੂੰ ਕਹੀਦਾ ਜਿਹੜਾ ਸਾਡੇ ਉੱਤੇ ਕੋਈ ਪਰਪਕਾਰ ਕਰ ਦੇਵੇ, ਉਹਨੂੰ ਕਹਾਂਗੇ ਮੈਂ ਤੇਰੇ ਸਦਕੇ ਜਾਵਾਂ, ਤੈਥੋਂ ਕੁਰਬਾਨ ਜਾਵਾਂ। ਭਗਤ ਜਿਹੜੇ ਹੁੰਦੇ ਨੇ ਉਹ ਜੁਗ ਜੁਗ ਵਿੱਚ ਵਾਹਿਗੁਰੂ ਦੀ ਕਿਰਪਾ ਹੀ ਸਮਝਦੇ ਨੇ, ਉਸੇ ਦੇ ਵਾਰ ਨੇ ਜਾਣੇ ਹੈ, ਉਸੇ ਤੋਂ ਕੁਰਬਾਨ ਜਾਣੇ ਹੈ। ਇਹ ਤੂੰ ਭਰਪੂਰ ਹੈ ਕਣ ਕਣ ਵਿੱਚ ਸਾਡੀ ਭਗਤੀ ਨੂੰ, ਭਗਤੀ ਰੂਪ ਪ੍ਰੇਮਾ ਭਗਤੀ ਦੇ ਨਾਲ ਸਾਡੇ ਹਿਰਦਿਆਂ ਨੂੰ ਭਰਪੂਰ ਕੀਤਾ ਤੂੰ, ਸਾਡੇ ਭੰਡਾਰੇ ਖਜ਼ਾਨਿਆਂ ਨੂੰ। ਜਿੱਥੇ ਜਿੱਥੇ ਵੀ ਭਗਤੀ ਹੋਈ ਹੈ ਗੁਰਮੁਖ ਪਿਆਰਿਓ, ਉੱਥੇ ਕਦੇ ਤੋਟ ਦੇਖੀ ਹੈ ਤੁਸੀਂ? ਪਰੇ ਭੰਡਾਰ ਖੁੱਟ ਬਸ 24 ਘੰਟੇ ਲੰਗਰ ਚੱਲਦੇ ਨੇ ਹੇਠ ਤੇ ਕੋਈ ਕਹਿੰਦਾ ਕਮੇਟੀ ਜਾਂ ਕੋਈ ਪਿੰਡਾਂ ਵਾਲੇ ਜਾਂ ਘਰਾਂ ਵਾਲੇ ਲੰਗਰ ਕਰਾਉਂਦੇ ਤੁਸੀਂ ਇਹ ਖਜ਼ਾਨਾ ਸਤਿਗੁਰ ਦੇ ਨਾਮ ਦਾ ਗੁਰਸਿੱਖ ਪਿਆਰੇ ਇਹ ਬਾਬੇ ਨਾਨਕ ਨੇ ਬੀਜ ਬੀਜਿਆ ਹੋਇਆ ਲੰਗਰਾਂ ਬਾਬਤ ਪਤਾ ਤੁਹਾਨੂੰ ਇਹ ਦੇਹ ਕਿੱਥੋਂ ਚੱਲੀ ਹੈ ਸਿੱਖਾਂ ਦੀ ਇਹ ਦੇਹ ਟੁੱਟ ਕਿੱਥੋਂ ਚੱਲਦੀ ਹੈ ਆ ਜਿਹੜਾ ਲੰਗਰ ਥੋੜਾ ਹੇਠ ਚੱਲਦਾ ਹੈ ਇਹ ਚੂੜ ਕਾਣੇ ਦਾ ਬਾਬੇ ਨਾਨਕ ਦਾ ਸੱਚਾ ਸੌਦਾ ਆਖੋ ਜਿਹਨੂੰ ਤੁਸੀਂ ਸੱਚਾ ਸੌਦਾ ਕਹਿੰਦੇ ਹੋ ਨਾ ਉਹ ਲੰਗਰ ਦੀ ਨੀਂਹ ਸੀ ਸਿੱਖ ਧਰਮ ਦੀ ਉੱਥੇ ਮਹਾਂਪੁਰਸ਼ਾਂ ਨੂੰ ਬਸ 20 ਰੁਪਈਏ ਜਿਹੜੇ ਖਰਚ ਕਰਤੇ ਨਾ ਲੰਗਰ ਉੱਤੇ ਰਾਸ਼ਨ ਲਿਆ ਕੇ ਛਕਾਤਾ ਉਹ 20 ਰੁਪਈਏ ਖਰਚ ਨਹੀਂ ਕੀਤੇ ਬਾਬੇ ਨਾਨਕ ਨੇ ਉਹ 20 ਰੁਪਈਏ ਦੀ FD ਬਣਾਤੀ ਸਿੱਖ ਕੌਮ ਦੇ ਨਾਂ ਫਿਕਸ ਡਿਪੋਜ਼ਿਟ ਕਰਤੀ ਆ ਜਿੱਥੇ ਜਿੱਥੇ ਦੁਨੀਆਂ ਵਿੱਚ ਹੁਣ ਗੁਰੂ ਕੇ ਲੰਗਰ ਚੱਲਦੇ ਹੈ ਇਹ ਉਸ FD ਦਾ ਵਿਆਜ ਵਰਤ ਰਹੇ ਹੋ ਜਿੱਥੇ ਅਖੋ ਸਤਨਾਮ ਮੂਲ ਤੁਹਾਡਾ ਜਮ ਹੈ ਕਿਉਂਕਿ ਬੀਜ ਇੱਕ ਤੋਂ ਅਨੇਕ ਹੁੰਦਾ ਬੀਜ ਬੀਜਣ ਲੱਗੇ ਗੁਰੂ ਘਰ ਸੇਵਾ ਦਾਨ ਪੁੰਨ ਕਰਨ ਲੱਗੇ ਐਵੀ ਨਾ ਘੁੱਟਿਆ ਕਰੋ ਬੀਜ ਬੀਜਣ ਲੱਗੇ ਹੱਥ ਨੀ ਘੁੱਟੀਦਾ ਜਿਹੜਾ ਬੀਜ ਘੱਟ ਪਾਵੇ ਤੇ ਝਾੜ ਕੀ ਨਿਕਲਣਾ ਉੱਥੋਂ ਪੰਜਾਬ ਵਿੱਚ ਤਾਂ ਇੱਕ ਹੋਰ ਕੰਮ ਛਿੜਿਆ ਹੋਇਆ ਜਾਂ ਸਿੱਖ ਗੁਰਦੁਆਰੇ ਨੂੰ ਜਾਂਦਾ ਘਰ ਵਾਲੀ ਨੂੰ ਹਾਕ ਮਾਰਦਾ ਮੈਂ ਗੁਰਦੁਆਰੇ ਚੱਲੇ ਕੋਈ ਟੁੱਟਿਆ ਵਾ ਰੁਪਈਆ ਨਹੀਂ ਉਹ ਟੁੱਟੇ ਰੁਪਈਏ ਦੀ ਤਾਂ ਫਲੋਰ ਮੂੰਗਫਲੀ ਨੀ ਆਉਂਦੀ ਬਾਬਾ ਉਹਦੀ FD ਬਣਾਊਗਾ ਟੁੱਟਿਆ ਰੁਪਈਆ ਤਾਂ ਹੁਣ ਮੰਗਤਾ ਨੀ ਲੈਂਦਾ ਚੱਲਣ ਦਾ ਲਭਕਾ ਕੇ ਮਾਰੂਗਾ ਤੁਸੀਂ ਦੇ ਕੇ ਦੇਖ ਲਿਓ ਰੁਪਈਆ ਚੱਲਦਾ ਹੀ ਕਾਸ਼ ਪਰ ਸਿੱਖ ਜਦ ਗੁਰਦੁਆਰੇ ਜਾਂਦਾ ਨਾ ਇੱਥੇ ਵੀ ਪੈਂਸ ਮੰਗਦਾ ਘਰ ਵਾਲੀ ਤੋਂ ਕੋਈ ਟੁੱਟਿਆ ਪੈਂਸ ਨਹੀਂ ਗੋਲਕ ਵਿੱਚ ਪਾ ਕੇ ਆਉਣਾ ਹਾਂ ਜੇ ਬੜਾ ਪਾਤਾ ਗੋਲਕ ਭਾਰੀ ਹੋ ਜੂਗੀ ਅੱਜ ਕੇ ਕੋਈ ਸਤਨਾਮ ਗਿਣਨੀ ਹੋਣੀ ਜਿਹਾ ਬੀਓ ਤਿਹਾ ਫਲ ਪਾਇਆ ਇਹ ਕਿਸੇ ਨੂੰ ਦੇ ਨਹੀਂ ਰਹੇ ਤੁਸੀਂ ਕਿਸੇ ਵਹਿਮ ਕਰੋ ਦਾਨ ਪੁੰਨ ਸੇਵਾ ਇਹ ਆਪਣੇ ਤਨ ਰੂਪੀ ਖੇਤ ਵਿੱਚ ਬੀਜ ਪਾ ਰਹੇ ਹੋ ਇਹ ਪਿਛਲਾ ਪਾਇਆ ਵੱਢ ਰਹੇ ਹੋ ਬੀਜ ਪੌਦੇ ਸੰਕੋਚ ਨਹੀਂ ਕਰੀਦਾ ਹੁੰਦਾ ਯੂਨੀਵਰਸਿਟੀ ਆਏ ਤਾਂ ਸਾਨੂੰ ਕਹਿੰਦੇ 8 ਕਿਲੋ ਪਾਓ ਕੀ ਬੀਜੇ ਦੀ 40 ਕਿਲੋ ਤੁਸੀਂ ਸਾਰੇ ਬੈਠੇ ਹੋ ਮੈਂ ਵੀ ਖੇਤੀ ਕਰਦਾ ਵੀ 40 ਕਿਲੋ ਕਿਲੇ ਦੀ ਕਣਕ ਪਾਓ ਅਸੀਂ 60 ਪਾਈ ਦੀ ਉਹਨਾਂ ਦੀ ਕਹਿਣਾ ਮੰਨੀਦਾ ਹੀ ਨਹੀਂ ਵੀ 20 ਕਿਲੋ ਜ਼ਿਆਦਾ ਪਾਉਣਾ ਬੀਜ ਕਿਉਂਕਿ ਕੋਈ ਰਹਿ ਜਾਣਾ ਕੋਈ ਦਾਣਿਆਂ ਨੂੰ ਚੁਗ ਲੈਣਾ ਕਿਸੇ ਨੇ ਕੋਈ ਸੁੱਕੇ ਵਿੱਚ ਆ ਜਾਣੇ ਬੀਜ ਪਾਉਣ ਲੱਗੇ ਖੇਤ ਤੋਂ ਜ਼ਿਆਦਾ ਪਾਓ ਹਿਸਾਬ ਤੋਂ ਜ਼ਿਆਦਾ ਪਾਓ ਤਾਂ ਕਿ ਸਾਰਾ ਉੱਗੇ ਇਹ ਬੀਜ ਪਾ ਰਹੇ ਹੋ ਤੁਸੀਂ ਲੰਗਰਾਂ ਦੀ ਸੇਵਾ ਸਿਮਰਨ ਦੀ ਸੇਵਾ ਦਾਨ ਪੁੰਨ ਦੀ ਸੇਵਾ ਉਹ ਵਾਹਿਗੁਰੂ ਅਕਾਲ ਪੁਰਖ ਭਗਤਾਂ ਦੇ ਅੰਦਰ ਪਾਈ ਭਗਤੀ ਦਾ ਬੀਜ ਸੇਵਾ ਸਿਮਰਨ ਦਾ ਬੀਜ ਉਹਨਾਂ ਦੇ ਭੰਡਾਰੇ ਭਰਪੂਰ ਰੱਖਦਾ ਤੇ ਉਹ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਹੇ ਵਾਹਿਗੁਰੂ ਇਹ ਤੇਰਾ ਹੀ ਸਭ ਕੁਝ ਦਿੱਤਾ ਹੋਇਆ ਹੈ
7: ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕਹੁ ਤੂੰ ਕਦ ਕਾਰ
6: ਕਿਹੋ ਜਿਹਾ ਵਾਹਿਗੁਰੂ ਹੈ ਕਿਹੋ ਜਿਹਾ ਪਰਮੇਸ਼ਰ ਹੈ ਨਿਰਅਕਾਰ ਸਰੀਰ ਤੋਂ ਆਕਾਰ ਤੋਂ ਰਹਿਤ ਕਿਉਂਕਿ ਸਰੀਰ ਬਿਨਸਨਹਾਰ ਹੁੰਦੇ ਨੇ ਉਹੀ ਚੀਜ਼ ਅਵਿਨਾਸ਼ੀ ਹੈ ਜਿਹੜੀ ਦਿਖਦੀ ਨਹੀਂ ਸਦਾ ਸਲਾਮਤ ਸਲਾਮਤ ਹੁੰਦਾ ਸਥਿਰ ਰਹਿਣ ਵਾਲਾ ਕਾਇਮ ਰਹਿਣ ਵਾਲਾ ਨੂੰ ਸਲਾਮਤ ਤਾਂ ਹੀ ਮੁਸਲਮਾਨ ਵੀਰ ਅਸ਼ੀਰਵਾਦ ਦਿੰਦੇ ਤੂੰ ਸਲਾਮਤ ਰਵੇਂ ਭਾਵ ਸਦਾ ਸਲਾਮਤ ਸਦਾ ਰਹਿਣ ਵਾਲਾ ਹੁੰਦਾ ਇਹ ਨਿਰੰਕਾਰ ਵਾਹਿਗੁਰੂ ਤੂੰ ਨਿਰਗੁਣ ਸਰੂਪ ਹੈ ਤੂੰ ਸਦਾ ਰਹਿਣ ਵਾਲਾ ਹੈ ਸਦਾ ਸਲਾਮਤ
7: ਕਹਿ ਨਾ ਸਕੈ ਕਹੁ ਤੂੰ ਕਦ ਕਾਰ
6: ਭਗਤ ਗਿਆਨੰਦ ਜੀ ਕਹਿੰਦੇ ਉਹ ਜਿਹੜਾ ਵਾਹਿਗੁਰੂ ਹੈ ਉਹਨੂੰ ਕੋਈ ਕਹਿ ਨਹੀਂ ਸਕਦਾ ਕਦੋਂ ਦਾ ਹੈ ਤੂੰ ਕਦ ਕਾ ਆਪਣੀ ਤਾਂ ਬਰਥਡੇਟ ਹੈਗੀ ਉਦਣ ਦੇ ਆਪਾਂ ਸਾਰਿਆਂ ਦੀ ਬਰਥਡੇਟ ਹੈਗੀ ਇੰਦਰਪੁਰੀ ਦੀ ਹੈਗੀ ਬ੍ਰਹਮਪੁਰੀ ਦੀ ਹੈਗੀ ਗੁਰਸਿੱਖ ਪਿਆਰਿਓ ਇਹ ਜਿਹੜੇ 3 ਵੱਡੇ ਦੇਵਤੇ ਇਹਨਾਂ ਦੀਆਂ ਉਮਰਾਂ ਨੇ 100 ਸਾਲ ਜਦੋਂ ਬ੍ਰਹਮਾ ਰਾਜ ਕਰ ਲੈਂਦਾ ਉਹਨੂੰ ਦੇਹੀ ਅਲੋਪ ਕਰਨੀ ਪੈਂਦੀ ਹੈ 100 ਸਾਲ ਬਾਅਦ ਸ਼ਿਵ ਜੀ ਨੂੰ 100 ਸਾਲ ਬਾਅਦ ਵਿਸ਼ਨੂ ਨੂੰ ਪਰ 100 ਸਾਲ ਕਿਤੇ ਆਪਣਾ ਨਾ ਗਿਣਿਓ ਜਿਵੇਂ 2000 ਤੋਂ 300 ਸਾਲ ਬਾਅਦ ਹੋ ਗਿਆ ਜਿਹੜਾ ਬ੍ਰਹਮੇ ਦਾ 1 ਦਿਨ ਹੈ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਗ੍ਰੰਥਾਂ ਵਿੱਚ ਲਿਖਿਆ ਜਿੰਨੀ 33 ਕਰੋੜ ਦੇਵਤੇ ਦੀ ਉਮਰ ਹੈ ਉਹ ਸਾਰੀ ਉਮਰ ਇਕੱਠੀ ਕਰ ਲਓ ਬ੍ਰਹਮਾ ਦਾ 1 ਦਿਨ ਬਣਦਾ ਦੇਖੋ 33 ਕਰੋੜ ਦੇਵਤੇ ਦੀ ਅਰਜ ਬ੍ਰਹਮੇ ਦਾ 1 ਦਿਵਸ ਬਤਾਵੇ 1 ਦਿਨ ਬਣਿਆ ਬ੍ਰਹਮੇ ਦਾ 33 ਕਰੋੜ ਦੇਵਤੇ ਦੀ ਉਮਰ ਦਾ ਸਾਲ ਦੇਖ ਲਓ ਕਿੱਥੇ ਜਾਊਗਾ ਫਿਰ ਮਹੀਨਾ ਕਿੱਥੇ ਜਾਊ ਤੇ ਗਾਹਾਂ ਦੀ ਤੁਕ ਸੁਣ ਕੇ ਹੈਰਾਨ ਹੋਵੋਗੇ ਤੁਸੀਂ ਕੇਤੇ ਬ੍ਰਹਮੇ ਅੰਤਕਾਲ ਲੋਮਸ ਦਾ ਇੱਕ ਰੋਮ ਛਦਾਵੇ ਇੱਕ ਲੋਮਸ ਰਿਸ਼ੀ ਬੈਠੇ ਸੁਮੇਰ ਪਰਬਤ ਦੀ ਗੁਫਾ ਵਿੱਚ ਤਪ ਕਰ ਰਿਹਾ ਕਿੰਨੇ ਹੀ ਬ੍ਰਹਮਾ ਹੋ ਕੇ ਜਦ ਮਰ ਜਾਂਦੇ ਉਹਦੇ ਸਰੀਰ ਦਾ ਇੱਕ ਵਾਲ ਟੁੱਟਦਾ ਹੈ, ਆਖੋ ਸਤਨਾਮ, ਜਦੋਂ ਵਾਲ ਟੁੱਟਦਾ ਨਾ ਉਦੋਂ ਸਮਝ ਲੈਂਦਾ ਵੀ ਇੱਕ ਬ੍ਰਹਮਾ ਗਿਆ ਕਿੱਥੇ, ਸ੍ਰਿਸ਼ਟੀ ਦਾ ਅੰਤ ਪਾਓਗੇ। ਐਵੇਂ ਫਿਰਦੇ ਆ ਚੰਦਰਮਾ ਤੇ ਰੋਕਟ ਤਾਰਦੇ, ਕਹਿੰਦੇ ਕਣਕ ਬੀਜਣੀ ਹੈ ਉੱਥੇ, ਪਤਾ ਨੀ ਲੱਗਣਾ। ਪਤਾ ਤਾਂ ਉਹਨਾਂ ਦਾ ਨੀ ਲੱਗਿਆ ਜਿਨ੍ਹਾਂ ਨੇ ਟਾਵਰ ਚ ਜਹਾਜ਼ ਮਾਰਿਆ। ਅੱਜ ਫਿਰ ਕੋਈ ਸਤਨਾਮ, ਚੰਦ ਦਾ ਪਤਾ ਕੀ ਕਰ ਲੈਣਗੇ, ਕੁਦਰਤ ਦਾ ਕੀ ਪਤਾ, ਨਾਲੇ ਕੋਲ ਤੇ ਹੀ ਚੜੇ ਆ ਉਹ ਆਪਣੇ ਵਰਗੇ ਹੀ, ਤੇ ਇੱਥੇ ਨੀ ਕੁਦਰਤ ਦਾ ਪਤਾ ਲੱਗਣਾ। ਅਨਕ ਰੂਪ ਖਿਨ ਮਾਹੇ, ਕੁਦਰਤ ਧਾਰਦਾ ਉਹਨੇ ਮਿੰਟ ਵਿੱਚ ਪਤਾ ਨੀ ਕੀ ਰੂਪ ਬਣ ਜਾਣਾ। ਉਸ ਵਾਹਿਗੁਰੂ ਦਾ ਨੀ ਪਤਾ ਤੂੰ ਕਦੋਂ ਆਉਂਦਾ ਹੈ, ਕੋਈ ਅੰਤ ਨਹੀਂ ਪਾ ਸਕਿਆ, ਕਹਿ ਨਾ ਸਕੇ ਉਹ ਸ੍ਰਿਸ਼ਟੀ ਵਿੱਚ ਤਿੰਨਾਂ ਲੋਕਾਂ ਵਿੱਚ ਕੋਈ ਇਹ ਬਚਨ ਨਹੀਂ ਕਰ ਸਕਦਾ। ਵਾਹਿਗੁਰੂ ਦੀ ਬਰਥ ਡੇਟ ਕੀ ਹੈ, ਉਹ ਕਦੋਂ ਪੈਦਾ ਹੋਇਆ, ਜੇ ਪਤਾ ਲੱਗ ਜਾਵੇ ਪੈਦਾ ਹੋਣ ਦਾ ਫਿਰ ਮਰਨ ਦਾ ਵੀ ਲੱਗ ਜੂਗਾ। ਉਹਦਾ ਫਿਰ ਇੱਕੋ ਗੱਲ ਹੋ ਗਈ, ਜੋ ਆਇਆ ਉਹਨੇ ਚੱਲਣਾ ਹੀ ਚੱਲਣਾ ਹੋਇਆ, ਉਹਦਾ ਪਤਾ ਨੀ ਲੱਗਦਾ। ਕਹਿ ਨਾ ਸਕੇ ਕੋ ਤੂੰ ਕਦ ਕਾ,
7: ਬ੍ਰਹਮਾ ਬਿਸਨ ਸਰੈਤਾ ਅਗਨ ਤਿੰਨ ਕੋ ਮੋਹ ਪਿਆ ਮਨ ਮਦ ਕਾ।
6: ਉਸ ਵਾਹਿਗੁਰੂ ਨੇ ਇੱਕ ਬ੍ਰਹਮਾ ਨੀ ਜਿਹੜੇ ਪੂਜਦੇ ਨੇ ਸਾਡੇ ਵੀਰ ਵੀ, ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸ਼ ਉਪਾਏ ਸਮਾਏ, ਕਰੋੜਾਂ ਬ੍ਰਹਮਾ। ਇਹ ਤੁਹਾਨੂੰ ਮੰਨਣਾ ਹੀ ਪਊਗਾ ਕਿਉਂਕਿ ਧਰਤੀਆਂ ਕਰੋੜਾਂ ਹੈ। ਮੰਨ ਲਿਆ ਤੁਹਾਡੀ ਅਮਰੀਕਾ ਦੀ ਸਹਿਸ ਨੇ ਕਿ 250 ਅਰਬ ਧਰਤੀ ਦਾ ਤਾਂ ਪਤਾ ਲੱਗ ਗਿਆ ਵੀ ਹੈਗੀਆਂ, ਕਹਿੰਦੇ ਗਾਹ ਪਤਾ ਹੀ ਨੀ ਕਿੰਨੀ ਹੈ। ਹੁਣ ਇੱਕ ਧਰਤੀ ਤੇ ਇੱਕੋ ਬ੍ਰਹਮਾ ਹੋਊਗਾ, ਇੱਕ ਤਹਿਸੀਲ ਵਿੱਚ ਇੱਕੋ ਡੀਸੀ ਤਹਿਸੀਲਦਾਰ ਹੁੰਦਾ ਹੈ। ਇਸ ਤਰ੍ਹਾਂ ਕਰੋੜਾਂ ਬ੍ਰਹਿਮੰਡ ਨੇ ਤੇ ਕਰੋੜਾਂ ਹੀ ਬ੍ਰਹਮਾ ਹੋਣਗੇ, ਕਰੋੜਾਂ ਹੀ ਸ਼ਿਵਜੀ ਹੋਣਗੇ। ਇੱਕ ਨੂੰ ਇਹ ਪੂਜਦੇ ਫਿਰਦੇ ਆਪਾਂ ਤਾਂ ਗੁਰਸਿੱਖ ਪਿਆਰਿਓ, ਇਹ ਕਰੋੜ ਨੇ। ਇੱਕ ਜੇ ਹੈ ਤਾਂ ਅਕਾਲ ਪੁਰਖ ਵਾਹਿਗੁਰੂ, ਉਹ ਕਿਸੇ ਖੰਡ ਬ੍ਰਹਿਮੰਡ ਵਿੱਚ ਦੂਜਾ ਨਹੀਂ ਹੈ, ਉਹ ਇੱਕੋ ਹੈ। ਬਾਕੀ ਬ੍ਰਹਮਾ ਨੂੰ ਵੀ ਮਾਣ ਹੋਇਆ, ਸ਼ਿਵਜੀ ਨੂੰ ਵੀ ਮਾਣ ਹੋ ਗਿਆ। ਇਹ ਅਗਣਿਤ ਪਾਠ ਅਗਣਿਤ ਜੋ ਗਿਣਤੀ ਵਿੱਚ ਨਾ ਹੋਵੇ, ਬ੍ਰਹਮਾ ਵਿਸ਼ਨ ਮੇਸ ਅਗਿਣਤੇ ਉਪਾਏ ਜੋ ਗਿਣਤੀ ਨਹੀਂ ਕਰ ਸਕਦਾ। ਰੋਮ ਰੋਮ ਜਾ ਕੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਕੋਟ ਬ੍ਰਹਿਮੰਡ ਕੋ ਨਿਵਾਸ ਜਾ ਕੇ, ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸ ਰਹੇ ਨੇ, ਥੋੜੇ ਨੀ ਕਰੋੜਾਂ ਬ੍ਰਹਿਮੰਡ ਇੱਕ ਇੱਕ ਰੋਮ ਦੇ ਵਿੱਚ। ਇਤਨਾ ਉਹਦਾ ਸਰਗੁਣ ਸਰੂਪ ਵੱਡਾ ਹੈ। ਚੌਪਈ ਸਾਹਿਬ ਦੀ ਕਥਾ ਵੀ ਸੁਣਿਓ ਤੁਸੀਂ, ਉੱਥੇ ਪਾਠ ਆਊਗਾ, ਕਾਲ ਪੁਰਖ ਕੀ ਦੇਹ ਮੈਂ ਕੋਟਕ ਵਿਸ਼ਨ ਮਹੇਸ਼, ਦਸਮ ਪਾਤਸ਼ਾਹ ਦੀ ਬਾਣੀ ਹੈ ਚੌਪਈ ਵਿੱਚ। ਉਹ ਅਕਾਲ ਪੁਰਖ ਦਾ ਜਿਹੜਾ ਸਰਗੁਣ ਸਰੂਪ ਹੈ ਨਾ, ਕਰੋੜਾਂ ਬ੍ਰਹਮਾ ਵਿਸ਼ਨੂੰ ਵਿੱਚੇ ਬੈਠੇ ਨੇ, ਕੋਟ ਇੰਦਰ ਕਰੋੜਾਂ ਇੰਦਰਪੁਰੀਆਂ ਵਿੱਚੇ ਵਸ ਰਹੀਆਂ ਨੇ, ਕੋਟ ਇੰਦਰ ਬ੍ਰਹਮਾ ਕੇਤੇ ਕਰੋੜਾਂ ਹੀ ਬ੍ਰਹਮਾ, ਰਾਵ ਸੱਸ ਉਹਦੇ ਸਰੀਰ ਵਿੱਚ, ਰੱਬ ਕਹੀਏ ਸੂਰਜ, ਸੱਸ ਕਹੀਏ ਚੰਦਰਮਾ, ਕਰੋੜਾਂ ਹੀ ਸੂਰਜ ਕਰੋੜਾਂ ਹੀ ਚੰਦਰਮਾ ਤੇ ਰਾਵ ਸੱਸ ਕਰੋੜ। ਇੱਥੇ ਕੋਟ ਪਾਠ ਨਹੀਂ, ਇੱਥੇ ਕੋਰ ਜਲੇਸ ਕਰੋੜ ਪਾਠ ਹੈ ਰਾਰੇ ਦੇ ਨਾਲ। ਜਲੇਸ, ਜਲੇਸ ਦਾ ਅਰਥ ਹੈ ਭਾਈ ਜਲ, ਈਸ ਵਰਣ ਦੇਵਤਾ, ਜਲ ਦਾ ਦੇਵਤਾ ਜਿਹਨੂੰ ਖਵਾਜਾ ਪੀਰ ਕਹਿੰਦੇ ਹੋ, ਜਲ ਭਗਵਾਨ ਕਹਿੰਦੇ ਹੋ, ਉਹ ਵੀ ਵਾਹਿਗੁਰੂ ਦੇ ਦੇਹ ਵਿੱਚ ਕਰੋੜਾਂ ਹੀ ਬੈਠੇ ਨੇ, ਇੱਕ ਨਹੀਂ। ਬ੍ਰਹਮਾ ਵਿਸ਼ਨ ਸਿਰੇ ਤੈ ਅਗਣਿਤ, ਸਿਰੇ ਕਹੀਏ ਬਣਾਏ, ਫਿਰ ਵਾਹਿਗੁਰੂ ਪਤਾ ਹੀ ਨਹੀਂ ਅਗਣਿਤ ਬ੍ਰਹਮਾ ਬਣਾ ਤੇ। ਤਿੰਨ ਕੋ ਮੋਹ ਪਿਆ ਮਨ ਮਦ ਕਾ, ਮਦ ਨਾਮ ਹੈ ਹੰਕਾਰ ਦਾ, ਮੋਹ ਨਾਮ ਹੈ ਪਿਆਰ ਦਾ। ਜਿਹੜਾ ਜਿਹੜਾ ਕੰਮ ਆਪਾਂ ਕਰਦੇ ਹਾਂ, ਕੰਮ ਕਰਦੇ ਹਾਂ ਕਰਦੇ ਹਾਂ ਉਹਦੇ ਵਿੱਚ ਮੋਹ ਪੈ ਜਾਂਦਾ, ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ। ਜੇ ਉਹਦੇ ਵਿੱਚ ਪਿਆਰ ਨਾ ਪਵੇ ਉਹ ਆਪਾਂ ਕਰ ਨਹੀਂ ਸਕਦੇ ਕੰਮ। ਸਿਰੇ ਉਹੀ ਸ਼ੁਰੂ ਜਿਹਦੇ ਵਿੱਚ ਪਿਆਰ ਹੈ, ਤੇ ਬ੍ਰਹਮਾ ਨੂੰ ਵੀ ਮੋਹ ਹੋ ਗਿਆ, ਹੰਕਾਰ ਹੋ ਗਿਆ ਕਿ ਮੈਂ ਸ੍ਰਿਸ਼ਟੀ ਨੂੰ ਸਾਜਦਾ, ਇਹਦਾ ਹੰਕਾਰ ਹੋ ਗਿਆ ਕਿਉਂਕਿ ਸਾਜਣ ਵਿੱਚ ਮੋਹ ਹੋ ਗਿਆ ਉਹਦਾ। ਤੇ ਵਿਸ਼ਨੂੰ ਨੂੰ ਹੰਕਾਰ ਹੋ ਗਿਆ ਮਨ ਵਿੱਚ, ਮੈਂ ਰੋਜੀ ਦਿੰਦਾ, ਮੇਰੇ ਬਿਨਾਂ ਰੋਟੀ ਦੇਣ ਵਾਲਾ ਕੋਈ ਨਹੀਂ। ਤੇ ਸ਼ਿਵਜੀ ਨੂੰ ਭਗਵਾਨ ਨੂੰ ਹੋ ਗਿਆ, ਮੈਂ ਇੱਥੋਂ ਲੈ ਕਰਦਾ ਸਾਰਿਆਂ ਨੂੰ, ਜੇ ਮੈਂ ਮਹਾਰਾਣਾ ਇੱਥੇ ਜਗ੍ਹਾ ਹੀ ਨਾ ਰਵੇ, ਤਿਲ ਸਿੱਧ ਨੂੰ ਜਗ੍ਹਾ ਨਾ ਰਵੇ, ਕੀਏ ਦਿਨ ਦੁਨੀਆਂ ਦੀ ਧਰਤੀ ਖਤਮ ਹੋ ਜਾਵੇ ਜੇ ਵਾਹਿਗੁਰੂ ਦਾ ਉਹ ਸ਼ਿਵਜੀ ਤਮੋ ਗੁਣ ਸੰਸਾਰ ਨੂੰ ਨਾ ਤੋਰੇ। ਇੱਥੋਂ ਉਹਨਾਂ ਨੂੰ ਮਾਣ ਹੋ ਗਿਆ, ਤਿੰਨ ਕੋ ਮੋਹ ਪਿਆ ਮਨ ਮਦ ਕਾ, ਮਨ ਦੇ ਵਿੱਚ ਮਦ ਹੋ ਗਿਆ, ਇਹ ਤਾਂ ਅਸੀਂ ਕਰ ਰਹੇ ਹਾਂ। ਇਹ ਗੱਲਾਂ ਭੁੱਲ ਗਏ ਕਿ ਤੁਹਾਡੇ ਵਰਗੇ ਕਰੋੜਾਂ ਹੀ ਤੁਰੇ ਫਿਰਦੇ ਆਖੇ ਆਖੋ ਸਤਨ। ਆਪਣੇ ਵਿੱਚ ਹੋ ਜਾਂਦਾ ਕਈ ਬੁੜਿਆਂ ਨੂੰ, ਅੱਗੇ ਵੀ ਤੁਹਾਨੂੰ ਕਿਹਾ ਤਾਂ, ਉਹ ਮੁੰਡਿਆਂ ਨੂੰ ਕਹਿਣਗੇ ਜਿੱਦਣ ਮੈਂ ਮਰ ਗਿਆ ਦੇਖਿਓ ਤੁਹਾਡਾ ਕਿਆ ਹਾਲ ਹੋਣਾ। ਲੈ ਵੇਖੋ ਬੁੜਿਆਂ ਨੂੰ ਇਹੀ ਮਾਣ ਚੜਿਆ ਵੀ ਜਿੱਦਣ ਮੈਂ ਮਰ ਗਿਆ ਸੂਰਜ ਨੀ ਚੜ੍ਹਨਾ, ਨਾਲੇ ਲੈ ਜਾਣਾ ਚੰਦਰਮਾ ਨੂੰ ਮੈਂ। ਨਿਆਣੇ ਨੂੰ ਇਹੀ ਧਮਕੀ ਦੇਈ ਜਾਂਦੇ, ਉਹ ਤੁਸੀਂ ਭੁੱਖੇ ਮਰੋਗੇ, ਵੀ ਜਿਹਨੂੰ ਤੇਰਾ ਬਾਪ ਮਰਿਆ ਤੂੰ ਤਾਂ ਭੁੱਖਾ ਮਰਿਆ ਨੀ, ਅਸੀਂ ਕਿਹਨੂੰ ਮਰੇਗੇ। جن کو موہ پیا من مد کا برہما نو مان ہو گیا میں سشٹی ساجدا ہے گرمکھ پیارے ہو وشنو نو مان ہو گیا میں روٹی دینے گرمکھ پیارے ہو شیو جی نو مان ہو گیا میں ناش کر دے پر کتھے تھوڑے ورگے کروڑا ساج رہے نے کروڑا ہی یہ ماڑے ہو جاندے میں روٹی دینا میں پلاڑا کردا میں کم کردا نہیں نہیں گرسکھ پیارے ہو یہ تو ایک نکا جا پرمان مردانہ جی نے پوچھا سی گرو نانک دیو جی نو کہ ستگر جی یہ دنیا کی پرتپال کون کر دینا راشن کتوں آد اتے گرو نانک دیو جی نے شری مکھ وقت ہے گرو نانک پاتشاہ کے مکھ تو کہ مردانے سب کی شدھ لیت ہے سارے دی شدھ ایک واہگرو کرتار لند ہے سارے سنسار دے جیوان دی شدھ کیویں لندا ہے بھائی بانی چ پڑھ لو پہلو دیتا ہے رزق سنباہا پچھوں دیتا ہے جنت اپاہا پہلا روزی پیدا کیتی ہے پچھوں جیو پیدا کی پہلا روٹی پیدا کیتی ہے وہ کوئی موٹی جی مثال لے لو اپنے نال پانا ورتے ہیں ہن بھی ورت رہے ہیں بچہ جنم بعد وچ لندا ہے ماتا دے شریر وچ دودھ پہلا پیدا ہو جاندا ہے دیکھ لو پہلو دیتے رزق سنباہا پچھوں دیتے جنتو پہا مہاراج کہندے سن مردانے سب کی شدھ لیت ہے کرتار مردانے سارے دی شدھ واہگرو لیت ہے دیہی پاچھے ہوت ہے پرتھم ہوت آہار دیہی پیچھے تے پیدا ہوندی ہے پہلا واہگرو اوہدا بھوجن پیدا کردا ہے وہ پیچھے تے ہوندا ہونی پڑھی ہونی رہ راس تسی اس رہ راس بھی تسی سنیا سیل پتھر میں جنتو پائے سیل دے تین ارتھ نے پائی سیل کہنے پتھر نو سیل کہنے بڑے پتھر سلا نو سیل کہنے فارسی وچ سکے نو سیل کہنے پہاڑ نو سیل دا ارتھ پہاڑ سیل دا ارتھ بڑا پتھر سیل دا ارتھ سکا سیل نو تسی بہت ورت ورت جو سلا بڑا پتھر نو اپا سلا نہیں کہنے اونوں سیل کہہ لو ایتھے تینے ارتھ لگن گے تاں باڑی دے ارتھ ہون گے سکا بڑا پتھر سیل وہ بھی دھرتی سے نہیں پیا میں پہاڑ دے بچ ٹکیا ہوا ایک تو پتھر باہر پے ہونے نا ایک پہاڑ دے ہیٹ آئے ہوئے پتھر ہونے وہ ذکر ہے سکا بہت وڈا پہاڑ دے بچ لکیا ہوا پتھر اس پتھر دے بچ ہے کیڑا جنتو پائے دیکھو پہلا تو پتھر سکا پھر بہت وڈا پھر پہاڑ دے ہیٹ آیا ہوا پتھر ਉਹਦੇ ਵਿੱਚ ਪੈਦਾ ਕੀਤਾ ਕੀੜਾ ਪਰ ਤਾਂ ਘਰ ਰਿਜਕ ਅੱਗੇ ਅੱਗੇ ਤੋਂ ਅਰਥ ਇਹ ਨਹੀਂ ਵੀ ਥਾਲ ਪਰੋਸ ਕੇ ਮੂਹਰੇ ਅੱਗੇ ਰੱਖਤਾ ਨਹੀਂ ਨਹੀਂ ਉਹਦੇ ਪੈਦਾ ਹੋਣ ਤੋਂ ਪਹਿਲਾਂ ਹੀ ਉੱਥੇ ਭੇਜਿਆ ਹੋਇਆ ਸਤਨਾਮ ਅੱਗੇ ਕਰ ਕਰਿਆ ਪਹਿਲਾਂ ਹੀ ਇੱਕ ਵਾਰ ਮੂਸੇ ਨੂੰ ਮਾਣ ਹੋ ਗਿਆ ਸੀ ਮੂਸਾ ਸਾਡੇ ਮੁਸਲਮਾਨਾਂ ਦੇ ਚਾਰ ਪੈਗੰਬਰਾਂ ਚੋਂ ਪੈਗੰਬਰ ਹੈ ਉਹ ਖੁਦਾ ਨੂੰ ਕਹਿੰਦਾ ਤੁਸੀਂ ਸੁਣਿਆ ਹੋਣਾ ਨਾ ਕੋਹੇ ਤੂਰ ਉੱਥੇ ਖੁਦਾਬੰਦ ਕਰੀਮ ਆਵਾਜ਼ ਦਿੰਦੇ ਹੁੰਦੇ ਸੀ ਮੂਸੇ ਨੂੰ ਉਹ ਨਾਮ ਹੈ ਫਾਰਸੀ ਵਿੱਚ ਪਹਾੜ ਦਾ ਭਾਈ ਨੋਟ ਕਰ ਲਿਓ ਤੇ ਤੂਰ ਨਾਮ ਹੈ ਫਾਰਸੀ ਵਿੱਚ ਸੁਰਮੇ ਦਾ ਆ ਜਿਹੜਾ ਅੱਖਾਂ 'ਚ ਸੁਰਮਾ ਪਾਉਂਦੇ ਨਾ ਇਹਨੂੰ ਤੂਰ ਕਹਿੰਦੇ ਨੇ ਫਾਰਸੀ ਵਿੱਚ ਕੋ ਨਾਮ ਕਹਿੰਦੇ ਪਹਾੜ ਨੂੰ ਕੋ ਕਾਫ ਕੋ ਮਰੀ ਤੁਸੀਂ ਬਹੁਤ ਵਾਰ ਨਾਲ ਸੁਣੇ ਹੋਣੇ ਉਹ ਜਿਹੜਾ ਪਹਾੜ ਹੈ ਸਾਰੇ ਹੀ ਸੁਰਮੇ ਦਾ ਹੈ ਉੱਥੋਂ ਹੀ ਡਲੀਆਂ ਆਉਣੀਆਂ ਜਿਹੜੀਆਂ ਪੀਸ ਕੇ ਬੀਬੀਆਂ ਆਪਾਂ ਬੱਚਿਆਂ ਦੇ ਪਾਉਂਦੇ ਉਹ ਪਹਾੜ ਦਾ ਨਾਮ ਹੈ ਉਹ ਕਿਵੇਂ ਸੁਰਮਾ ਬਣਿਆ ਉੱਥੇ ਖੁਦਾਵੰਦ ਕਰੀਮ ਮੂਸੇ ਪੈਗੰਬਰ ਨੂੰ ਆਵਾਜ਼ ਦਿੰਦੇ ਹੁੰਦੇ ਸੀ ਸੁਨੇਹਾ ਪੈਗੰਬਰ ਪੈਗਾਮ ਪੈਗਾਮ ਸੁਨੇਹਾ ਅੰਬਰ ਕਹੀਏ ਆਕਾਸ਼ ਇੱਕ ਦਿਨ ਮੂਸਾ ਕਹਿੰਦਾ ਭਗਵਾਨ ਇਕੱਲਾ ਪਾ ਕੇ ਮੈਨੂੰ ਕੋਈ ਸੇਵਾ ਵੀ ਦੱਸ ਮੈਂ ਸੇਵਾ ਕਰਾਂ ਤੇਰੀ ਤੇ ਅੱਲਾ ਪਾ ਕਹਿੰਦਾ ਮੂਸੇ ਕੀ ਸੇਵਾ ਕਰੇਂਗਾ ਤੂੰ ਮੇਰੀ ਕਹਿੰਦਾ ਤੇਰੇ ਤਿੰਨ ਕੰਮ ਬਹੁਤ ਵੱਡੇ ਹੈ ਇੱਕ ਕੰਮ ਮੈਨੂੰ ਦੇ ਦੇ ਤੂੰ ਪੈਦਾ ਕਰਦਾ ਤੂੰ ਰੋਟੀ ਦਿੰਦਾ ਤੂੰ ਜੀਵਾਂ ਨੂੰ ਮਾਰਦਾ ਇੱਕ ਕੰਮ ਦੀ ਡਿਊਟੀ ਮੈਨੂੰ ਦੇ ਦੇ ਤੈਨੂੰ ਟਾਈਮ ਮਿਲ ਜੂਗਾ ਥੋੜਾ ਜਿਹਾ ਰੈਸਟ ਕਰ ਲੈ ਕਰ ਹੋ ਭਗਵਾਨ ਕਹਿੰਦੇ ਮੂਸਿਆ ਮੇਰੇ ਕੰਮ ਤੇਤੇ ਨਹੀਂ ਹੋਣੇ ਇਹ ਗੁਰੂ ਗ੍ਰੰਥ ਸਾਹਿਬ ਜੀ ਮੰਨ ਗਏ ਤੇਰੇ ਕੀਤੇ ਕੰਮ ਤੁਝੇ ਹੀ ਗੋਚਰੇ ਜਿਹਦਾ ਕੰਮ ਹੋਵੇ ਉਹਦੇ ਗੋਚਰੇ ਜਿਸ ਦਾ ਕੰਮ ਤੁਸੀਂ ਕੋ ਸਾਜੇ ਇਹ ਤੇਥੋਂ ਨਹੀਂ ਹੋਣੇ ਮੇਰੇ ਕੰਮ ਉਹ ਕਹਿੰਦਾ ਮੈਂ ਕਰੂੰਗਾ ਮਾਣ ਹੋ ਗਿਆ ਕਹਿੰਦਾ ਇੱਕ ਕੰਮ ਦੇ ਮੈਂ ਕਰਕੇ ਦਿਖਾਵਾਂ ਭਗਵਾਨ ਕਹਿੰਦੇ ਜੰਮਣਾ ਮਰਨਾ ਤਾਂ ਅੱਲਾ ਕਹਿੰਦਾ ਮੈਂ ਕਿਸੇ ਨੂੰ ਦੇਣਾ ਨਹੀਂ ਇਹ ਤਾਂ ਹੁਕਮ ਹੈ ਇਹ ਤਾਂ ਆਪਣੇ ਕੋਲ ਰੱਖਣਾ ਇੱਥੇ ਵੀ ਫੈਡਰਲ ਸਿਸਟਮ ਹੈ ਤੁਹਾਡੇ ਪਰ ਜਿਹੜਾ ਖਾਸ ਮਹਿਕਮਾ ਸਰਕਾਰ ਕੋਲੇ ਰੱਖਦੀ ਹੁੰਦੀ ਹੈ ਕੁਛ ਸੱਤ ਨਾ ਬਾਕੀ ਦੇ ਦੇ ਦਿੰਦੀ ਹੈ। ਇਹ ਜਿਹੜੇ ਜੰਮਣ ਮਰਨ ਦਾ ਖਾਸ ਮਹਿਕਮਾ ਤਾਂ ਮੈਂ ਦੇਣਾ ਨੀ, ਇੱਕ ਹੈ ਰੋਟੀ ਦੇਣੀ, ਇਹ ਮੈਂ ਤੈਨੂੰ ਦਿੰਦਾ ਸੰਸਾਰ ਦੀ ਨੀ ਤੇਰੇ ਪਿੰਡ ਦੀ, ਇੱਕ ਪਿੰਡ ਦੀ ਜਿੱਥੇ ਤੂੰ ਰਹਿਣਾ। ਤੈਨੂੰ ਜ਼ਿੰਮੇਵਾਰੀ ਹੈ ਵੀ ਤੂੰ ਇੱਕ ਦਿਨ ਦਾ ਲੰਗਰ ਤੂੰ ਛਕਾਉਣਾ ਸਾਰਿਆਂ ਨੂੰ ਜਿੰਨੇ ਜੀਵ ਹੈ। ਉਹ ਕਹਿੰਦਾ ਕਿਆ ਔਖਾ, ਮੈਂ ਕਿਹੜਾ ਪਕਾਉਣਾ, ਮੈਂ ਤਾਂ ਹੁਕਮੇ ਕਰਨਾ, ਮੈਂ ਤਾਂ ਹੁਕਮੇ ਕਰ ਦੇਣਾ ਸਾਰੂ ਰੋਟੀ ਮਿਲੇ, ਮੈਂ ਕਿਤੇ ਤਵੀ ਚੜਾਉਣੀ ਉੱਥੇ, ਤੂੰ ਵੀ ਤਾਂ ਹੁਕਮੇ ਕਰਦਾ ਇੱਥੇ ਬੈਠਾ। ਕਹਿੰਦਾ ਮੈਂ ਦਊਂਗਾ, ਜੇ ਤੂੰ ਇੱਕ ਪਿੰਡ ਨੂੰ ਦੇ ਗਿਆ ਅੱਲਾ ਪਾ, ਕਹਿੰਦੇ ਫਿਰ ਤੇਰੀ ਪ੍ਰਮੋਸ਼ਨ ਕਰ ਦੇਂਗੇ, ਫਿਰ ਵਧਾ ਦੇਂਗੇ ਏਰੀਆ ਤੇਰਾ। ਬੜਾ ਖੁਸ਼ੀ ਹੋ ਕੇ ਤੁਰ ਪਿਆ, ਕਹਿੰਦੇ ਕਿਆ ਕੰਮ ਹੈ, ਹੁਕਮੇ ਕਰਨਾ। ਪਿੰਡ ਦੇ ਕੋਲ ਗਿਆ, ਉੱਚੀ ਉੱਚੀ ਖੁਦਾ ਨੂੰ ਕਹਿਣ ਲੱਗਿਆ ਕੋਈ ਭੁੱਖਾ ਨਾ ਰਵੇ, ਮੇਰੇ ਪਿੰਡ ਸਾਰੇ ਰੱਜ ਜਾਣ, ਸਭ ਨੂੰ ਰੋਟੀ ਮਿਲੇ। ਜਦ ਬਣਨ ਲੱਗਿਆ ਫਿਰ ਨੀ ਦੇ ਕੋਲ ਗਾਹ ਤੋਂ ਆ ਗਿਆ ਸੂਰਾਂ ਦਾ ਟੋਲਾ, ਤੇ ਮੁਸਲਮਾਨ ਨੇ ਸੂਰ ਦੇਖਿਆ ਨੀ ਯਾਰ, ਮਰਿਆ ਨੀ ਅੱਜ ਖੇ ਖੁਸ਼ ਜਦ ਸੂਰ ਆਉਂਦੇ ਦੇਖੇ ਜਦੇ ਬਦਲ ਗਿਆ। ਮੂਸਾ ਕਹਿੰਦੇ ਇਹਨਾਂ ਨੂੰ ਰੋਟੀ ਦੇਣ ਦੀ ਕੋਈ ਲੋੜ ਨੀ, ਮਰਨ ਦੋ ਇਹਨਾਂ ਨੂੰ, ਹਸੋ ਨਾ ਜੇ ਤੁਹਾਡੇ ਵੀ ਬਸ ਹੋਵੇ ਗੁਆਂਢੀਆਂ ਦੇ ਚੁੱਲ੍ਹੇ ਢਾ ਦੋ, ਖੇ ਕੋਲ ਸਤਨਾਮ, ਇਹ ਤਾਂ ਬਸੇ ਰੱਬ ਨੇ ਰੱਖੀ ਹੋਈ ਆ ਗੱਲ, ਅਸੀਂ ਕਿੱਥੇ ਬਸਣ ਦੇ ਦੀ ਇੱਥੇ ਕਿਸੇ ਨੂੰ। ਕਹਿੰਦਾ ਖਤਮ ਕਰ ਇਹਨਾਂ ਨੂੰ ਸੂਰਾਂ ਦੀ ਕੋਈ ਲੋੜ ਨਹੀਂ, ਕਿੱਥੇ ਨਪਾਕ ਆ ਗਏ, ਚੀਂਗ ਚਿਹਾੜਾ ਪੈ ਗਿਆ, ਭੁੱਖੇ ਮਰਨ ਲੱਗ ਗਏ, ਸੂਰ ਤੜਫਣ ਲੱਗ ਗਏ। ਦੂਏ ਦਿਨ ਗਿਆ, ਅੱਲਾ ਪਾ ਕਹਿੰਦੇ ਸਭ ਨੂੰ ਰੋਟੀ ਦਿੱਤੀ, ਕਹਿੰਦਾ ਜੀ ਭੁੱਖਾ ਹੀ ਕੋਈ ਨਹੀਂ ਛੱਡਿਆ, ਆਫਰੇ ਫਿਰਦੇ ਆ ਚੂਰ ਲੈਂਦੇ ਫਿਰਦੇ ਆ, ਮੈਂ ਤਾਂ ਇੰਨਾ ਭੋਜਨ ਵਰਤਾਇਆ। ਕਹਿੰਦੇ ਕਿਉਂ ਝੂਠ ਬੋਲਦਾ ਕਾਫਰਾ, ਜਿਨ੍ਹਾਂ ਨੂੰ ਤੂੰ ਭੁੱਖੇ ਰੱਖਿਆ ਉਹਨਾਂ ਦੀਆਂ ਚੰਗਿਆੜਾਂ ਮੇਰੇ ਕੋਲ ਤੇਰੇ ਨਾਲੋਂ ਪਹਿਲਾਂ ਪੁੱਜਦੀ। ਹਾਥੀ ਦੀ ਪੁਕਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਦੇਰ ਵਿੱਚ ਪੁੱਜਦੀ ਹੈ, ਚੀਂਟੀ ਕੀ ਪੁਕਾਰ ਖਿਨ ਮਾਹੇ। ਜਿਹੜਾ ਗਰੀਬ ਹੋ ਕੇ ਛੋਟਾ ਹੋ ਕੇ ਕਹਿ ਦਿਓ ਤਾਂ ਮਿੰਟਾਂ ਵਿੱਚ ਉੱਥੇ ਆਵਾਜ਼ ਪੁੱਜਦੀ ਹੈ। ਭੁੱਖੇ ਮਾਰਤੇ ਤਾਂ ਸੂਰ, ਫਿਰ ਵੀ ਕਹਿੰਦਾ ਮੇਰੀ ਚੋਰੀ ਦਾ ਪਤਾ ਲੱਗ ਗਿਆ। ਖੁਦਾ ਨੂੰ ਕਹਿੰਦਾ ਐ ਤਾਂ ਕਹਿੰਦਾ ਇੱਕ ਦੋ ਤੇਤੇ ਵੀ ਭੁੱਖੇ ਰਹਿ ਜਾਂਦੇ ਹੋਣੇ, ਤੂੰ ਕਿਹੜਾ ਕੱਲੇ ਕੱਲੇ ਦੀ ਰੋਜ਼ ਨਾਮਚਾ ਬਣਾ ਕੇ ਪਰੌਂਠੇ ਦਿੰਦਾ, ਤੂੰ ਵੀ ਤਾਂ ਹੁਕਮੇ ਕਰਦਾ ਕਈ ਰਹਿ ਜਾਂਦੇ ਹੋਣੇ। ਖੁਦਾ ਬੰਦ ਕਹਿੰਦੇ ਕਰੀਬ ਮੈਂ ਆਪਣੇ ਮੂੰਹ ਤੋਂ ਨੀ ਕਿਸੇ ਨੂੰ ਕਹਿੰਦਾ ਇਹਨੂੰ ਭੁੱਖਾ ਰਹੋ, ਆਪਣੇ ਕਰਮੀ ਕੋਈ ਰਹਿ ਜਾਵੇ ਰਹਿ ਜਾਵੇ।
3: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਸਭ ਦੇ ਇਹੋ ਸਿੱਖੇ ਪਰਮੇਸ਼ਰ ਦੇ ਲਈ ਲਾਲ ਖਾਤਰਾ ਦਾਤੇ ਮੋਢੇ ਦੇ ਲਹਿਰਾ ਕੇ ਕਰ ਦੇਣ ਬੇਅੰਤ ਕਲਾ ਕੀਰਤਨ ਕਰਦਾ ਸਤਿਗੁਰ ਜੀ ਹੋ ਗਈਆਂ ਹੋਣਗੀਆਂ ਪੰਜਾਬ ਬੱਚੇ ਨਾਲ ਸਮਾਪਤ ਕਰ ਦੇਣੀਆਂ ਅਗਰ ਸਮਾਪਤ ਲਕਸ਼ਮੀ ਉਦਾਸ ਆਪਣੇ ਬੱਚੇ ਵੱਲੋਂ ਸਮੂਹ ਸੰਗਤਾਂ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਗੁਰੂ ਤੇਗ ਬਹਾਦਰ ਤਹਿਤ ਕਰਵਾ ਦੀ ਹੈ ਜਿਹਨਾਂ ਨੇ ਮਹਾਂਪੁਰਸ਼ਾਂ ਦੀ ਬਰਸੀ ਮਨਾਉਣ ਜਾਂ ਹਾਜ਼ਰੀ ਲਵਾਉਣ ਦਾ ਸਮਾਂ ਬਖਸ਼ਿਸ਼ ਕੀਤਾ ਅਤੇ ਸਭ ਨੂੰ ਚੜ੍ਹ ਗਿਆ ਕਲਾ ਨਾਮ ਦਾ ਸੁਖੀ ਰਸਨਾ ਪਵਿੱਤਰ ਦਵਾਈਏ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਬਾਣੀ ਪੜਦੇ ਅਨੇਕਾਂ ਹੀ ਫੁੱਲਾਂ ਹੋ ਜਾਂਦੀਆਂ ਆਪਣੀ ਬਾਕੀ ਨੂੰ ਨਵਾਂ ਸਾਲ ਥੋੜ੍ਹਾ ਸਮਾਨ ਹੈ ਬਾਕੀ ਆ ਆਉਣ ਵਾਲਾ ਹੈ ਜੀ ਸੱਚੇ ਪਾਤਸ਼ਾਹ ਸੁਹਾਵਣਾ ਪੜਿਆ ਹੋਵੇ ਸੱਚੇ ਪਾਤਸ਼ਾਹ ਆਪ ਨੂੰ ਚੜ੍ਹਦੀ ਕਲਾ ਦੇ ਰੱਖੇ ਸੱਚੇ ਪਾਤਸ਼ਾਹ ਜੀ ਸੱਚੇ ਬੁਲਾਓ ਜੀ ਵਾਹਿਗੁਰੂ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

I'm gonna go get my money.

ਹਾਂਜੀ, ਆਮ ਤੌਰ ਤੇ ਕੀ ਹੁੰਦਾ ਹੈ, ਅਸੀਂ ਸਾਧ ਸੰਗਤ ਵਿਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ, ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ, ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅੱਖ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ।

0: ਸਾਧਨ ਦੀ ਆਪ ਜੀ ਦਾਸ ਮੰਗ ਕਰਦੇ ਹਨ। ਕੋਈ ਗੱਲ ਕਰਦੇ ਹਨ ਬਾਣੀ ਪਾਠ ਅਨੇਕਾਂ ਭੁੱਲਾ ਮੰਗਦੇ ਹਨ ਆਪ ਜੀ ਪਕਸ਼ ਯੋਗ ਗੁਰੂ ਸਾਧਨ ਵੀ ਆਪ ਜੀ ਨੇ ਬੜਾ ਸੁਣ ਮੰਗਾਲਾ ਕੀਤਾ।
1: ਸੇਵਾਦਾਰ ਸਰਦਾਰ ਸਾਹਿਬ ਸਿੰਘ ਜੀ ਜੋ ਹਮੇਸ਼ਾ ਹੀ ਦਾਸ ਨਾਲ ਸਾਥ ਲਾਉਂਦੇ ਹਨ, ਕਾਫੀ ਸੇਵਾ ਕਰਦੇ ਹਨ, ਅਨੰਤ ਸੇਵਾ ਹਨ, ਕਈ ਸੇਵਾ ਹਨ ਜਿਹੜੀਆਂ ਦਾਸ ਸੇਵਾ ਨਹੀਂ ਕਰ ਸਕਦਾ। ਉਹਨਾਂ ਨੇ ਬੱਚਿਆਂ ਦਾ ਇੱਕ ਪ੍ਰੋਗਰਾਮ ਇਕੱਠਾ ਕੀਤਾ ਹੈ, ਸਾਰੇ ਬੱਚਿਆਂ ਨੂੰ ਸਾਰੇ ਇਕੱਠੇ ਕਰਕੇ ਨਾਮ ਸਿੰਘ ਬੁਲਾ ਰਹੇ ਹਨ ਔਰ ਉਹਨਾਂ ਦੇ ਬੱਚਿਆਂ ਦਾ ਸਾਰਾ ਜੋ ਵੀ ਇੰਤਜ਼ਾਮ ਕਰ ਰਹੇ ਹਨ ਉਸ ਬਾਬਤ ਦਾਸ ਨਾਲ ਵੀ ਬੇਨਤੀ ਕਰਦਾ ਹੈ। ਇੱਕ ਦੋ ਮਿੰਟਾਂ ਦੀ ਜਵਾਬ ਦਾ ਆਪਣੇ ਦਾਸਾਂ ਦੀ ਕਰਕੇ ਉਸ ਚੀਜ਼ ਨੂੰ ਆਰੰਭ ਕੀਤਾ ਜਾਏਗਾ। ਸਾਹਿਬ ਸਿੰਘ
2: ਕਾਫੀ ਦਿਨਾਂ ਤੋਂ ਗੁਰਦੁਆਰਾ ਮੈਨੇਜਮੈਂਟ ਦੇ ਉਪਰਾਲੇ ਨਾਲ ਇੱਕ ਸੋਸਾਇਟੀ ਬਣਾਈ ਹੈ ਇਸ ਗੁਰੂ ਘਰ ਵਾਸਤੇ, ਜਿਸ ਦਾ ਨਾਮ ਰੱਖਿਆ ਸਿੱਖ ਲੀਡਰ ਦਾ ਮਾਡਲ। ਇਸ ਸੰਸਥਾ ਵਿੱਚ ਮੇਰੇ ਨਾਲ ਹੋਰ ਵੀ ਭੈਣ ਭਰਾ ਹਨ। ਸਾਡਾ ਮੇਨ ਮਕਸਦ ਹੈਗਾ ਇਸ ਗੁਰੂ ਘਰ ਦੇ ਹਰ ਹਫ਼ਤੇ ਬੱਚਿਆਂ ਨੂੰ ਯੂਨਾਈਟਿਡ ਰੱਖਣਾ, ਸਿੱਖੀ ਸਰੂਪ ਰੱਖਣਾ, ਮਦਦ ਕਰਾਉਣਾ, ਗੁਰੂ ਦੀ ਬਾਣੀ ਨਾਲ ਬੋਲਣਾ, ਬੋਲਣਾ ਅਤੇ ਸਿਖਾਉਣਾ ਗੁਰਦੁਆਰਾ ਕਿਵੇਂ ਚੱਲਦਾ ਹੈ, ਕਿਵੇਂ ਬੱਚੇ ਆਉਣ ਕੇ ਦਰਸ਼ਨ ਦੇਣ ਚ ਪੇਸ਼ ਹੋਣ। ਅੱਜ ਦੇ ਦਿਨ ਸਾਡਾ ਮੇਨ ਉਪਰਾਲਾ ਹੈਗਾ ਬਾਹਰ ਬੱਚੇ ਕਾਫੀ ਯੂਨਾਈਟਿੰਗ ਕਰ ਰਹੇ ਹਨ ਅੱਜ ਪਾਣੀ ਦੀਆਂ ਬੋਤਲਾਂ ਦੀਆਂ ਤੇ ਕੈਂਸ ਦੀਆਂ ਜ਼ਰੂਰ ਉਹਨਾਂ ਦੇ ਅਲੱਗ ਅਲੱਗ ਰਾਜਿਤ ਕੈਂਪ ਵਿੱਚ ਪਾਣੀ ਪਾਸਾ ਕਰੋ। ਹੋਰ ਜਾਣਕਾਰੀ ਵਾਸਤੇ ਬੱਚਿਆਂ ਵਾਸਤੇ ਆਪਣੇ ਬੱਚਿਆਂ ਨੂੰ ਕੋਈ ਸਾਈਨ ਅਪ ਕਰਨ ਇਸ ਪ੍ਰੋਗਰਾਮ ਵਿੱਚ ਹਰ ਹਫ਼ਤੇ ਬੱਚੇ ਮਿਲਣਗੇ ਅਤੇ ਨਾਲ ਨਾਲ ਮਿਲ ਕੇ ਜੇ ਸੋਸਾਇਟੀ ਬੱਚਿਆਂ ਨੂੰ ਕਰਾਉਣਗੇ ਤਰਜਬਾਨ ਕਰਨ ਕੀਰਤਨ ਕਰਨ ਅਤੇ ਹਰ ਮੁਹੇ ਪ੍ਰੋਗਰਾਮ ਕਰਾਉਣਗੇ। ਸਾਥੀ ਦੱਸੋ ਆਪਣੇ ਬੱਚਿਆਂ ਨੂੰ

ਆਪਣੇ ਮੈਨੂੰ ਵੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਾ ਦਿਓ। ਭਾਈ ਦਇਆ ਸਿੰਘ ਜੀ ਕਹਿਣਗੇ, ਸੱਚੇ ਪਾਤਸ਼ਾਹ, ਅਸਾਂ ਤਾਂ ਇਹ ਅੰਮ੍ਰਿਤ ਦੀ ਦਾਤ ਪਹਿਲਾਂ ਸਿਰ ਦਿੱਤਾ ਹੈ ਤੇ ਫਿਰ ਸਾਨੂੰ ਦਾਤ ਮਿਲੀ ਹੈ, ਤੁਸੀਂ ਕੀ ਦਿਓਗੇ? ਸਾਹਿਬ ਜੀ ਕਹਿਣਗੇ, ਪਿਆਰਿਓ, ਅਸੀਂ ਵੀ ਆਪਣਾ ਸਿਰ ਦੇ ਦਿਆਂਗੇ, ਸੀਸ ਪ੍ਰਵਾਨ ਕਰ ਦਿਆਂਗੇ। ਭਾਈ ਦਇਆ ਸਿੰਘ ਜੀ ਕਹਿ ਰਹੇ, ਸੱਚੇ ਪਾਤਸ਼ਾਹ, ਇਹ ਕੋਈ ਗੱਲ ਬਣੀ ਨਹੀਂ। ਸਿੱਖ ਵੀ ਇੱਕ ਸਿਰ ਦੇਵੇ ਤੇ ਗੁਰੂ ਵੀ ਇੱਕ ਸਿਰ ਦੇਵੇ, ਤੁਸੀਂ ਗੁਰੂ ਹੋ, ਤੁਹਾਨੂੰ ਤਾਂ ਕੁਝ ਜ਼ਿਆਦਾ ਦੇਣਾ ਚਾਹੀਦਾ ਹੈ। ਸਾਹਿਬ ਕਹਿਣ ਲੱਗੇ, ਪਿਆਰਿਓ, ਇੱਕ ਸਿਰ ਤਾਂ ਪਹਿਲਾਂ ਹੀ ਮੈਂ 9 ਸਾਲ ਦੀ ਉਮਰ ਵਿੱਚ ਭੇਟ ਕਰ ਚੁੱਕਾ ਆਪਣੇ ਪਿਤਾ ਦਾ। ਸਮਾਂ ਆਉਣ ਦਿਓ, ਆਪਣਾ ਸਰਬੰਸ ਕੁਰਬਾਨ ਕਰ ਦੇਣਾ। ਇੱਕ ਵਾਰ ਗਹਿਰ ਨਾਲ ਰੱਖੋ ਸਤਨਾਮ। ਆਪਣੇ ਲਾਲ ਅੱਖਾਂ ਦੇ ਸਾਹਮਣੇ ਟੋਟੇ ਟੋਟੇ ਹੁੰਦਾ ਵੇਖ ਕੇ ਵੀ ਸ਼ੁਕਰ ਕਰਨ ਵਾਲਾ ਜੇਕਰ ਕੋਈ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਲਾਲ ਨੀਹਾਂ ਵਿੱਚ ਚਿਣੇ ਗਏ, ਫਿਰ ਵੀ ਰੱਬ ਦਾ ਸ਼ੁਕਰ ਕਰਨ ਵਾਲਾ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ। ਸਾਨੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ। ਸਾਨੂੰ ਆਪਣਾ ਰੂਪ ਕਹਿਣ ਵਾਲਾ ਕੌਣ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ। ਸਾਹਿਬ ਜੀ ਕਹਿ ਰਹੇ ਹਨ, ਪਿਆਰਿਓ, ਮੇਰੇ ਘਰ ਵਿੱਚ ਜੋ ਕੁਝ ਹੈ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ। ਬਲਕਿ ਇੱਥੋਂ ਤੱਕ ਇਨਹੀ ਕੀ ਕਿਰਪਾ ਕੇ ਸਦੇ ਹਮ ਹੈ, ਨਹੀਂ ਮੋਸੇ ਗਰੀਬ। ਸਾਹਿਬ ਜੀ ਸਾਨੂੰ ਕਿਤਨੀਆਂ ਵਡਿਆਈਆਂ

ਤਸੱਲੀ ਨਹੀਂ ਹੋਈ, ਜੀ ਨਹੀਂ ਭਰਿਆ। ਤਾਰ ਸਾਹਿਬ ਮੇਰੇ ਰੂਪ ਖਾਸ ਕਹਿ ਕੇ ਵੀ ਮਨ ਨਹੀਂ ਭਰੇ। ਖਾਲਸੇ ਨੂੰ ਆਪਣੀ ਜਾਨ, ਆਪਣੇ ਪ੍ਰਾਣ, ਆਪਣਾ ਮਿੱਤਰ, ਮਾਤਾ ਪਿਤਾ, ਸੁਹਿਰਦ ਸਭ ਕੁਛ ਆਖ ਕੇ ਵੀ ਮਨ ਨਹੀਂ ਭਰਿਆ। ਇੱਥੋਂ ਤੱਕ ਕਹਿ ਦਿੱਤਾ ਖਾਲਸਾ ਮੇਰੋ ਸੱਜਣ ਸੂਰਾ, ਸਤਿਗੁਰ ਮੇਰੋ ਸਤਿਗੁਰ ਪੂਰਾ, ਕਿਸੇ ਨੂੰ ਭੁਲੇਖਾ ਨਾ ਰਹਿ ਜਾਏ। ਇਹ ਝੂਠ ਨਹੀਂ ਕਹਿ ਰਿਹਾ, ਇਸ ਵਿੱਚ ਰੰਚ ਮਾਤਰ ਵੀ ਝੂਠ ਨਹੀਂ ਹੈ। ਜੇ ਕਿਸੇ ਨੂੰ ਨਾ ਭਰੋਸਾ ਹੋਵੇ ਤਾਂ ਫਿਰ ਗੁਰੂ ਨਾਨਕ ਬਾਰ ਬਾਰ ਇਸ ਗੱਲ ਦਾ ਗਵਾਹ ਹੈ। ਪਰ ਡਰ ਨਾ ਰੱਖੋ, ਸਤਨਾਮ ਕਰੋ, ਕਿਰਪਾ ਕਰੋ ਜੀ, ਸਤਨਾਮ ਐਸੇ ਗੁਰੂ ਦੇ ਆਪਾ ਜਿਸ ਨੂੰ ਮਹਾਨ ਕਿਰਪਾ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਤਨੀ ਵੱਡੀ ਦਾਤ ਬਖਸ਼ੀ, ਸਾਨੂੰ ਆਪਣਾ ਰੂਪ ਬਣਾਇਆ, ਸਾਡੇ ਤੋਂ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕਰਕੇ ਵੀ ਫਿਰ ਕੋਈ ਅਹਿਸਾਨ ਨਹੀਂ ਜਿਤਾਇਆ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ, ਸੁੱਤ ਚਾਰ ਚਾਰ ਮੂਏ ਤਾਂ ਕਿਆ ਹੁਆ, ਜੀਵਨ ਕਈ ਹਜ਼ਾਰ। ਸਾਡਾ ਫਰਜ਼ ਬਣਦਾ ਅਸੀਂ ਗੁਰੂ ਕੇ ਬੇਟੇ, ਗੁਰੂ ਕੇ ਲਾਲ, ਗੁਰੂ ਕਾ ਖਾਲਸਾ ਬਣਨ ਦੀ ਕੋਈ ਉਪਰਾਲਾ ਕੋਸ਼ਿਸ਼ ਕਰੀਏ। ਸਾਹਿਬ ਬਖਸ਼ਿਸ਼ ਕਰਨ ਸਾਡੀ ਬਾਹ ਪਕੜ।

0: ਸਿਆਣਾ ਫੁੱਲਾਂ ਪੁੱਤਾਂ ਦੇ ਸੁਣਾ ਬਲਾਓ ਅਤੇ ਆਖੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਗੰਗਾਨਗਰ ਵਾਲੇ ਜਿਹਨਾਂ ਪਾਸੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਇਹਨਾਂ ਦੇ ਵੀ ਬੜੀ ਸਤਿਗੁਰ ਦੀ ਕਿਰਪਾ ਹੈ ਬਹੁਤ ਹੀ ਗਲੇ ਵਿੱਚ ਰਸ ਹੈ ਬੜੇ ਹੀ ਪਿਆਰ ਦੇ ਨਾਲ ਕੀਰਤਨ ਕਰਦੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਅਯਾਸੀ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮਿਲੀਆ।

ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਹੋ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਧਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ ਆਪ ਹਾਦੈ ਮੁਝੇ ਭਰਿਆ ਹੈ ਮਰਨ ਕਾਲ ਕਾ ਦਰਾਸ ਨੇ ਭਰਿਆ ਹੈ ਪੂਜੋ ਸਦਾ ਹਮਾਰੇ ਬਚਾ ਸਰੀ ਤਜ ਕਰ ਰਛਾ ਰੱਖ ਲੇ ਹਮੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟ ਨਕੇ ਹੰਤਾ ਤੁਮਹਾਂਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸੁਵਾਰੀ ਸਿਵਕਨ ਕਹੋ ਸਿਵ ਗੁਣ ਸੁਖ ਦੀਓ ਸਤਲਨ ਕਹੋ ਬਲਮੋ ਬਦ ਕੀਓ ਘੜ ਘੜ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਗਏ ਬਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਦਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਕਹੂੰ ਤੁਮ ਮੈਂ ਮਿਲਤ ਦੇ ਦਰਸਾਉ ਜਿੱਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਭੇਦਾ ਤਾਂ ਕੋ ਕਰ ਉਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤ ਨੈ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਿਹੇ ਬਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਜੇਰਜ ਅਸਿਦ ਜਗੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਭੂਤ ਰਾਜਾ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੋਸ਼ ਜਿਤੇ ਉਠ ਵਧ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਦਨ ਜਾਹਿ ਨਿਹਰਿ ਹੋ ਤਾਂ ਕੇ ਤਾਪ ਤਨਕ ਮੋਹ ਹਰਿਓ ਰਿੱਧ ਸਦਕਰਮ ਸਭ ਹੋਈ ਦੁਸ਼ਟ ਸਾਸ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਲ ਤੇ ਦਾਇ ਵਾਰਾ

बचाई। राम कली महला तीजा आनंद एको अंकार सतगुर प्रसाद। आनंद पाया मेरी माई सतगुरु मैं पाया सतगुरु तां पाया सहज से मन भजियां बधाइयां। राग रतन प्रभार परियां शब्द गावण आईया शब्द तंगा वो हरि केरा मन जिनी बसाया। कहे नानक आनंद हुआ सतगुरु मैं पाया ए मन मेरिया तू सदा रहो हर नाले। हर नाल रहो तू मन मेरे दुख सब विसारना। अंगीकार हो करे तेरा कार्य सब सुवारना। सबना गल्ला समर्थ स्वामी सो क्यों मनो विसारे। कहे नानक मन मेरे सदा रहो हर नाले। साचे साहिबा क्या नाही कर दे रहे करता दे रहे सब किश है जिस दे सो पावे। सदा सिफत सलाह तेरी नाम मन वसावे। नाम जिनकै मन वसया आवाजे शब्द कनेरे। कहे नानक सचे साहिब जम क्या नाही कर दे रहे। साचा नाम मेरा आधार साच नाम आधार मेरा जिन भुखा सब गवाइया। कर शांत सुख मनाए वसया जिन इच्छा सब पुजाइया। सदा कुर्बान कीता गुर बिटो जिस दियां ए वड़ियाइया। कहे नानक सुनो संतो शब्द तरु प्यारो साचा नाम मेरा आधारो। वाजे पंच शब्द दित कर सुभागे कर सुभागे शब्द वाजे कला जित कर धारिया। पंच दूत तुद वस कीते काल कंटक मारिया। तुर करम पाया तुद जिन कहो से नाम हर कह लागे। कहे नानक तै सुख होवा तित कर अनहद वाजे। साची लवै बिन देन माणी लवै बाजो क्या करे बेचारिया। तुदबा समरथ कोई नाही कृपा कर बनवारिया। इस नौ होर थाओ नाही शब्द लाग सवारिया। कहे नानक लवै बाजो क्या करे बेचारिया। आनंद आनंद सब को कहे आनंद गुरु ते जानिया। जाने आनंद सदा गुर ते कृपा करे प्यारिया। कर कृपा करे कटे ज्ञान अंजन सारिया। अंदरों जिन का मोह दुटा दिन का सब सचे सवारिया। कहे नानक आनंद है आनंद गुर ते जानिया। बाबा जिस तू दे सुजन पावे पावे तसुजन दे जिसनूर क्या करे बेचारिया। एक परम भूले फिर दिस एक नाम लाग सवारिया। गुर प्रसादी मन पै निर्मल जिन्ना पण पावे। कहे नानक जिस दे प्यारे सोई जन पावे। आप हो संत प्यारे हो अगथ की करें कहानी। करें कहानी अगथ केरी गित द्वारे पाई है। तन मान धन सब सौंप गुरु को हुक्म मन्य पाई है। हुक्म मन्य गुरु के रागा वो सच्ची बाणी। कहे नानक सुनो संत कथे हो अगथ कहानी। ए मन चंचला चतराई किने न पाया। चतराई न पाया किने तू सुन मन मेरिया। ए माया मोहनी जिने परम पलाया। माया तो मोहनी तिने कीती जिन ठगोली पाईया। कुर्बान कीता तिस बिटो जिन मोह मीठा लाया। कहे नानक मन चंचल चतराई किने न पाया। ए मन प्यारिया तू सदा सच संभाले। ए कुटुंब तू जे देखदा चले नाही तेरे नाले। साथ तेरा चले ना ही तिस नाल क्यों चित लाई है। ऐसा कम मूले ना कीचै जतंत पछताई है। सतगुरु का उपदेश सुन तू होगा तेरा नाले। कहे नानक मन प्यारे तू सदा सच संभाले। अगम गोचरा तेरा अंत न पाया। अंत न पाया कने तेरा अपना आप तू जाने। जी जंत सब गिल तेरा क्या को आख खाने। आखें तो वेखे सब तू है जिन जग तो पाया। कहे नानक तू सदा काम है तेरा अंत ना पाया। सुर नर मन जन अमृत खोज दे सोए अमृत गुर दे पाया। पाया अमृत गुर कृपा के नी सचा मन वसाया। जी जंत सब तो पाए वेख पर सुने आया। लब लो अहंकार चूका सतगुरु वाला पाया। कहे नानक जिसन आप दुठा जिन्हें अमृत गुर दे पाया। भगतां की जालन राली भगतां केरी बेखम मार्ग चलना। लभ लोभ अहंकार तज तृष्णा बहुत नाही बोलना। खन्यो दिखी वालो नी की एत मार्ग जाना। गुर प्रसादी जिनी आप तजिया हर वासना समाणी। कहे नानक जाल भगतां जुगो जुग निराली। ज्यों तू जलाई ते जला स्वामी होर क्या जाना गुण तेरे।
ਜੇਬ ਤੂੰ ਜਲਾਏ ਦਿਵੈ ਚੱਲਾ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਉਸਰਾ ਧਿਆਵਹਿ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਦਿਵੈ ਚਲਾਵਹਿ ਇਹੀ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਾ ਮਨ ਵਸਿਆ ਜਿੰਦਰੋਂ ਲਿਖਿਆ ਆਇਆ ਡਰਾ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਗਿਣੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਗੁਣ ਸਹਿਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਗਤ ਸੰਜਮ ਰਹੇ ਕਰਮ ਕਮਾਏ ਸਹਸਾ ਜੀਉ ਮਲੀਣ ਹੈ ਗੁਰ ਸੰਜਮ ਤੋਤਾ ਜਾਈ ਮਨ ਤੋ ਬਹੁ ਸ਼ਬਦ ਲਾਗੂ ਹਰ ਸਰਹੁ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਦਿਨੀ ਜਨਮ ਜੂਏ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੁਣੇ ਨਾਹੀ ਫਿਰੇ ਜਾਂ ਬੇਦਾ ਲਿਆ ਕਹੇ ਨਾਨਕ ਜਿਨ ਸਜਿਆ ਕੂੜੇ ਲਾ ਕੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਪਲੇ ਸੇ ਬਣ ਜਾ ਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਕ ਹੋਵੇ ਉਹ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾ ਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਮੁਵੇ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕਉ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਇਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਦਾਏ ਹੁਕਮ ਵਰਦਾਏ ਆਪ ਵੇਖੈ ਗੁਰਮੁਖ ਸਭ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਅੰਨ ਦਿਨ ਹਰ ਲਿਵ ਲਾਗੇ ਜਾਗਦ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਗਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਚ ਤਰ ਵਿਸਰੈ ਮੋਹ ਪੁਜੈ ਪਾਓ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵਲਾ ਕੀਤਨੀ ਵਿੱਚ ਮਾਇਆ ਪਾਇਆ
हर आप मुलक है मुल न पाया जाए, मुल न पाया जाए किसै बिटो रहे लोक बिल लाई। ऐसा सतगुर जी मिले तिसनो सिर सौंपिया विचों आप जाए, जिसका जीओ तिस मिल रहे हर वसै मन आए। हर आप मुलक है भागत न के नानका जिन हर पल पाए, हर रास मेरी मन बन जारा, हर रास मेरी मन बन जारा सतगुर दे रास जानी। हर हर उन्नत जप्यो जी ओलाह घट दिहाड़ी, ए धन उत ना मिलया जिन हर आपे पाणा। कहे नानक हर रास मेरी मन हुआ बन जारा, ए रसना तू अनरस राज रही तेरी प्यास न जाए। प्यास न जाए उर्द किता है जिचर हर रस पल न पाए, हर रस पाए पल पी हर रस बहुत न दृश्य लग आए। यही हर रस करमी पाई है सतगुर मिले जैसे आए, कहे नानक हो रंग रस विसरे जा हर बस मन आए। हे श्री राम मेरे यार तुम जोत रखी ता तू जग में आया, हर जोत रखी दुध विच ता तू जग में आया। हरे आपे माता आपे पिता जन जीओ पाए जगत दिखाया, गुर प्रसादी पूजया ता चलत हो चलत नजरी आया। कहे नानक श्रेष्ठ का मूल रचिया जोत राखी ता तू जग में आया। मान चाओ पया प्रभागम सुनया, हर मंगल गाओ सखी गृह मंदिर बनया। हर गाओ मंगल नित सखिए सोग दुख ना ब्यापे, गुर चरण लागे दिन सुभागे अपना बिर जापे। आन हत बाणी गुर

ਮੈਂ ਆਏ ਕਹਿ ਕਿਆ ਤਦ ਕਰਮ ਕਮਾਇਆ। ਇਹ ਕਰਮ ਕਮਾਇਆ ਤੁਦ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਾਇਆ ਬੇਕਾਰ ਕਹੇ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹਨੇ ਤਰਾਂ ਦਸੇ ਸਤਿਗੁਰ ਮਿਲਿਆ ਬਦਰਟ ਹੋਈ। ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ। ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ। ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ। ਵਜਾਇਆ ਵਾਜਾ ਪਵਣ ਨਾਉਣ ਦੁਆਰੇ ਪ੍ਰਗਟ ਕੀ ਇਹ ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਪਾਪ ਨੀ ਇੱਕ ਨਾ ਦਸ

ਵਾਜਿਆ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ, ਗਾਵਤ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਦੇ ਆਵੇ। ਸਚੋ ਧਿਆਵੇ ਜਾਂ ਤੁਸ ਪਾਵੇ, ਗੁਰਮੁਖ ਜਿ ਨਾ ਬਜਾਵੇ। ਇਹ ਸੱਚ ਸਭ ਨਾ ਖਸਮ ਹੈ, ਜਿਸ ਬਖਸ਼ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵੇ। ਆਨੰਦ ਸੁਣੋਵਟ ਪਾਕੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ ਬਿਨਵਾ।

ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਫਲ ਤੇਰੀ ਰਾਸ ਤੁਮ ਮਾਤ ਪਿਤ ਹਮ ਮਾਲਕ ਤੇਰੇ ਤੁਮਰੀ ਕਿਰਪਾ ਮਹਿਸੂਸ ਮੇਰੇ।

ਸਤਿ ਸ਼੍ਰੀ ਅਕਾਲ।

ਦਾਤਾ ਜੀ ਨੂੰ ਕਿਰਪਾ ਕਰਨ ਆਪ ਜੀ ਨੂੰ ਬਾਣੀ ਦਾ ਪ੍ਰਦਾਨ ਕਰਨ ਬਾਣੀ ਪੜ੍ਹਦਿਆਂ ਅੱਗੇ ਤੋਂ ਆਪ ਜੀ ਦੀ ਪਾਵਨ ਪੱਤਰ ਬਾਣੀ ਦਾ ਪ੍ਰਮਾਣ ਹੈ ਧੰਨ ਧੰਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੀ ਨੂੰ ਮਾਲਕ ਜੀ ਆਪ ਜੀ ਨੇ ਸਿਵਾਜੀ ਵਾਲੇ ਦੀ ਨਾਮ ਜੀ ਬਹੁਤ ਰਹਿਮਤ ਸਾਡੇ ਸੱਚੇ ਪਾਤਸ਼ਾਹ ਜੀ ਜਿਹੜਾ ਜੀ ਨੂੰ ਆਪਣੇ ਆਪਣੇ ਨਾਮ ਜੀ ਮਨਾਉਣ ਦੀ ਬਲਬੁੱਧੀ ਸੱਚੇ ਪਾਤਸ਼ਾਹ ਜੀ ਆਉਣ ਵਾਲਾ ਸਮਾਨ ਜੀ ਰੂਪਾਂ ਦਰ ਪ੍ਰਵਾਨ ਹੋਵੇ ਪ੍ਰਵਾਨ ਦਾ ਪ੍ਰਸ਼ਾਦ ਸਹੀ ਪਿਆਰੀ ਮਿਹਰਬਾਨੀ ਦਾ ਮੈਂ

Thật Nam Vaheguru Sahib Ji Ek Omkar

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਕ ਹੈ ਗੁਰੂ ਨਾਨਕ ਨੇ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ।

ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ

ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਸਗਾ ਗਿਆ ਮੁਰਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਜ ਨਾਲ ਤਗਤ ਪਾਓ ਕੱਤੀ।

ਪਿਕਣਾ ਪਾਇੰਦਾ ਦਰ ਮੰਗਣ ਪਿਕਣਾ ਪਾਇੰਦਾ ਪੌੜੀ ਚਿੱਟਾ ਅੰਦਰ ਸਭ ਕੋ ਵੇਖਣਾ ਦੀ ਹਿਰ ਚਲਾਇੰਦਾ ਆਪੇ ਦੇਵੜੀਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜ ਮੇਦਨੀ।

ਪੌੜੀ ਵੱਡੀਆਂ ਵੱਡੀਆਂ ਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸ਼ਤ ਸੰਭਾਹੇ।

0: नानक ते मुख उजले केते छुटे ना वाहिगुरु जी का वाहिगुरु जी की
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਭਰ ਏਕੈ, ਨਾਮ ਜਪਤ ਅਗਣਤ ਅਨੇਕੈ। ਬੇਦ ਪੁਰਾਣ ਸਿਮਰਤ ਸੁਧਾਕਰ, ਕੀਨੇ ਰਾਮ ਨਾਮ ਇਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਨ ਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰ ਹੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਦੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬਹੁਣਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਣੀ। ਪ੍ਰਭ ਕੈ ਸਿਮਰਨ ਨਿਹਚਲ ਆਸਣ, ਪ੍ਰਭ ਕੈ ਸਿਮਰਨ ਕਮਲ ਵਿਗਾਸਣ। ਪ੍ਰਭ ਕੈ ਸਿਮਰਨ ਅਨਹਦ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰ ਹੈ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਠ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਹੇ ਉਧਾਰੀ। ਅਨ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਸ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜੇ ਮਾਰਗ ਏ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲਕਬ ਹੂਣਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜੇ ਮਾਰਗ ਕੈ ਗਣੇ ਜਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਹ ਪੈਂਦੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਿਨਾ ਕੀ ਬਰਤਨ ਨਾਮ, ਸੰਤ ਜਿਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ।
ਹਰ ਜਸ ਕਰਤ ਸੰਤ ਦਿਨ ਦਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕਹਿ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਹਿ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਹਿ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨ ਜਾਨੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤ ਤੇ ਤਰੇ, ਪਾਰ ਜਾਤ ਇਹ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ

ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਣ ਮਧੇ ਫਿਰਿਆ ਅਨ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੀ ਹੋਮਤ ਪ੍ਰਾਣ ਕਣਕ ਅਸਵ ਹੈਵਰ ਭੂਮ ਦਾਨ ਨਿਯੋਲੀ ਕਰਮ ਕਰੈ ਬਹੁ ਆਸਣ ਜੈਨ ਮਾਰਗ ਸੰਜਮ ਅਪਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀ ਹੋ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਚ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਤਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁਧ ਕਾਹ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਟੇਕ ਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰ ਗੈ ਨਹੀਂ ਸਿੱਧੈ ਛੂਟਸ ਨਾਹੀ ਊਪ ਪਿਆਲ ਮੂਹੇ ਵਿਆਹ ਪਹਿਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਤੁਕ ਜਾਏ ਨਾਨਕ ਬੋਲੈ ਸਹਿਬ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵ ਹੁਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਗੁਰਮਤਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਦਸਨ ਬਖਾਣੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਇਆਣਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਧ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋ ਬਣ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਣ ਇਹ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਲਿਹੋ ਤੋਂ ਨਾਨਕ ਸੀਧ ਹੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਧ ਭਰਾਤ ਮੀਤ ਬੰਟਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨ ਨੇ ਤਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭਾਪੇ ਆਦੰਤ ਜੋ ਰਾਖਣ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਰ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਪਹਿਲ ਪਾਵੈ ਦਰ ਗਹਿਮਾਨ ਤਿਸੈ ਵਿਸਾਰੈ ਮੁਗਧ ਉਜਾਣ ਜਾਂ ਕੀ ਪਹਿਲ ਪਾਵੈ ਦਰ ਗਹਿਮਾਨ ਤਿਸੈ ਵਿਸਾਰੈ ਮੁਗਧ ਅਜਾਣ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਤੋਡੀ ਸੰਗਰਚੈ ਸਾ ਛੋਟ ਛੂਟ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸਨਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧ ਪ੍ਰੀਤ ਪਸੰਮ ਸੰਗ ਹੋਏ ਅੰਨਕੂਪ ਮੈਂ ਪਤ ਵਿਕਰਾਲ ਨਾਨਕ ਕਾਰ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਛਪਸ ਨਾਹੀ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਣ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹ ਜਾਂ ਕੈ ਅੰਤਰ ਬਸੈ ਪ੍ਰਾਵਿਆਪ ਨਾਨਕ ਦੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ
कहां विष्ण पद गा वैगुंग, जतन करै तोपी सुर भंग, कह पिंगल पर्वत पर पवन, नहीं होत उहा उस गवन, करतार करुणा मैं दीन बेनती करै, नानक सुमरी कृपा तरै, संग सहाय सो आवै ना कीत, जो बैराई तांस्यों प्रीत, बलवा के ग्रह पीतर बसै, आनंद केल माया रंग रसै, दृढ़ कर मानै मनै प्रतीत, काल ना आवै मूड़े चीत, बैर विरोध काम क्रोध मोहो, झूठ विकार महालोभ त्रोहो, याहू जुगत बिहाने कई जन्म, नानक राख लेहो आपन कर करन, तू ठाकुर तुम पै अरदास, जियो पिंड सब तेरी रास, तुम मात पिता हम बारक तेरे, तुमरी कृपा मैं सुख कनेरे, कोई ना जाने तुमरा अंत, ऊंचे ते ऊंचा भगवंत, सगल समग्री तुमरे सूत्र धारी।

ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਣ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼। ਬ੍ਰਹਮ ਗਿਆਨੀ ਕਹਿ ਮਿੱਤਰ ਸ਼ਤਰ ਸਮਾਨ। ਬ੍ਰਹਮ ਗਿਆਨੀ ਕਹਿ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਤੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਯਾ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਬ੍ਰਹਮ ਗਿਆਨੀ ਕਹਿ ਨਾਹੀਂ ਸੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਧਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਘੇਤਾ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ਼ ਬਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀਂ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਰਬ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਗਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ। ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਤਹਿਲ ਸੰਤ ਸੰਗ ਹੇਤ। ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਠਰੈ। ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ। ਵੈਸ਼ਨੋ ਸੋ ਜਸੂ ਪ੍ਰਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗਰਾਚੈ। ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕੋ ਵੈਸ਼ਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ। ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸ਼ਨ ਪ੍ਰੀਤ। ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ। ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ। ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸੂਲ। ਚੌਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ
चौ वरना मैं जपै को नाम, जो जो जपै तिसकी गत होए, साध संग पावे जन कोए, कर कृपा अंतर उतारे, पश प्रेत मुगद पाथर पोतारे, सर्व रोग का औखद नाम, कल्याण रूप मंगल गुण गाम, काहू जुगत कित न पाई है धर्म, नानक तिस मिले जिस लिखिया तुर कर्म, जिस कै मन पार ब्रह्म का निवास, तिसका नाम सत राम दास, आत्म राम तिस नदरी आया, दास बसंतन पाए तिन पाया, सदा निकट निकट हर जान, सो दास दर गह प्रमाण, अपने दास को आप कृपा करें, तिस दास को सब सो जी परें, सगल संग आत्म उदास, ऐसी जुगत नानक राम दास, प्रभ की आज्ञा आत्म हितावे, जीवन मुक्त सो कहावे, तैसा हरक तैसा उसोग, सदा आनंद तह नहीं वियोग, तैसा स्वर्ण तैसी उस माटी, तैसा अमृत तैसी विखाटी, तैसा मान तैसा अभिमान, तैसा रंक तैसा राजान, जो वरताए साई जुगत, नानक ओह पुरख कही है जीवन मुक्त, पार ब्रह्म के सगले ठाओ, जित जित घर रख है तैसा तिन नाओ, आपे करन करावन जोग, प्रभावै सोई फुन होग, पसरियो आप होए अंतरंग, लखे न जाहे पार ब्रह्म के रंग, जैसी मत दे तैसा प्रगास, पार ब्रह्म करता विनाश, सदा सदा सदा दयाल, सिमर सिमर नानक पए निहाल, श्लोक उस्तत करहै अनेक जन, अंत ना पारावार, नानक रचना प्रभ रची, बहुविद अनक प्रकार अष्टपदी, कई कोट होए पुजारी, कई कोट आचार व्यवहारी, कई कोट पै तीर्थवासी, कई कोट बन पर मैं उदासी, कई कोट वेद के श्रोते, कई कोट तपीश्वर होते, कई कोट आत्म ध्यान तारे, कई कोट कव काव विचार है, कई कोट नवतन नाम त्याव है, नानक करते का अंत ना पावे, कई कोट पै अभिमानी, कई कोट अंध अज्ञानी, कई कोट कृपण कठोर, कई कोट अफिग आत्म निकोर, कई कोट पर दर्भ को हिरे, कई कोट पर दुख न करे, कई कोट माया श्रम माहे, कई कोट प्रदेश प्रमाहे, जित जित लाभ हो तित तित लगना, नानक करते की जाने करता रचना, कई कोट सिद्ध जति जोगी, कई कोट राजे रस भोगी, कई कोट पंखी सर्प उपाय, कई कोट पाथर बिरख निप जाए, कई कोट पौन पानी बैसंतर, कई कोट देश भू मंडल, कई कोट सस्य सूर नक्षत्र, कई कोट देव दानव इंद्र सिर छत्र, सगल समग्री अपने सूतार, नानक जिस जिस पावै तिस तिस निसार, कई कोट राज सातक, कई कोट वेद पुराण सिमरतार शास्त्र, कई कोट किए रत्न सुमंद, कई कोट नाना प्रकार जंत, कई कोट किए चिरजीवे, कई कोट गिरी मेर सुवर्ण थीवे, कई कोट जख्य किन्नर पिशाच, कई कोट भूत प्रेत सूकर मृगाच, सब ते नेरे सब हूं ते दूर, नानक आप अलिप्त रहा भरपूर, कई कोट पाताल के वासी, कई कोट नरक स्वर्ग निवासी, कई कोट जन्म जीवे मरे, कई कोट बोझो नी फिर है, कई कोट बैठक ही खाहे, कई कोट काले थक पाहे, कई कोट किए तनवंत, कई कोट माया मह चिंत, जह जह पाणा तह तह राखे, नानक सब किछ प्रभ कह हाथे, कई कोट पहे बैरागी, राम नाम संग तिन लिव लागी, कई कोट प्रभ को खोजनते, आत्म मह पार ब्रह्म लहंते, कई कोट दर्शन प्रभ प्यास, तिनको मिलो प्रभ अविनाश, कई कोट मांग है सत्संग, पार ब्रह्म तिन लागा रंग, जिनको होए आप सो प्रसन्न, नानक ते जन सदा धन धन, कई कोट खानी अरखंड, कई कोट आकाश ब्रह्मंड, कई कोट होए अवतार, कई जुगत कीनो विस्तार, कई बार पसरियो पासार, सदा सदा एक एक अंकार, कई कोट कीने बहुपात, प्रभ से होए प्रभ माहे समात, ताका अंत ना जाने कोए, आपे आप नानक प्रभ सोए, कई कोट पार ब्रह्म के दास, तिन होवत आत्म प्रगास, कई कोट तत् के बेते, सदा निहारे एको नेत्रे, कई कोट नाम रस्ती में है, अमर पहे सद सद ही जीवे, कई कोट नाम गुण गावे है, आत्म रस सुख सहज समावे, अपने जन को सास सास समारे, नानक ओए परमेश्वर के प्यारे, श्लोक करण कारण प्रभ एक है, दूसर नाही कोए, नानक तिस बलिहार ने, जल थल महियल सोए अष्टपदी, करण क्रावण करने जोग, जो तिस पावे सोई होग, खिनमह थाप उठा पणहारा, अंत नहीं किछ पारा वारा, हुक्मे तार अधर रहावे, हुक्मे उपजे हुक्म समावे, हुक्मे ऊंच नीच व्यवहार, हुक्मे अनक रंग प्रकार, कर कर देखे अपनी वड्याई, नानक सामे रहा समाई, प्रभावे मानुष गत पावे, प्रभावे ता पाथर त्रावे, प्रभावे बिन सास ते राखे, प्रभावे ता हर गुण पाखे, प्रभावे ता पतत उधारे, आप करे आपन विचारे, दुहा
ਜਿਨ੍ਹਾਂ ਕਾ ਆਪ ਸੁਆਮੀ ਖਿਲੈ ਬਿਖਸੈ ਅੰਤਰਜਾਮੀ ਜੋ ਭਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਾਨਕ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਿਹਰਚੈ ਜੇ ਜਾਣਤ ਆਪਣ ਆਪ ਬਚੈ ਭਰਮੇ ਭੁੱਲਾ ਦਹਿ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮਹਿ ਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾਬਲ ਨਾਹੀ ਇਸ ਹਾਸ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਸੁਨ ਥੀਉ ਕਬਹੂ ਊਚ ਨੀਚ ਮਹਿ ਵਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਪ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਹਾਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ ਕਬਹੂ ਅਪ ਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿਧ ਸਾਤਕ ਮੁਖ ਗਿਆਨ ਕਬਹੂ ਕੀਰਤ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜਿਉ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਏ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸਹਿ ਪਾਰ ਬ੍ਰਹਮ ਕੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਣ ਪਾਏ।

ਪਾਵੈ ਵਿਸ਼ਰਾਮ। ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਣ, ਜੋ ਕਿਛ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਰ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਰੱਬ ਕਾ ਕੀਆ ਜਨਮ ਈਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਣਿਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਾਣੇ ਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਂ ਕੈ ਸਿਮਰਨ ਉਧਰੀਐ, ਨਾਨਕ ਤਿਸ ਬਲਿਹਾਰ ਅਸ਼ਪਦੀ। ਟੂਟੀ ਗਾਂਢਣਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੈ ਕਿਸ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ। ਪ੍ਰਭ ਕੀ ਜੋ ਸਗਲ ਘੱਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਸ ਤਿਸ ਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਾਰ ਜਾਣੈ ਗਾਵਾਰ। ਜਿਸ ਗੁਰਪ੍ਰਸਾਦ ਤੂਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸੰਮਣ। ਜਿਉਂ ਪਾਖਾਂ ਨਾਲ ਚੜਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉਂ ਮਹਾਂ ਉਦਿਆਨ ਮਹਿਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋਂ ਧੂਰ,

ਆਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪ੍ਰਿਆ ਸਭ ਪਵਣ, ਨਾਮ ਕੇ ਸੰਗ ਉਧਰੇ ਸੁਣ ਸ੍ਰਵਣ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ। ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਾ ਮਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾਂ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਾਵੈ ਸੋ ਵਰਤੀ ਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਤ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਘਟ ਨਹਾਰ, ਜਾਂ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਣਤਾ, ਬੁਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨਮਾਨਿਆ, ਕਰਨ ਕਰਾਵਣ ਤਿੰਨ ਮੂਲ ਪਛਾਣਿਆ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਸਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸ ਮਾਹੇ ਲੈ ਬਸ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਬੁਝੈ ਬੁਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਾਪਾ ਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਥ ਸਾਥ ਸਮਾਰੈ, ਆਪਣੇ ਜਨਕਾ ਪਰਦਾ ਢੱਕੈ, ਆਪਣੇ ਸੇਵਕ ਕੀ ਸਰ ਪਰ ਰੱਖੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਐਤਵਾਰ ਦਾ ਦਿਨ ਹੈ। ਹਫ਼ਤਾਵਾਰੀ ਸਮਾਗਮ ਆਰੰਭ ਹੋ ਰਹੇ ਹਨ। ਅੱਜ ਦੇ ਸਮਾਗਮਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ, ਦੋਨੇ ਮਹਾਨ ਦਿਹਾੜੇ ਸ਼ਰਧਾ ਦੇ ਨਾਲ ਮਨਾਏ ਜਾ ਰਹੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦਾ ਜਾਪ ਸ਼ੁਰੂ ਹੋਣ ਲੱਗਾ ਹੈ। ਆਓ ਰਲ ਕੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੱਜਣ ਸੱਚਾ ਪਾਤਸ਼ਾਹ ਸਰਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੈ ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸ਼ੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰੱਥ ਹੈ ਕਰਤੀ, ਮੈਂ ਤੁਝ ਬਿਨਿਆ ਵਰਨਾ ਕੋਈ, ਤੁਧ ਆਪੇ ਸ੍ਰੇਸ਼ਟ ਸਿਰ ਜੀ ਆਇਆ ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਪੁਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨ ਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਪਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਪਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸੁਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਤੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸ਼ਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮਹੇ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋ ਬਯਾ ਤਪਾਰੀ ਹਰ ਕੋ ਨਾਮ ਖਿਨ ਮਾਏ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ
हर को नाम कोट पाप पर हरे। गुरमुख नाम जपो मन मेरे, नानक पावो तू कनेरे। सगल श्रेष्ठ को राजा दुखिया, हर का नाम जप तोय सुखिया। लाख करोरी बंधन परे, हर का नाम जपत निस्तरे। अनक माया रंग तिख न बुझावे, हर का नाम जपत अगावे। जे मार्गे जात अकेला, तह हर नाम संग होत सुहेला। ऐसा नाम मन सदा ते आई है, नानक गुरमुख परमगत पाई है। छूटत नहीं कोट लखवाही, नाम जपत पार पराही। अनक बिगन जय आय संगार है, हर का नाम तत्काल उधार है। अनक जोन जन्म मर जाम, नाम जपत पावै विश्राम। हौ मैला मल कब उन्नत हो गए, हर का नाम कोट पाप खो गए। ऐसा नाम जपो मन रंग, नानक पाइय साधक संग। जे मार के गने जाए न कोसा, हर का नाम हुआ संग तोसा। जह पैंड मह अंध गुबारा, हर का नाम संग उजियारा। जहां पंथ तेरा को ना संजानू, हर का नाम तह नाल पछानू। जह महापयान तपत बहु काम, तय हर के नाम की तुम ऊपर श्याम। जहां त्रिखा मन तुझे करख, तह नानक हर हर अमृत बरख। भगत जना की बर्तन नाम, संत जना कै मन विश्राम। हर का नाम दास की ओट, हर कै नाम उदरे जन कोट। हर जस करत संत दिन रात, हर हर औखद साध कमात। हर जन कै हर नाम निदान, पार ब्रह्म जन की नोदान। मन तन रंग रते रंग कै, नानक जन कै बिरत बवेकै। हर का नाम जन कौ मुक्त जुगत, हर का नाम जन कौ तृप्त भुगत। हर का नाम जन का रूप रंग, हर नाम जपत कौ परै न भंग। हर का नाम जन की वडियाई, हर का नाम जन शोभा पाई। हर का नाम जन कौ भोग जोग, हर नाम जपत कछ नाहीं भयोग। जन राता हर नाम की सेवा, नानक पूजै हर हर देवा। हर हर जन कै ऊट सुरख, हर हर जन कै माल खजीना। हर तन जन कौ आप प्रभु दीना। हर हर जन कै ऊट सदानी, हर प्रताप जन अवर न जानी। ओत पोत जन हर रस राते, सुन समाध नाम रस माते। आठ पहर जन हर हर जपै, हर का भगत प्रगट नहीं छपै। हर की भगत मुक्त भव करे, नानक जन संकेत तरे। पार जाते हर को नाम, काम तेन हर हर गुण गाम। सब ते उत्तम हर की कथा, नाम सुनत दर्द दुख लठा। नाम की महिमा संत हृदय बसै, संत प्रताप दुर्त सब नसै। संत का संग वड भागी पाई है, संत की सेवा नाम ते आई है। नाम तोल का शबर ना होए, नानक गुरमुख नाम पावे जन कोए। श्लोक बहु शास्त्र बहु स्मृति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमृत बख्यान। योग अभ्यास कर्म धर्म करिया, सगल त्याग बन मध्य फिरिया। अनक प्रकार की है बहु जतना, पुन दान हो मैं बहु रतना। शरीर कटाई हो मैं कर राती, वर्त नेम कर है बहु पाती। नहीं तोल राम नाम विचार, नानक गुरमुख नाम जपी है एक बार। नौ खंड प्रथमी फिर है चर जीवै, महा उदास तीसर थी वै। अगन माही होमत पुराण, कनक आसव है भरपूम दान। न्यौली कर्म कर है बहु आसन, जैन मार्ग संज मत साधन। निमुख निमुख कर शरीर कटावै, तो भी हो मैं मैल न जावै। हर के नाम समसर कछ नाही, नानक गुरमुख नाम जपत गत पाए। मन कामना तीर्थ दे छुटै, गर्भ गुआन न मन ते हुटै। सोच करै दिन सिर रात, मन की मैल न तन ते जात। इस देही को बहु साधना करै, मन ते कबू न बिख्या टरै। जल धोवै बहु देह नीत, शुद्ध काओ काची पीत। मन हर के नाम की महिमा ऊच, नानक नाम उदरे पतत बहु मूच। बहुत स्याणप जम का पहु व्यापै, अनक जतन कर तृष्ण ना त्रापै। पेखा नेका गण नहीं बुझै, कोट पाप दरगाह नहीं सिजै। छूट सनाही उपयाल,
मोह व्यापै माया जाल। अवर करतू सगली जमडान गोविंद भजन बिन दिल नहीं मान। हर का नाम जपत दुख जाए नानक बोले सहज सुभाए। चार पदार्थ जे को मांगे सात जना की सेवा लागे। जे को अपना दुख मिटावे हर हर नाम हृदय सदगावे। जे को अपनी शोभा लोरै साध संग होमै शोरै। जे को जन्म मरण ते डरै साध जना की सरणी परै। जिस जन को प्रभु दर्श प्यासा नानक तां कै बल बल जासा। सगल पुरख मैं पुरख प्रधान साध संग जा का मिटै अभिमान। आपस कौ जो जाने नीचा सू गनिया सब ते उचा। जा का मन होए सगल की रीना हर हर नाम तिन कट कट जीना। मन अपने ते बुरा मिटाना पेखा सगल सृष्ट साजना। सुख दुख जान समृष्टेता नानक पाप पुन नहीं लेपा। निर्तन कौ तन तेरो नाओ नथावे कौ नाओ तेरा थाओ। निमाने कौ प्रभ तेरो मान सगल कटां कौ देवो दान। करन करावन हार स्वामी सगल कटां के अंतर जामी। अपनी गतमत जानो आपे आपन संग आप प्रभ राते। तुमरी उस्त तुमते होए नानक अवर न जान सकोए। सर्व धर्म मैं श्रेष्ठ धर्म हर को नाम जप निर्मल कर्म। सगल किरिया मैं उत्तम किरिया साध संग दुरमत मल हिरिया। सगल उदम मैं उदम भला हर का नाम जपो जी सदा। सगल बानी मैं अमृत बानी हर को जास सोन रसन बखानी। सगल थान ते ही उत्तम थान नानक जिह कट बस हर नाम। श्लोक निर्गुण यार ए अन्या सो प्रभु सदा समाल। जिन किया तिस जीत राखु नानक ने भी नाल। अष्टपदी रमैया के गुण चेत परानी कवन मूल ते कवन दृष्टानी। जिन तू साज सवार सिंगारिया गर्भ अगन में जिन उभारिया। बार व्यवस्था तुझे प्यारे दूध पार जोवन पूजन सुख सूद। बिरध पया उपर साग सहन मुख प्याउ बैठ को दैन। एह निर्गुण गुण कछु न बूझै बख्श लिओ तो नानक सीजै। जिह प्रसाद दारू पर सुख बसै सुत प्रात मीत बनता संग हसै। जे प्रसाद पीवै शीतल जला सुखदाई पवन पाव का मुला। जे प्रसाद भूगै सब रसा सगल समग्री संग साथ बसा। दीने हस्त पाव करन नेतर रसना तिसै त्याग वरसंग रचना। ऐसे दोख मूड अंध व्यापे नानक काढ़ लियो प्रभ आपे। आदि अंत जो रखन हार तैसों प्रीत न करे गवार। जाकी सेवा नवनिध पावे तासो मूड़ा मन हिंगलावे। जो ठाकुर सत सदा हजूरे ताको अंधा जानत दूरे। जाकी टहल पावे दरगा मान तिसे बसारे मुगदा जान। सदा सदा ही पूलन हार नानक रखन हार अपार। रतन त्याग कौड़ी संग रचाए साग छोड़ झूठ संग मचाए। जो होवन जो छड़ना सो अस्थिर कर मानै। जो होवन सो दूर परानै। छोड़ जाए तिसका श्रम करै संग सहाई तिस पर हरै। चंदन लेपो उतारे धोए घर तो प्रीत पसन संग होए। अंध कूप में पातत विकराल नानक काढ़ ले प्रभु दयाल। करतूत पशु की मांस जात लोक विचारा करे दिन रात। बाहर भेख अंतर मल माया छपछ नाहीं कस करे सबाया। बाहर ज्ञान ध्यान इशनान अंतर व्यापै लोभ समान। अंतर अग्न बाहर धन सुहार गाल पाथर कैसे दरे असार। जा कै अंतर बस है प्रभु आप नानक तेजन सह समात। सुन अंधा कैसे मार्ग पावे कर गए लेह ओढ़ निभावे। कहाँ बुझारत बुझै डोरा निस कही है तो समझे पूरा। कहाँ विष्णु पद गावे गोंग ओहो जतन करे तो पी सुर पंग। कह पिंगल पर्वत पर पवन नहीं हो तू आस गवन। करतार करुणा मैं दीन बेनती करै नानक तुमरी कृपा करै। संग सहाई सो आवे न चीत जो बैराई ता सो प्रीत। बलुआ के ग्रह पितर बसै आनंद केल माया संग माया रंग रसै। दृढ़ कर मान मने प्रतीत काल न आवे मुड़े चीत।
ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਦਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹ ਆਪਣ ਕਰ ਕਰਮ ਤੂੰ ਠਾਕੁਰ ਤੁਮ ਭੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਅਨ ਸਵਾਈ ਨਾਨਕ ਕਹੂ ਨ ਸੀ ਜਈ ਬਿਨ ਨਾਵੇ ਪਟ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀਨਾ ਦੇਹ ਦਸ ਪੀਹਰ ਲੇ ਤੋ ਮੂੜਾ ਕਹੋ ਕਹਾਂ ਕਰੇ ਜੇ ਠਾਕਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਂ ਹੂੰ ਮਨ ਬੁੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਤ ਪਾਇਆ ਅਗੰਤ ਸਾਹ ਆਪਣੇ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬੌਰ ਸਹਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਾਸਤੇ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸ ਦੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਪਾਤਮਾ ਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸੋ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹੋ ਤੇ ਅੰਧ ਅੰਧਾਰ ਬਟਾਊ ਸਿਉਂ ਜੋ ਲਾਵੈ ਨੇ ਤਾਂ ਕਉ ਹਾਸ ਨ ਆਵੈ ਗਏ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਓ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬਨਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਆਸ ਮਿਥਿਆ ਰਸ ਹਸਤੀ ਅਸੋ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਆਸ ਥਿਰ ਭਗਤ ਸਾਧ ਕੇ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਰਹਿ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹੀ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜਿਹ ਕਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿ ਟਬਰ ਕਛ ਅਬਰ ਕਮਾਵਤ ਮਨ ਰਹੀ ਪ੍ਰੀਤ ਮੁਖੋਂ ਗੰਡਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਹਰ ਪੇਖ ਨਾ ਕਾਹੂ ਪੀਨ ਅਬਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸ ਕਹਿ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਧਰੇ ਸੰਸਾਰ ਜੋ ਤੁਮ ਪਾਨੇ ਦਿਨ ਪ੍ਰਭ ਜਾਤਾ ਨਾਨਕ ਉਹ ਨ ਜਾਣ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੈ ਮਾਨੈ ਆਪੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸਿਆਣਪ ਸਗਲ ਤੇ ਰਹਿਤ ਸਭ ਕਸ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਜਿਸ ਲਏ ਲੜ ਲਾਏ ਥਾਂਤਰ ਅੰਤਰ ਰਹੇ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤੇ ਠਾਕੁਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸੈ ਤਿਆਗ ਕਾ ਤਬਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ
ਜਿਹ ਪ੍ਰਸਾਦ ਤਤ ਤੁਜ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਤਿਆਹੀ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਾਹ ਮਹਾਨ ਪਾਵੈ ਨਾਨਕ ਪਤ ਸੇਧੀ ਕਰ ਜਾਵੇ ਜਿਹ ਪ੍ਰਸਾਦ ਰੋ ਕੰਚਨ ਦੇਹੀ ਨਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਦਰ ਟਾਕੇ ਮਨ ਸਰਣੀ ਪਾਰ ਉਠਾ ਗੁਰਬਵ ਤਾਂ ਗਏ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਹਸਤ ਹਸਤ ਸਵਾਰੀ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕਉ ਕਬੂ ਨਾ ਵਿਸਤਾਰੀ ਜੇ ਪ੍ਰਸਾਦ ਬਾਗ ਮਿਲ ਸਦਾਨਾ ਰਾਖ ਪੁਰੇ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਭ ਤਿਸੈ ਤਿਆਈ ਤਿਸੈ ਤਿਆਈ ਜੋ ਏਕ ਲਖੈ ਇਹਾ ਊਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਅੱਠ ਪੈਰ ਕਰ ਦਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਧ ਸਾਧ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਗੁਣ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਭਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਮ੍ਰਿਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਪਰ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਹਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਹਰੇ ਮਨ ਮੇਰੇ ਤੂੰ ਤਾਂ ਸਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਅਵਰ ਆਪ ਜਪਾਈ ਜਪੈ ਸੋ ਨਾਉ ਆਪ ਗਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਈ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨੂ ਲਿਆ ਜਿਤ ਜਿਤ ਲਾਵੋ ਤਿਤ ਤਿਤ ਲਗੇ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਰਾਸ਼ਟਰਪਤੀ ਸਾਧ ਕਾ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਾ ਸੰਗ ਮਿਟੇ ਅਭਿਮਾਨ ਸਾਧ ਕਾ ਸੰਗ ਪ੍ਰਗਟੈ ਸੁਗਿਆਨ ਸਾਧ ਕਾ ਸੰਗ ਪੁੱਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕਾ ਸੰਗ ਪਾਏ ਨਾਮ ਰਤਨ ਸਾਧ ਕਾ ਸੰਗ ਏਕੂ ਪ੍ਰਜਤਨ ਸਾਧ ਕੀ ਮਹਿਮਾ ਵਰਨੈ ਕੌਣ ਬਰਾਨੀ ਨਾਨਕ ਸਾਧ ਕੀ ਸੁਭਾ ਪ੍ਰਭਾਏ ਸੁਮਾਨੀ ਸਾਧ ਕਾ ਸੰਗ ਗੋਚਰ ਮਿਲੈ ਸਾਧ ਕਾ ਸੰਗ ਸਦਾ ਪ੍ਰਫੁੱਲੈ ਸਾਧ ਕਾ ਸੰਗ ਆਵੈ ਵਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਸੋਹੇ ਸਭ ਕੀ ਰੇਨ ਸਾਧ ਕਾ ਸੰਗ ਮਨੋਹਰ ਬੈਨ ਸਾਧ ਕਾ ਸੰਗ ਨਾ ਕਤ ਹੂੰ ਤਾਵੈ ਸਾਧ ਸੰਗ ਆਸਥਿਤ ਮਨ ਪਾਵੈ ਸਾਧ ਕਾ ਸੰਗ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੈ ਸਹਿ ਨਹੀਂ ਬੈਰ ਸਾਧ ਕਾ ਸੰਗ ਨਾ ਬੀਗਾ ਪੈਰ ਸਾਧ ਕਾ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕਾ ਸੰਗ ਨਾਹੀਂ ਹੋ ਤਾਪ ਸਾਧ ਕਾ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੈ ਸੰਗ ਨ ਕਬੂ ਤਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਵਾਸਤੇ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਵਸੈ ਥਾਨੇ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
సాధుక సంగ పాయినామన నానక సాధుక కుర్బాన్ సాధుక సంగ సబకోధార సాధు సంగ సాజన మీత కుటుంబ నిసార సాధుక సంగ సుధన పావై జస్ ధన తే సబ కో బరసావై సాధ సంగ ధర్మ రాయ కరే సేవా సాధుక సంగ సుభసుర దేవా సాధుక సంగ పాప పులాయన సాధ సంగ అమృత గుణ గాయన సాధుక సంగ సర్వథాన గమ నానక సాధుక సంగ సఫల జనమ సాధుక సంగ నహి కష కాల దర్శన పేట తోత నిహాల సాధుక సంగ కలుఖత హరై సాధుక సంగ నరక పర హరై సాధుక సంగ ఇహా ఉహా సుహిలా సాధ సంగ విశ్వదార మేలా జో ఇచ్చా సోయి ఫల పావే సాధుక సంగ నమ్రత జావే పారబ్రహ్మ సాధు హృద వసై నానక ఉదర సాధు సుందర సై సాధుక సంగ సును హర నావు సాధు సంగ హర కే గుణ గావు సాధుక సంగ న వనతే బిస్తరై సాధు సంగ సర్ పరమేశ్వరై సాధుక సంగ లగ బ్రహ్మిఠా సాధుక సంగ కర్ కఠిఠా సాధు సంగ భయ అజ్ఞాకారి సాధు సంగ గత పై హమారీ సాధుక సంగ మిటే సబ రోగ నానక సాధ పెట్టే సంజోగ సాధుకి మహిమా భేదనా జానై జేతా సునై దేతా బఖియానై సాధుకి ఉపమా తేహి గుణ తే దూర సాధుకి ఉపమా రహీ పరపూర సాధుకి శుభ కరహీ అంత సాధుకి శుభ సదా బేఅంత సాధుకి శుభ ఉచితే ఉచి సాధుకి శుభ మూచితే మూచి సాధుకి శుభ సాధు బనయాయి నానక సాధ ప్రభు భేద న పాయి శ్లోక మన సాచా ముఖ సాచా సోయే అవర న పీఖై కస బిన కోయే నానక ఏ లక్షణ బ్రహ్మ జ్ఞానీ హోయే అష్టపది బ్రహ్మ జ్ఞానీ సదా నిర్లేప జైసే జల మే కమల అలేప బ్రహ్మ జ్ఞానీ సదా నిర్దోఖ జైసే సూర్ సర్వ కౌ శోక బ్రహ్మ జ్ఞానీ కా ఏక బ్రహ్మ జ్ఞానీ కా హై దృష్ట సమాన జైసే రాజరంక లగ్ తుల పవాన్ బ్రహ్మ జ్ఞానీ కా తీర్థ ఏక జ్యో వసుధ కౌ ఖుద కౌ చందన లేప బ్రహ్మ జ్ఞానీ కా హ గణౌ నానక జ్యో పావక సహజ పావు బ్రహ్మ జ్ఞానీ నిర్మల తే నిర్మలా జైసే మేళ న లాగ జరా బ్రహ్మ జ్ఞానీ కా మాన బహుత ప్రకాశ జైసే తారూపర ఆకాశ బ్రహ్మ జ్ఞానీ కా మిత్ర సద సమాన బ్రహ్మ జ్ఞానీ కా నాహి అవమాన బ్రహ్మ జ్ఞానీ ఉచితే ఉచా మన అప్నే హై సబ తే నీచా బ్రహ్మ జ్ఞానీ సే జన పయే నానక జిన ప్రభ ఆప కరే బ్రహ్మ జ్ఞానీ సగల కీరినా ఆత్మ రస బ్రహ్మ జ్ఞానీ చీనా బ్రహ్మ జ్ఞానీ కి సబ ఉపర మయా బ్రహ్మ జ్ఞానీ తే కశ బురా న పయా బ్రహ్మ జ్ఞానీ సదా సమదర్శీ బ్రహ్మ జ్ఞానీ కి దేట అమృత వర్షీ బ్రహ్మ జ్ఞానీ బంధన తే ముక్త బ్రహ్మ జ్ఞానీ కి నిర్మల జ్యోత బ్రహ్మ జ్ఞానీ కా భోజన ధ్యాన నానక బ్రహ్మ జ్ఞానీ కా బ్రహ్మ ధ్యాన బ్రహ్మ జ్ఞానీ ఏ ఊపర ఆసు బ్రహ్మ జ్ఞానీ కా నహి వినాశ బ్రహ్మ జ్ఞానీ కా గరీబీ సమా బ్రహ్మ జ్ఞానీ పరుపకార మా బ్రహ్మ జ్ఞానీ కా నాహి తందా బ్రహ్మ జ్ఞానీ నే తావత్ బందా బ్రహ్మ జ్ఞానీ కా హోయే సుఫల బ్రహ్మ జ్ఞానీ సుఫల ఫల బ్రహ్మ జ్ఞానీ సంగ సగలోధార బ్రహ్మ జ్ఞానీ ఆప బ్రహ్మ జ్ఞానీ కా హోయే సుఫల బ్రహ్మ జ్ఞానీ సుఫల ఫల బ్రహ్మ జ్ఞానీ సంగ సగలోధార నానక బ్రహ్మ జ్ఞానీ జప సగల సంసార బ్రహ్మ జ్ఞానీ కా ఏక రంగ బ్రహ్మ జ్ఞానీ కా బస ప్రభు సంగ బ్రహ్మ జ్ఞానీ కా నామ ఆధార బ్రహ్మ జ్ఞానీ కా నామ ప్రవార బ్రహ్మ జ్ఞానీ సదా సద జాగత బ్రహ్మ జ్ఞానీ అహం బుధ త్యాగత బ్రహ్మ జ్ఞానీ కా మన పరమానంద బ్రహ్మ జ్ఞానీ కా కర సదానంద బ్రహ్మ జ్ఞానీ సుఖ సహజ నివాస నానక బ్రహ్మ జ్ఞానీ కా నహి వినాశ బ్రహ్మ జ్ఞానీ బ్రహ్మ కా బేతా బ్రహ్మ జ్ఞానీ ఏక సంహేతా బ్రహ్మ జ్ఞానీ కా హోయే అచ్యంత బ్రహ్మ జ్ఞానీ కా నిర్మల మంత బ్రహ్మ జ్ఞానీ జస కర ప్రభు ఆప బ్రహ్మ జ్ఞానీ కా బడ ప్రతాప బ్రహ్మ జ్ఞానీ కా నిర్మల మన్ బ్రహ్మ జ్ఞానీ కా దస బడ భాగీ పాయ బ్రహ్మ జ్ఞానీ కో బల బల జాయ బ్రహ్మ జ్ఞానీ కో ఖోజ మహేశ్వర
नानक ब्रह्म ज्ञानी आप परमेश्वर। ब्रह्म ज्ञानी की कीमत ना है, ब्रह्म ज्ञानी का सगल मन माहे। ब्रह्म ज्ञानी का कौन जाने भेद, ब्रह्म ज्ञानी का सदा देश। ब्रह्म ज्ञानी का कथा न जाय राखर, ब्रह्म ज्ञानी सर्व का ठाकुर। ब्रह्म ज्ञानी की मत कौन बखाने, ब्रह्म ज्ञानी की गातो ब्रह्म ज्ञानी जाने। ब्रह्म ज्ञानी का अंत न पारु, ब्रह्म नानक ब्रह्म ज्ञानी को सदा नमस्कार। ब्रह्म ज्ञानी सब श्रेष्ठ का करता, ब्रह्म ज्ञानी सद जीव नहीं मरता। ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष बदाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक और तारै जो अंतर नाम, सर्व मैं तीख है भगवान। निमुख निमुख ठाकुर नमस्कार, नानक ओह अपरस सगल निस्तार। अष्टपदी मिथ्या नाही रसना परस, मन में प्रीत निरंजन दर्श। पारत्र रूप न पेख नेत्र, साध की टहल संत संग हेत। कर्ण ना सुनय काहू की निंदा, सब ते जान आप सुको मंदा। गुर प्रसाद विख्या पर हरे, मन की वासना मन ते टरे। इंद्री जत पंच दोख ते रहत, नानक कोट मध्य को ऐसा परस। वैष्णो सोज सुपर सो प्रसन्न, विष्ण की माया ते हुए पैन। कर्म करत हो वह कर्म, तिस वैष्णो का निर्मल धर्म। काहू फल की इच्छा नहीं बाचै, केवल भगत कीर्तन संग रचै। मन ताने अंतर सिमरन गोपाल, सब ऊपर होवत कृपाल। आप दृढ़ है अपने नाम ज पावे, नानक वैष्णो परमगत पावे। भगवती भगवंत भगत का रंग, सगल त्याग दुष्ट का संग। मन ते बिनसे सगला परम, कर पूजे सगल पार ब्रह्म। साध संग पापा मलक हो गए, इस भगवती की मत उत्तम हो गए। भगवंत की टहल करे नित निहिता, मन तन अर्पय विष्णु प्रीता। हर के चरण हृदय बसावे, नानक ऐसा भगवती भगवंत को पावे। सो पंडित जो मन प्रबुद्ध है, राम नाम आतो मैं शुद्ध है। राम नाम सार रस पीवै, उस पंडित का उपदेश जग जीवै। हर की कथा हृदय बसावै, सो पंडित फिर जोन न आवै। वेद प्राण सिमरत बुझ मूल, सुख मैं जन सूल। चौ वर्ण कौ दे उपदेश, नानक उस पंडित कौ सदा देश। बीज मंत्र सर्व को

ਵੀ ਗਤ ਪਾਏ। ਸੰਤ ਕਾ ਨਿੰਦਕ ਮਹਾਂ ਸਤਾਈ, ਸੰਤ ਕਾ ਨਿੰਦਕ ਖੈਂਟਕ ਨ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇਹੀਣ, ਸੰਤ ਕਾ ਨਿੰਦਕ ਦੁਖਿਆ ਅਰਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਜੋਗ। ਸੰਤ ਕੇ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੋਖੀ ਕੋ ਡਾਨ ਲਾਗੇ, ਸੰਤ ਕੇ ਦੋਖੀ ਕੋ ਸਭ ਤਿਆਗੇ। ਸੰਤ ਕਾ ਦੋਖੀ ਮਹਾਂਕਾਰੀ, ਸੰਤ ਕਾ ਦੋਖੀ ਸਦਾ ਬਿਕਾਰੀ। ਸੰਤ ਕਾ ਦੋਖੀ ਜਨਮੈ ਮਰਾਏ, ਸੰਤ ਕੀ ਦੁੱਖ ਨਾ ਸੁਖ ਤੇ ਕਰਾਏ। ਸੰਤ ਕੇ ਦੋਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੇ ਤਾਂ ਲਏ ਮਲਾਏ। ਸੰਤ ਕਾ ਦੋਖੀ ਅਧ ਵੀ ਤੇ ਟੁੱਟੇ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੋਖੀ ਕੋ ਧਿਆਨ ਪੁਰਮਾਈ ਗਏ, ਸੰਤ ਕਾ ਦੋਖੀ ਉੱਜੜ ਪਾਈ ਗਏ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮਿਰਤ ਕੀ ਲੋਥਾ। ਸੰਤ ਕੇ ਦੋਖੀ ਕੀ ਜੜ ਕਿਸ਼ਨਾ ਏ, ਆਪਣ ਵੀ ਜਾਪੇ ਹੀ ਕਾਹੇ। ਸੰਤ ਕੇ ਦੋਖੀ ਕੋ ਅਵਰ ਨ ਰੱਖ ਨਹਾਰ, ਨਾਨਕ ਸੰਤ ਭਾਵੇ ਤਨ ਲਏ ਉਬਾਰ। ਸੰਤ ਕਾ ਦੋਖੀ ਓ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਈਦਨ ਨਹੀਂ ਧਰਾਪੇ। ਸੰਤ ਕਾ ਦੋਖੀ ਛੁੱਟੇ ਅਕੇਲਾ, ਜੋ ਵਾੜ ਤਿਲਕੇ ਸਮਾਏ ਦੇਲਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦਮੇ ਸਿਆ ਕੈਤ। ਕਿਰਤ ਨਿੰਦਰ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਪਿਆ। ਸੰਤ ਕਾ ਦੋਖੀ ਭਿਗ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗਾਹ ਮਰੇ ਸਜਾਏ। ਸੰਤ ਕਾ ਦੋਖੀ ਸਦਾ ਸਹਿਕ ਆਈਏ, ਸੰਤ ਕਾ ਦੋਖੀ ਨਾ ਮਰੇ ਨਾ ਜਿਵਾਈਏ। ਸੰਤ ਕੇ ਦੋਖੀ ਕੀ ਪੁਜੇ ਨਾਸਤਾ, ਸੰਤ ਕਾ ਦੋਖੀ ਉੜ ਚੱਲੇ ਨਿਰਾਸਾ। ਸੰਤ ਕੇ ਦੋਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਜਾਓ ਸਾਸ ਗ੍ਰਾਸ। ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਖੋਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨ ਪੁਸੁਰ ਜਨੋ, ਸਿਮਰੋ ਹਰ ਹਰ ਰਾਏ। ਏਕ ਆਸਰ ਮਨ ਰੱਖੋ, ਨਾਨਕ ਦੁਖ ਭਰਮ ਪਾਉ ਜਾਏ। ਅਸਪਦੀ ਮਨ ਔਕੀ ਟੇਕ ਬਿਰਤੀ ਸਭ ਜਾਨ, ਦੇਵਨ ਕਹੋ ਏਕ ਭਗਵਾਨ। ਜਸ ਕਹਿ ਦੀਏ ਰਹੇ ਅਗਾਏ, ਬੌਰ ਨ ਤਸਨਾ ਲਾਗੇ ਆਏ। ਮਾਰੇ ਰਾਖੇ ਕੋ ਆਪ, ਮਨ ਔਕੇ ਕਿਸਨਾ ਹੀ ਆਤ। ਜਿਸ ਕਾ ਹੁਕਮ ਭੂਰ ਸੁਖ ਹੋਏ, ਜਿਸ ਕਾ ਨਾਮ ਰਾ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਲਾਗੇ ਕੋਏ। ਉਸਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਦ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੇਲਾ ਕਰ ਲੇ ਜੀਓ। ਨੈਣੋ ਪੇਖਾਰ ਕਾ ਰੰਗ, ਸਾਧ ਸੰਗ ਬੰਸੇ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਚੇਤਨਵੰਤ ਗਨੀ ਸੰਸਾਰ। ਮੰਤਰ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਪਛਾਣੇ, ਇਹ ਤੁਤ ਕੀ ਉਸੋ ਜੀ ਜਾਣੇ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣ ਆਪ ਸੁਝੇ, ਤਿਸਕੀ ਜਾਣੋ ਤ੍ਰਿਸ਼ਨਾ ਬੁਝੇ। ਸਾਧ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅੰਦਿਨ ਕੀਰਤਨ ਕੇ ਉਲਬ ਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਏਕ ਉਪਰ ਜਹ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੁਖ। ਜਿਸ ਕੋ ਹਰ ਬ੍ਰਹਮਨ ਚਿਤ ਆਵੇ, ਸੋ ਸੰਸੇ ਲਾ ਨਹੀਂ ਡਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕੋ ਕੇ ਤੇ ਡਰੇ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧ ਸੋਧ ਸੀਜਿਆ, ਗੁਰਪ੍ਰਸਾਦ ਤਰ ਸਭ ਬੂਜਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕੇ ਜਨਮੈ ਨਹਿ ਸਮਰੈ, ਆਪਣ ਚਲਤ ਆਪ ਹੀ ਕਰੇ। ਆਮਨ ਜਾਮ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਾਜ ਸਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਿਹੋ ਬ੍ਰਹਿਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਰੁਦਰੇ ਤਿਨ ਮੰਤ।

ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਸਾਰਨ, ਆਪੇ ਮੇ ਲੈ ਕਿਰਪਾਲ, ਗੁਰ ਕਾ ਸਬਦ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਬੜ ਭਾਗੇ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਕੋਈ ਉਤਮ ਕਰਮਾਨ, ਜੋ ਕਿਛ ਕਰੇ ਸੋ ਪ੍ਰਭ ਕਹਿ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸਭਾਇ ਹੋਏ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮ ਹੀ ਠੁਲਗਾਨਾ, ਜੈਸਾ ਸਾ ਤੈਸਾ ਦਸਤਾਨਾ, ਜਿਸੇ ਉਜੇ ਤਿਸਮਾਏ ਸਮਾਏ, ਕੋਈ ਸੁੱਖ ਨਦਾਨ ਉਹਨੂੰ ਬਣਿਆਏ, ਆਪ ਸਕੋ ਆਪਦੀ ਨੋ ਮਾਨ, ਨਾਨਕ ਪ੍ਰਭ ਜਾਨੇ ਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੇ ਸਿਮਨ ਉਧਰੀ ਹੈ, ਨਾਨਕ ਤਿਸ ਬਲਹਾਰ, ਰਸਪਦੀ ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਲ ਕੀ ਚਿੰਤਾ ਜਿਸ ਮਨ ਮਾਹੇ, ਤਿਸੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਣ ਕੀ ਆਕਛੁ ਨ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਕਿਸ ਬਿਨ ਨਾਹੀ ਤੇਰੇ ਕਛ ਕਾਮ, ਗਤ ਨਾਨਕ ਜਾਪੇ ਹਰ ਨਾਮ, ਰੂਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋ ਸਗਲ ਕਟ ਸੋਹੇ, ਧਨਵੰਤਾ ਹੋਏ ਕਿਆ ਕੋ ਗਰਬੇ, ਜਾਂ ਸਭ ਕੇ ਸਿਸਕਾ ਦੀ ਆਦਰ ਬੇ, ਆ ਸੂਰਜ ਕੋ ਭਾਵੇ, ਪ੍ਰਭ ਕੀ ਕਲਾ ਬਿਨਾ ਕਹਿ ਧਾਵੇ, ਜੇ ਕੋ ਹੋਏ ਬਹੇ ਦਾਤਾਰ, ਤੇ ਦੇਣ ਹਰ ਜਾਣੇ ਗਵਾਰ, ਜਿਸ ਗੁਰਪੁਰਸਾ ਝੂਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਮੇ ਥਮਨ, ਜੋ ਗੁਰ ਕਾ ਸਬਦ ਮਨੇ ਸਮਨ, ਜੋ ਬੁਖਾਰ ਨਾਵ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾਂ ਧਿਆਨ ਮੈਂ ਮਾਰਗ ਪਾਵੇ, ਜੋ ਸਾਧੂ ਸੰਗ ਮੇਰ ਜੋਤ ਪ੍ਰਗਟਾਵੇ, ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁਖ ਸੁਖ ਪ੍ਰਭ ਦੇ ਅਨਹਾਰ, ਅਵਰ ਤਿਆਗ ਤੁਮ ਤੁਸੀਂ ਚਿਤਾਰ, ਜੋ ਕਿਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਾਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ, ਰਾਮ ਨਾਮ ਜਾ ਫਿਰ ਦੇ ਮਾਹੇ, ਨਾਨਕ ਪਾ ਸੇਤੀ ਕਰ ਜਾਹੇ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਸਜ ਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਭ ਕੇਵ ਸੰਤੇ ਸੰਚਾਲ, ਅਵਰ ਤਿਆਗ ਵੇਖਿਆ ਜੰਜਾਲ, ਤਨ ਤਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹੋ ਪਾਰ ਵਲਾ ਵੋ ਪਾਰੇ, ਨਾਨਕ ਤਾ ਕਹਿ ਸਦ ਬੁਲਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਤੁਰ ਕਰੋ ਸਨਾਨ, ਸਾਧੂ ਪੁਰ ਜਾਈਏ ਕੁਰਬਾਨ, ਸਾਧ ਸਿਉ ਅਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓੜ ਗਏ ਸੰਤਿਆਂ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤ ਕੋ ਜੀਵਾ ਲਨਹਾਰ, ਭੁੱਖੇ ਕੋ ਦੇਵ ਤੇ ਆਧਾਰ, ਸਰਬੰਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਹੇ, ਸਭ ਕੇ ਤਿਸਕਾ ਉਹ ਕਰਨੇ ਜੋਗ, ਇਸ ਬਿਨ ਦੂਸਰੋ ਨ ਹੋਗ, ਜਪ ਜਨ ਸਦਾ ਸਦਾ ਜਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਾਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਕੋ ਹੋਏ, ਸੱਚ ਕਰਨੀ ਸਹਿਤਾ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕੈਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪੁਰਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਸ, ਤ੍ਰਿਹ ਗੁਣ ਤੇ ਪ੍ਰਭਿੰਨ, ਤਿਸੇ ਬਜਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ, ਰਸਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ, ਮਾਨੋ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪਰੇ ਨਾਹੀ ਕਿਛ ਗੋਏ, ਸਰਬੰਦਰਾਂ ਤੇਰੇ ਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਦਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹ ਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਧਰਨ ਪਰਨ ਜਾ ਕਰ ਨੇਤਰ ਫੋਰ, ਜਿਸਕਾ ਮੰਤਰ ਨਾ ਜਾਣੇ ਹੋਰ, ਅੰਦਰੋਂ ਮੰਗਲ ਸਭ ਜਾ ਕੇ, ਸਰਬ ਸੋਗ ਸੁਣੀਏ ਕਰਤਾ ਕੇ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਤਪੀਸਰ ਅਗ੍ਰਸਤ ਮੈਂ ਭੋਗੀ, ਚਾਹੇ ਚਾਹੇ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾ ਕੀ ਲੀਲਾ ਕੀ ਮਿਥ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪੁਰੋਹੀ ਆਪਣੇ ਸੂਤ, ਸਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵੇ ਸੇ, ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ,
ਊਚ ਨੀਚ ਤਿਸਕੇ ਅਸਥਾਨ, ਜੈਸਾ ਜਨ ਆਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੇ ਕਰੰਗ, ਨਾਨਾ ਬਿਦਕੀਨੋ ਵਿਸਾਰ, ਪ੍ਰਭ ਮਨਾਸੀ ਏਕੰਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰਨ ਰਿਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬੰਤ ਮਨਾਈ, ਆਪਣੀ ਕੀਮਤ ਆਪੇ ਪਾਈ। ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਬ ਜਬ ਜੀਵੇ ਨਾਨਕ ਹਰਿ ਨਾਉ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ। ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ। ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ਼ਰਵਨ। ਕਰ ਕਿਰਪਾ ਜੇ ਸਿਆਪਣਾਏ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾ ਮਾਇ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ, ਮੂੜ ਸਤ ਸਤ ਉਤਪਤ। ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ। ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੁ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼। ਸਤ ਨਿਰਤ ਬੂਝੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ। ਓਏ ਦਾਤੇ ਦੋ ਕਾਟਨ ਹਾਰ, ਜਾ ਕੇ ਸੰਗ ਤਰੇ ਸੰਸਾਰ। ਜਨ ਕਾ ਸੇਵਕ ਸੋੜ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਸਲੋਕ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕੋਸੀ ਪੇ ਸੱਚ। ਅਸਪਦੀ ਚਰਨ ਸਤ ਸਤ ਪਰ ਸੁਨਹਾਰ, ਪੂਜਾ ਸਤ ਸਤ ਸੇ ਉਦਾਰ। ਦਰਸ਼ਨ ਸਤ ਸਤ ਪੇ ਕੁਨਹਾਰ, ਨਾਮ ਸਤ ਸਤ ਆਮਨਹਾਰ। ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭ ਬਖਸਾ, ਸੁਰਤ ਸਤ ਸਤ ਜਸ ਸੰਸਾ। ਬੁਝਨਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਰੂਪ ਦੇ ਜਨ ਮਾਨਿਆ, ਕਰਨ ਕਰਾਮ ਤਿੰਨ ਮਹੁਲ ਪਛਾਣਿਆ। ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਸਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ। ਬਸਤ ਮਾਏ ਲੇ ਬਸ ਗੜਾਈ, ਤਾਂ ਕੋ ਪਿੰਨ ਨਾ ਕਹਿਣਾ ਜਾਈ। ਬੂਝੇ ਬੂਝਣ ਹਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕਰ ਕਾ ਸੇਵਕ ਆਗਿਆ ਸਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ। ਠਾਕਰ ਕੇ ਸੇਵਕ ਕਹਿ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ। ਠਾਕਰ ਕਾ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਾ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾ ਸਾ ਸੁਮਾਰੇ। ਆਪਣੇ ਜਨਕਾ ਪਰ ਦਾ ਢਾਕੇ, ਆਪਣੇ ਸੇਵਕ ਕੀ ਸਰਪ ਰਾਖੇ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕੀ ਗਤ ਮਿਤ ਕੋਈ ਨਾ ਲਾਖੇ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਰ ਰਾਖੇ, ਭਸਮ ਕਰੇ ਹਸ ਲਸਕਰ ਕੋਲ ਰਾਖੇ। ਜਿਸ ਕਾ ਸਾਹ ਨ ਘਰ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਸ ਯਤਨ ਕਰਤ ਬਾਤ, ਤਿਸਕੇ ਕਰਤ ਮਿਰਤੇ ਜਾਤ। ਮਾਰੇ ਰਾਖੇ ਔਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਉਡਾਣੀ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਕੀ ਅੰਮ੍ਰਿਤੇ ਮਨ ਸੰਤ ਰਪੀਏ। ਨਾਮ ਰਤਨ ਜਨ ਗੁਰੂ ਗੁਪਾਇਆ, ਤਿਸਕੇ ਸ਼ਾਹ ਨਾ ਹੀ ਦਰਸਾਇਆ। ਨਾਮ ਤਾਂ ਨਾਮੋ ਰੂਪ ਰੰਗ, ਨਾਮੋ ਸੋ ਕਰ ਨਾਮ ਕਾ ਸੰਗ। ਨਾਮ ਰਾਜੋ ਜਨ ਤ੍ਰਿਪਤਾਨੇ, ਮਨ ਤਾਂ ਨਾਮੇ ਨਾਮ ਸਮਾਨੇ। ਊਰਤ ਬੈਠ ਸੋਖਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਬੋਲੋ ਜਸ ਜੇ ਬਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ। ਕਰੇ ਭਗਤਿਆ ਤੁਮ ਕਹਿ ਚਾਏ, ਪ੍ਰਭ ਆਪਣੇ ਸੋ ਰਹੇ ਸਮਾਏ। ਜੋ ਹੋਵਾ ਉਹ ਸੋ ਜਾਣੇ, ਪ੍ਰਭ ਆਪਣੇ ਕਹੁ ਕੁੰਭ ਛਾਣੇ। ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨ ਜਾਣੋ। ਆਠ ਪੈਰ ਪ੍ਰਭ ਵਸੇ ਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿੰਨ ਕੀ ਹੋਟਲੇ, ਮਨ ਤਨ ਆਪਣਾ ਤਿੰਨ ਜਾਂਦੇ। ਜਨ ਜਨ ਆਪਣਾ ਪ੍ਰਭੂ ਬਚਾਤਾ, ਸੋ ਜਨ ਸਰਬ ਸੁਖ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੇ, ਤਿਸਕੇ ਦਰਸ ਸਭ ਭਾਵ ਮਟਾਵੇ। ਅਵਰ ਸਿਆਨ ਸਗਲੀ ਛਾੜ, ਤੇ ਜਨ ਕੀ ਤੂੰ ਸੇਵਾ ਲਾਗ। ਆਵਨ ਜਾ ਨਾ ਵੀ ਤੇਰਾ,
ਨਾਨਕ ਤੇ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰਾਏ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸੇਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸੇਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸੇਕੇ ਬੰਧਨ ਕਾਟੇ ਤੁਰਕਾ ਸਿੱਖ ਬਕਾਰ ਤੇ ਹਾਟੇ ਸਤਿਗੁਰ ਸੇਖੋ ਨਾਮ ਸੰਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸੇਖਾ ਉਤਪਤ ਸਵਾਰੇ ਨਾਨਕ ਸਤਿਗੁਰ ਸੇਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਪ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੇ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੇ ਸਿਰ ਦੇ ਹਰ ਨਾਓ ਅੰਕ ਬਾਰ ਗੁਰ ਕੋ ਬਲ ਜਾਓ ਸਰਬਨ ਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਣ ਭੁਲੈ ਨਾ ਜਾਈਏ ਨਾਨਕ ਐਸਾ ਗੁਰ ਬਡ ਭਾਗੀ ਪਾਈਏ ਸਫਲ ਦਰਸ਼ਨ ਪੇ ਸੁਪਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਰ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆ ਨੇ ਪੂਰਾ ਕੋਰਿਆ ਕਿਉ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਲਾਏ ਜੇਬਾ ਏਕ ਉਸਤ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚ ਪ੍ਰਾਣੀ ਅਗਾਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਕਿਹਾ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪਰਤੇ ਗੁਣਸਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਹੋ ਦੁਖ ਪੈ ਤੇ ਨਾਸੇ ਤਤ ਮੈਂ ਠਾਣ ਵਰਤਾਈ ਅੰਧ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਕਹਿ ਨਸੇ ਜਿਸ ਕਾ ਸਾਚਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਚਿਤ ਪਾਈ ਚੁੱਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਕੀ ਓਹੀ ਕਲਾ ਤਾਰ ਜਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਪੈ ਸੰਗ ਰਚ ਰਚਨਾ ਆਪਣੀ ਕਵਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨਸਾਰ ਅਸਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸਾ ਮੀਤ ਬਸਾਰੋ ਚਰਨ ਕਮਲ ਰਿਧ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦਿੜ ਕਰ ਗਹੋ ਨਾਮ ਹਰ ਵਥ ਏ ਤਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏ ਕਿਆ ਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੋਣ ਟੁੱਟਦਾ ਹੋਏ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਤੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੋ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖ ਦਲਾਏ ਸਰਬਨ ਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੈ ਦੇ ਤਾਪ ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਹੋ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਚਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪੁਰਾਣ ਆਧਾਰ ਅਨਕੋ ਭਾਵ ਨੇ ਸੁਖਨ ਹਾਰੇ ਸਿਮਰਤ ਸਾਥ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਰਸ ਤੇਰੇ ਤਨਾ ਤੂੰ ਕਿਆ ਲਵਟਾਵੇ ਮੂਰਖ ਮਨਾ
ਸੁੱਤ ਮੀਤ ਕਟੰਬ ਅਰਬੰਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਤੀ ਰਥ ਸਵਾਰੀ ਝੂਠਾ ਡਾਂਫ ਝੂਠ ਪਾਸਾਰੀ ਜਿੰਦੀਏ ਢਿਸ ਬੁਝੇ ਨਾ ਬਗਾਨਾ ਨਾਮ ਵਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹੇ ਆਨੇ ਭਗਤ ਬਿਨਾ ਬੋਡੋ ਬੇਸ਼ਾਨੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਔਰਾ ਨਾਮ ਜਪਾਵੋ ਸੰਤ ਕਹਿ ਤਰੈਸ ਗਤ ਪਾਵੋ ਸਾਰ ਪੋ ਸਾਤਰ ਕੋ ਨਾਓ ਸਹਿ ਸਬਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸੁਮਹਿਲ ਬਿੰਸ ਜਾਏ ਮੈਂ ਬਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਾਤ ਕਰਾ ਸਰ ਨਾਮ ਸੰਭਾਲ ਚਾਰ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖਦਰ ਗੈ ਜਾਕਾਰ ਸਰਬ ਨਿਰੰਤਰੇ ਕੋ ਦੇਖ ਕਉ ਨਾਨਕ ਜਾ ਕੇ ਮਤ ਕਲੇਖ ਏਕੋ ਜਾਪੇ ਕੋ ਸਲਾਹੇ ਏਕ ਸਮਰੇ ਕੋ ਮਨ ਆਹੇ ਇਸ ਕੇ ਗੁਣ ਗਾਓ ਅਨੰਤ ਮੰਤਨ ਜਾਪੇ ਇਕ ਬਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਿਹੋ ਪ੍ਰਭਿਆਪ ਅਨਕ ਪ੍ਰਸਾਰ ਏਕ ਤੇ ਭੈ ਏਕ ਰਾਜ ਪ੍ਰਾਸ਼ਟ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਕ ਜਨ ਜਾ ਕੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਚ ਸਾਚ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਕਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪੁਰਗਾਸਨ ਦਿਨ ਲਿਵਲਾਗ ਬਟ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ਼ਪੁਨੀ ਸਰਦਾ ਸਾ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਾਥਣ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋਕਮ ਵਿਸਰੇ ਜੇ ਕਾਲ ਨਾ ਪਾਨੇ ਸੋਕਮ ਵਿਸਰੇ ਜੇ ਕੀ ਆਗਾਨੇ ਸੋਕਮ ਵਿਸਰੇ ਜਿਨ ਸਭ ਕਿਛ ਦੀਆ ਸੋਕਮ ਵਿਸਰੇ ਜੇ ਜੀਵਨ ਜੀਆ ਸੋਕਮ ਵਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਪਬਿਰਲਾ ਲਾਖੇ ਸੋਕਮ ਵਿਸਰੇ ਜੇ ਬੇਖੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰਪੂਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਕਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਰਤ ਜਾਤ ਪਾਏ ਬਸਰਾਮ ਸਗਲ ਦੁਖ ਕਾ ਹੋ ਸੁਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਚਾਓ ਮਨ ਤਨ ਅੰਤਰ ਏ ਸਵਾਓ ਨੇਤਰੋ ਪੇਗ ਦਰਸ ਸੁਖ ਹੋਏ ਮਨ ਬਖਸੇ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਾਤ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ ਭਗਤ ਬਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਉਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣੀ ਆਰਨੀ ਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧਸੰਗ ਪ੍ਰਭ ਦੇ ਨਿਵਾਸ ਸਾਧਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸਪਦੀ ਜਬ ਕਰ ਕਛਨਾ ਦਿਸਤਾ ਪਾਪ ਹੁਣ ਤਬ ਕਹਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕ ਮਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਵਰਖ ਸੋਕ ਕਿਸੇ ਵਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਿਸੋਤ ਪਰਮ ਆਪਣ ਖੇਲਿਆ ਵਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਤ ਪ੍ਰਭ ਕੇਵਲ ਕਨੀ ਤਬ ਬੰਧ ਮੁਕਤ ਕਿਸ ਕੋ ਗਣੀ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਿਸ ਕੋ ਗਣੀ ਜਬ ਏਕੇ ਹਰ ਗਮ ਪਾਰ ਤਬ ਨਖ ਸੁਰ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿੱਖ ਸਭ ਕਹੋਤ ਕਿ ਪਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਬ ਕਮਨ ਡਰ ਕਮਨ ਕਤ ਡਰੇ ਆਪਣ ਚਲਤ ਆਪ ਕਰਨੇ ਹਾਰ ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਕਰ ਗਮ ਪਾਰ ਅਵਨਾਸੀ ਸੁਖ ਆਪਣੇ ਆਸਨ ਤੇ ਜਨਮ ਮਰਨ ਕਹੋ ਕਹ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਾਰ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੋਤ ਕਿਸ ਪੂਛ ਚਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣਾ ਪਾਪੀ ਚਰਜਾ ਨਾਨਕ ਆਪਣਾ ਰੂਪਾ ਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਭਾ ਧੋਤਾ ਸੈਬਿਨ ਮਹਿਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦ ਲਗਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਤੇ ਭੂ ਕੌਣ ਪ੍ਰਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਨ ਮਾਏ ਬਾ ਮਿੱਤਰ ਸੁਧ ਪਾਈ ਦੈ ਸਰਬ ਕਲਾਇਆ ਪੇ ਪੁਰਬੀਨ ਤੈ ਬੇਦ ਕਤੇਵ ਕਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੇ ਤਾ ਸਗਨੇ ਅਪ ਸਗਨ ਕਾਨ ਵਿਚਾਰੇ ਜੈ ਆਪਣ ਊਚ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਧਿਆਨ ਹੋਇ ਆਪ ਜੈ ਅਛਲ ਅਛੇਦ ਪੇ ਸੁਮਾਇਆ ਊਹਾਂ ਕਿਸੇ ਵਿਆਪ ਸੁਮਾਇਆ ਆਸ ਕਹੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੇ ਕੌਣ ਸੁਣ ਨਿਹਾਰਾ ਬਹੁ ਬੇਅੰਤ ਉੱਚੀ ਉੱਚਾ ਨਾਨਕ ਆਪਸ ਕਹੋ ਆਪੇ ਪਹੁੰਚਾ ਜੈ ਆਪਰਚੋ ਪ੍ਰਪੰਚ ਕਾਰ ਤੇ ਗੁਣ ਮੈਂ ਕੀਨੋ ਵਸਾਰ ਪਾਪ ਅੰਤਰ ਭਈ ਕਹਾਵਤ ਉਹ ਨਰਕ ਤੋ ਸੁਰਗ ਬੰਸ਼ਾਵਤ ਲਾਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਪੈ ਭਾਰ ਸੁਖ ਸੁਖ ਮਾਨ ਅਪਮਾਨ ਅਣਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕ ਹੈ ਜੈ ਅਵਗਤ ਭਗਤ ਹੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾ ਉਨੂੰ ਬਣੀ ਆਪੇ ਕੌਤਕ ਕਰੇ ਅੰਧ ਚੋਜ ਆਪੇ ਰਸ ਭੋਗਣ ਨਿਰਜੋਗ ਜਿਸ ਪਾਵੇ ਤਿਸ ਆਪਣ ਨਾਇ ਲਾਵੇ ਜਿਸ ਪਾਵੇ ਤਿਸ ਖੇਲ ਕਲਾਵੇ ਬੇਸਮਾ ਰਥਾ ਗੰਤ ਤੁਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸਪਦੀ ਆਪ ਕਥੇ ਆਪ ਸੁਣ ਨਿਹਾਰ ਆਪੇ ਇਹ ਕਿਆ ਵਿਸਾਰ ਜਾਂ ਭਾਵੇ ਤਾਂ ਸਿਰਟ ਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਰਟ ਕਾ ਦੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਇਆਲਾ ਨਾਥ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨੋ ਵਸਾਰੇ ਤਿਸਤਾ ਜਬਰ ਕਾਂ ਕੋ ਜਾਏ ਸਭ ਸਾਰੇ ਇੱਕ ਨਿਰੰਜਨ ਰਾਏ ਜੀ ਕੀ ਜੋਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਣੋ ਸਾਥ ਗੁਣ ਦਾਨ ਬੇਅੰਤ ਪਾਰ ਨਾਨਕ ਦਾਸ ਸਦਾ ਬੁਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰੋਕਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਹੋ ਵਿਆਪ ਪ੍ਰਭ ਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵੇ ਤਿਸ ਲਏ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਬਸਾਦ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕੇ ਨਾਏ ਤਿਸ ਕੀ ਆਸਨ ਬਿਰਤੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ
ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾਹੇ ਸਵਾਓ। ਆਠ ਪੈਰ ਪ੍ਰਭੇਖੋ ਨੇਰਾ, ਮਿਟੇ ਅਗਿਆਨ ਬੰਸੇ ਅੰਧੇਰਾ। ਸੁਨ ਬਦੇ ਸਰਦੇ ਬਸਾਵੋ, ਮਨ ਛੇ ਨਾਂਗ ਫਲ ਪਾਵੋ। ਹਲਕ ਪਲ ਦੇ ਸਵਾਰ, ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੇ ਤੇ ਸਾਜ ਪ੍ਰੀਖਿਆ। ਮਨ ਤਾਂ ਨਾਮ ਜਪੋ ਲੈ ਬੁਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਨ ਬਹਿ ਕੇ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁ ਨਯਾ ਵੇ ਜਾਹੇ। ਕਿਸੇ ਦੂਰ ਕਾਂ ਕੋ ਜਾਏ, ਉਭਰੇ ਰੱਖਣ ਹਾਰ ਤੇ ਆਏ। ਨਿਰਭਉ ਜਪੇ ਸਭ ਪਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਤ ਸੁਖ। ਚਿੰਤਾ ਜਾਏ ਮਿਟੇ ਅਹੰਕਾਰ, ਇਹ ਜਨ ਕੋ ਕੋਈ ਨ ਪਹੁੰਚਣਹਾਰ। ਸ੍ਰੀ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਗ ਉਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਭ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪੁਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੇ ਸੋ ਤਨਿਹਾਲ, ਤਾ ਕੇ ਨਿਗ ਤਨ ਆਪ ਸਕਾਲ। ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਇਕ ਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ। ਸੁਣ ਸਮਾਧ ਅਨਹ ਸਹਿ ਨਾਦ, ਕਹਿ ਨਾ ਚਾਹੀ ਅਚਰਜ ਬਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਹ ਪੁਰਿਆ ਭਗਵੰਤ। ਕਰਨ ਮੈਂ ਆਕਾਸ਼ ਪਿਆਲ, ਸਰਬਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈਸਨ ਸਰਮਾਹੇ, ਚਾਰ ਕੁੰਡ ਦੇ ਦਿਸੇ ਸਮਾਹੇ। ਤੇਸੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਚਿਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਡੋਲ ਨਾ ਕਬੂ ਡੋਲੇ। ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ। ਸਰਬਜੋਤ ਮੈਂ ਜਾ ਕੀ ਜੋਤ, ਤਾਰ ਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿੰਨ ਮੈਂ ਇਹ ਬਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ। ਸੰਤ ਜਨਾ ਸੁਨੇ ਸਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕੈਤ। ਜੋ ਜੋ ਹੋਏ ਸੋਈ ਸੁਖ ਮਨ ਹੈ, ਕਰਨ ਕਰਾਮ ਨਹਾਰ ਪ੍ਰਭ ਜਾਣੇ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕਿਆ ਸਭ ਸਤ, ਜਿਸ ਪ੍ਰਾਪਤੇ ਸਗਲੀ ਉਕ ਪਤ। ਜਿਸ ਭਾਵੇ ਤਾਂ ਕਰੇ ਵਿਸਾਰ, ਜਿਸ ਭਾਵੇ ਤਾਂ ਇਹ ਕੰਕਾਰ। ਅਣਕਲਾ ਲਕੀ ਨਹਿ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਮਨ ਨਿਕਟ ਕਮਨ ਕਹੀਏ ਦੂਰ, ਆਪੇ ਆਪ ਆਪ ਭਰਪੂਰ। ਅੰਤਰ ਗਰਜੇ ਸਾਹਿਬ ਜਨਾਏ, ਨਾਨਕ ਤੇ ਜਨ ਆਪ ਬੁਝਾਏ। ਸਰਬ ਭੂਤਿਆ ਵਰਤਾਰਾ, ਸਰਬ ਨੈਣ ਆਪੇ ਖਨਹਾਰਾ। ਸਰਬ ਸਮ

ਪਾਰ ਬ੍ਰਹਮ ਨਿਸ਼ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨਿਤ ਤਿਆਗੋ ਤਰੰਗ ਸੰਗਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗਨ ਸਾਗਰ ਕਰੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਾਰ ਧਾਰ ਜੀਓ ਗੁਣ ਗੋਬਿੰਦ ਅੰਤ ਰਖਿਓ ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਤਕ ਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਬਲ ਜੀਵਨ ਸਬਲ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੇ ਸੁਨ ਸੁਨ ਅੰਤ ਕਰੇ ਪ੍ਰਭ ਗਾਜੇ ਪ੍ਰਗਟੇ ਪਾਲ ਮਹੰਤ ਕਹਿ ਮਾਥੇ ਨਾਨਕ ਉਦਰੇ ਚਨ ਕਹਿ ਸਾਥੇ ਸਰਨ ਜੋਗ ਸੰਸਰਨੀ ਆਏ ਕਰ ਕਿਰਪਾ ਪ੍ਰਭਾ ਮਲਾਏ ਮਿਟ ਗਏ ਬਹਿਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਬਕਾਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪੁਰਸਾ ਦਇਆ ਪ੍ਰਭਾਰੀ ਨਾਨਕ ਨਿਭੀ ਕੇ ਤੁਮਾਰੀ ਪ੍ਰਭ ਕੀ ਉਤਰ ਕਰੋ ਸੰਤ ਮੀਤ ਸਾਵਧਾਨ ਕਾਗਰ ਪੀਤ ਸੁਖ ਮਨੀ ਸਹਿਜ ਗਿਨ ਗੁਣ ਨਾਮ ਜਿਸ ਮਨ ਵਸੇ ਸੋ ਤਨਧਾਨ ਸਰਬਿਖਿਆ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬੋਰ ਨਾ ਹੋਵੇ ਆਵਣ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਧਰੇ ਦਿਨਾ ਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਅਰਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਸੀ ਏਕ ਦ੍ਰਿਸ਼ਟਤਾ ਇਹ ਫਲ ਤੇ ਜਨ ਕੇ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਦਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ੍ਰ ਭੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਬਸਰਾਮ ਕੋਟ ਪ੍ਰਾਤ ਸਾਹਿਬ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਵਾਰੇ ਦਲਬ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ ਦੁਖ ਰੋਗ ਬੰਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖ ਮਨੀ ਹਿੰਤੀ ਗੌੜੀ ਮਹਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਏਕ ਅੰਕਾਰ ਪੌੜੀ ਏਕਮ ਏਕ ਅੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ ਤਾ ਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ ਚਾਰ ਕੁੰਟ ਦਹਿ ਦਿਸ ਕਮਿਓ ਇਸ ਦਿਨ ਉਹ ਨਾ ਕੋਏ ਵੇਦ ਪ੍ਰਾਂਤ ਸਿਮਰ ਸੁਨੇ ਬੋਬਿੰਦ ਕਰੋ ਵਿਚਾਰ ਭਗਤ ਉਧਾਰ ਨ ਪੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਣ ਹਾਰ ਇਸ ਦਿਨ ਔਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਏ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਵੰਦਨਾ ਅਨਕਵਾਰ ਸੁਨ ਪਰੋ ਹਰ ਰਾਏ ਪ੍ਰਮ ਕਟੀਏ ਨਾਨਕ ਸਾਧ ਸੰਗ ਦੁਤੀਆ ਪਾਉ ਮਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਰਾਮ ਰਤਨ ਮਨ ਤਨ ਵਸੇ ਤਜ ਕਾਮ ਕ੍ਰੋਧ ਲੋ ਮੀਤ ਤਜ ਕਾਮ ਕ੍ਰੋਧ ਲੋ ਮੀਤ ਮਰਨ ਮਿਟੇ ਜੀਵਨ ਮਿਲੇ ਬਿਨ ਸੇ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਪਾਉ ਭਗਤ ਪ੍ਰਵੇਸ਼ ਲਾਭ ਮਿਲੇ ਤੋ ਟਾਹਰੇ ਹਰ ਦਰਗੇ ਪਤਵੰਤ ਰਾਮ ਨਾਮ ਤਨ ਸੰਚ ਵੈ ਸਾਹ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ
सार ब्रह्म बसे पीत। उठत बैठत हर पजो साधु संग प्रीत। नानक दुरमत छुट गई पार ब्रह्म बसे पीत। वाहिगुरु जी का खालसा वाहिगुरु जी की फतेह।

Fearless life. Satnam Sri Vaheguru Ji.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਹੁਣ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਕਲਾਸ ਚੱਲ ਰਹੀ ਹੈ। ਕੀਰਤਨ ਦੀ ਹਾਜ਼ਰੀ ਤੋਂ ਬਾਅਦ ਗੁਰਮਤਿ ਕਲਾਸ ਦੇ 3 ਬੱਚੇ ਹਾਜ਼ਰੀ ਭਰਨਗੇ। ਬੱਚਿਆਂ ਨੂੰ ਬੇਨਤੀ ਹੈ ਕਿ ਸਟੇਜ ਦੇ ਨੇੜੇ ਆ ਜਾਣ, ਕੀਰਤਨ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੱਚਿਆਂ ਨੂੰ ਬੇਨਤੀ ਹੈ ਸਟੇਜ 'ਤੇ ਆ ਜਾਣ। ਸਰਦਾਰ ਦਲਜੀਤ ਸਿੰਘ ਜੀ ਬਜਾਜ, ਇਹਨਾਂ ਦੀ ਬੱਚੀ ਅਤੇ ਬੱਚਾ ਦੋਨੇ, ਅਤੇ ਰਾਜਿੰਦਰ ਸਿੰਘ ਜੀ ਕੁਚੋ ਵਾਲਿਆਂ ਦਾ ਬੇਟਾ ਸਾਹਿਬ ਸਿੰਘ, ਇਹ ਤਿੰਨੇ ਬੱਚੇ ਗੁਰਮਤਿ ਕਲਾਸ ਵਿੱਚ ਆਉਂਦੇ ਆ। ਬੱਚੀ ਨੇ 10 ਪਾਤਸ਼ਾਹਾਂ ਦੇ ਨਾਮ ਬੋਲਣੇ ਆ, ਇੱਕ ਬੱਚੇ ਨੇ 5 ਕਕਾਰਾਂ ਦੇ ਨਾਮ ਬੋਲਣੇ ਆ, ਇੱਕ ਬੱਚੇ ਨੇ 5 ਵਿਕਾਰਾਂ ਦੇ ਨਾਮ ਆਪ ਜੀ ਨੂੰ ਸਰਵਣ ਕਰਾਉਣੇ ਆ। ਆਪ ਜੀ ਸਹਿਯੋਗ ਦਿਓ, ਬੱਚਿਆਂ ਦੇ ਨਾਲ ਨਾਲ ਹਾਜ਼ਰੀਆਂ ਭਰਿਓ ਜੀ।
0: 10 ਗੁਰੂ ਸਾਹਿਬਾਂ ਦੇ ਨਾਮ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਲ ਕੰਗਾ ਕੜਾ ਕਿਰਪਾਨ ਕਚਹਿਰਾ।

ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਪਾਵਨ ਮਿਹਰ ਸਦਕਾ ਅੱਜ ਦੇ ਹਫ਼ਤਾਵਾਰੀ ਸਮਾਗਮ ਦੇ ਅੰਦਰ ਅਸੀਂ ਦੋ ਪਾਵਨ ਪਵਿੱਤਰ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਸੁਖਮਨੀ ਸਾਹਿਬ ਜੀ ਦਾ ਜਾਪ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਅੰਮ੍ਰਿਤਮਈ ਬਾਣੀ ਦਾ ਕੀਰਤਨ, ਗੁਰੂ ਕੇ ਪਿਆਰਿਆਂ ਤੋਂ ਸਰਵਣ ਕੀਤਾ ਅਤੇ ਬੱਚਿਆਂ ਨੇ ਗੁਰਮਤਿ ਕਲਾਸ ਵਿੱਚ ਜੋ ਸਿੱਖਿਆ ਉਹ ਆਪ ਜੀ ਨਾਲ ਸਾਂਝ ਪਾਈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ ਸਰਬੱਤ ਸੰਗਤਾਂ, ਕਲੰਗੀ ਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੀ ਫਤਿਹ ਨੂੰ ਆਪਣੀਆਂ ਰਸਨਾਂ 'ਤੇ ਲੈ ਕੇ ਆਈਏ। ਦੋਨੇ ਹੱਥ ਪੂਰੇ ਜੋੜ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਉੱਚੀ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰੂ ਦਾ ਸਿਧਾਂਤ ਹੈ, ਗੁਰਦੁਆਰੇ ਦਾ ਮਤਲਬ ਹੈ, ਗੁਰਦੁਆਰਾ ਇੱਕ ਗੁਰੂ ਦੀ ਪਾਠਸ਼ਾਲਾ ਹੈ। ਪਾਠਸ਼ਾਲਾ ਦੇ ਵਿੱਚ ਬੱਚੇ ਸਿੱਖਣ ਵਾਸਤੇ ਆਉਂਦੇ ਨੇ। ਇੱਥੇ ਇੱਕ ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਬੱਚੇ ਆਉਂਦੇ ਆ। ਸਰੀਰਕ ਕਰਕੇ ਉਮਰ ਵੱਡੀ ਹੈ, ਕੋਈ 70 ਸਾਲ ਦਾ, ਕੋਈ 80 ਸਾਲ ਦਾ ਹੈ, ਭਾਵੇਂ 100 ਸਾਲ ਦਾ ਹੋਵੇ, ਪਰ ਗੁਰੂ ਦੇ ਸਨਮੁਖ ਆ ਕੇ ਇੱਕੋ ਹੀ ਅਰਦਾਸ ਕੀਤੀ ਜਾਂਦੀ ਹੈ, ਹਮ ਬਾਰਕ ਤੇਰੇ, ਮਹਾਰਾਜ ਅਸੀਂ ਤੇਰੇ ਬੱਚੇ ਹਾਂ, ਉਮਰ ਚਾਹੇ ਕਿੰਨੀ ਹੋਵੇ। ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਜੇ ਮਾਂ ਬਾਪ ਬਜ਼ੁਰਗ ਹੋਣ, ਪੁੱਤ ਭਾਵੇਂ 100 ਸਾਲ ਦਾ ਹੋਵੇ, ਜੇ ਮਾਂ ਜਿਉਂਦੀ ਹੈ ਤਾਂ ਮਾਂ ਵਾਸਤੇ ਉਹ ਬੱਚਾ ਹੀ ਹੈ, ਉਹ ਬਚਪਨ ਵਾਂਗੂ ਲਾਡ ਕਰਦੀ ਹੈ ਬੱਚੇ ਨੂੰ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਸਾਡਾ ਸਭਨਾਂ ਦਾ ਮਾਂ ਪਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੈ, ਅਸੀਂ ਸਾਰੇ ਇਹਦੇ ਬੱਚੇ ਹਾਂ। ਅਤੇ ਗੁਰੂ ਦੀ ਪਾਠਸ਼ਾਲਾ ਸਾਡੇ ਸਾਰਿਆਂ ਦੇ ਸਿੱਖਣ ਵਾਸਤੇ ਖੁੱਲ੍ਹੀ ਹੈ, ਸਭਨਾਂ ਨੇ ਸਿੱਖਣ ਵਾਸਤੇ ਆਉਣਾ ਹੈ। ਇਹ ਗੁਰੂ ਦਾ ਹੁਕਮ ਹੈ ਕਿ ਧਰਮਸ਼ਾਲ ਜਿਹੜੀ ਆ ਘਰ ਘਰ ਅੰਦਰ ਹੋਣੀ ਚਾਹੀਦੀ ਹੈ। ਸਿੱਖ ਦਾ ਮਤਲਬ ਕੀ ਹੈ? ਸਿੱਖਣ ਵਾਲਾ। ਹੁਣ ਸਿੱਖ ਇਹ ਨਹੀਂ ਹੈ ਵੀ ਜੇ 10 ਸਾਲ ਦਾ ਸਿੱਖ ਹੈ ਤਾਂ 100 ਸਾਲ ਦਾ ਸਿੱਖ ਨਹੀਂ ਹੁੰਦਾ, 100 ਸਾਲ ਦਾ ਵੀ ਸਿੱਖ ਹੈ। ਆਖਰੀ ਸਵਾਸ ਤੱਕ ਹਰੇਕ ਇਨਸਾਨ ਸਿੱਖ ਦਾ ਰਹਿੰਦਾ ਹੈ। ਬੜੀਆਂ ਉਦਾਹਰਨਾਂ ਗੁਰੂ ਪਾਤਸ਼ਾਹ ਨੇ ਦਿੱਤੀਆਂ ਕਿ ਜਿਨ੍ਹਾਂ ਨੇ ਆਖਰੀ ਸਮੇਂ ਵਿੱਚ ਜਾ ਕੇ ਸੱਚ ਦੀ ਸਿੱਖਿਆ ਲਈ, ਸੱਚ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਹੈ। ਇੱਥੇ ਬੱਚਿਆਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਇਹ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਢੰਗ ਨਾਲ ਪਿਛਲੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਕੀਤਾ ਜਾ ਰਿਹਾ। ਹਰ ਸ਼ਨੀਵਾਰ ਅਤੇ ਐਤਵਾਰ 2 ਦਿਨ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਬੱਚੇ ਦੀਆਂ ਕਲਾਸਾਂ ਚੱਲਦੀਆਂ। ਇਹਨਾਂ ਕਲਾਸਾਂ ਦੇ ਵਿੱਚ ਬੱਚੇ ਪੰਜਾਬੀ ਵੀ ਸਿੱਖਦੇ ਆ, ਗੁਰ ਇਤਿਹਾਸ ਵੀ ਸਿੱਖਦੇ ਆ ਅਤੇ ਗੁਰਬਾਣੀ ਵੀ ਸਿੱਖਦੇ ਆ।
ਇਸ ਕਲਾਸ ਦੇ ਵਿੱਚ ਬੱਚਿਆਂ ਨੂੰ ਸਿਮਰਨ ਕਰਾਇਆ ਜਾਂਦਾ, ਮੂਲ ਮੰਤਰ ਦਾ ਜਾਪ ਕਰਾਇਆ ਜਾਂਦਾ ਅਤੇ ਗੁਰੂ ਪਾਤਸ਼ਾਹ ਦੇ ਨਾਮ, ਗੁਰੂ ਦਾ ਇਤਿਹਾਸ ਯਾਦ ਕਰਾਇਆ ਜਾਂਦਾ। ਕੋਸ਼ਿਸ਼ ਹੈ, ਉਸ ਕੋਸ਼ਿਸ਼ ਦੇ ਵਿੱਚੋਂ ਨਿੱਕੇ ਨਿੱਕੇ ਬੱਚਿਆਂ ਨੇ 10 ਪਾਤਸ਼ਾਹੀਆਂ ਦੇ ਨਾਮ ਆਪ ਜੀ ਨੂੰ ਸਰਵਣ ਕਰਵਾਏ, 5 ਕਕਾਰਾਂ ਦੇ ਨਾਮ ਯਾਦ ਕਰਾਏ ਅਤੇ 5 ਵਿਕਾਰਾਂ ਦੇ ਨਾਮ ਯਾਦ ਕਰਾਏ। ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਹੋਣ, ਹੋ ਸਕਦਾ ਕਿਸੇ ਇੱਕ ਅੱਧੇ ਨੂੰ ਨਾਂ ਵੀ ਪਤਾ ਹੋਵੇ ਕਿ 5 ਵਿਕਾਰ ਕਿਹੜੇ ਕਿਹੜੇ ਨੇ, 5 ਕਕਾਰ ਕਿਹੜੇ ਕਿਹੜੇ ਨੇ, 10 ਗੁਰੂ ਸਾਹਿਬਾਂ ਦੇ ਨਾਮ ਕੀ ਹੈ। ਹੋ ਸਕਦਾ ਲੜੀਵਾਰ ਨਾਮ ਨਾ ਯਾਦ ਹੋਣ, ਅੱਗੇ ਪਿੱਛੇ ਕਰਕੇ ਬੋਲਦੇ ਹੋਈਏ। ਜੇ ਸਭ ਕੁਝ ਆਉਂਦਾ ਤਾਂ ਸਾਡੀ ਹੋਰ ਅੱਗੇ ਸਿੱਖਣ ਦੀ ਇੱਛਾ ਚਾਹੀਦੀ ਹੈ। ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਇੱਥੇ ਸਿੱਖਣ ਵਾਸਤੇ ਆਈਦਾ। ਜਿੰਨਾ ਜਿੰਨਾ ਸਕੂਲਾਂ 'ਚ ਆਪ ਜੀ ਪੜ੍ਹਿਓ ਨਾ, ਸੁਰਤੇ ਭਾਰੀ ਉੱਥੇ ਲੈ ਕੇ ਜਾਓ। ਜਦੋਂ ਅਸੀਂ ਗੇਟ ਤੋਂ ਅੰਦਰ ਜਾਂਦੇ ਹਾਂ, ਸਰਕਾਰੀ ਸਕੂਲਾਂ ਦੇ ਗੇਟ ਦੇ ਬਾਹਰ ਜਾਂ ਉੱਪਰਲੇ ਪਾਸੇ ਇੱਕ ਲਾਈਨ ਲਿਖੀ ਮਿਲਦੀ ਹੈ, ਆਉਣਾ ਹੈ ਤਾਂ ਤੁਸੀਂ ਕੀ ਲੈਣ ਆਉਣਾ, ਜੇ ਜਾਣਾ ਤਾਂ ਕੀ ਕਰਨ ਵਾਸਤੇ ਜਾਣਾ। ਦੋ ਕੰਮ ਸਿਖਾਏ ਜਾਂਦੇ ਆ। ਬੱਚਾ ਸਕੂਲ ਜਾਂਦਾ, ਉਹਦਾ ਮਨੋਰਥ ਹੈ ਮੈਂ ਸਿੱਖਣ ਵਾਸਤੇ ਜਾਣਾ। ਉਹ ਕਹਿੰਦੇ ਸਿੱਖਣ ਲਈ ਆਓ ਅਤੇ ਸਿਖਾਉਣ ਲਈ ਜਾਓ, ਕਿਉਂਕਿ ਵਿੱਦਿਆ ਬੜੀ ਪਿਆਰੀ ਹੈ। ਇਹ ਵਿੱਦਿਆ ਜਿੰਨੀ ਅਸੀਂ ਪੜ੍ਹਦੇ ਹਾਂ, ਜਿੰਨੀ ਪੜ੍ਹਾਉਂਦੇ ਹਾਂ, ਉਨੀ ਵੱਧਦੀ ਹੈ, ਇਹ ਘੱਟਦੀ ਨਹੀਂ। ਗਿਆਨ ਉਹਨਾਂ ਵੱਧਦਾ, ਪੈਸਾ ਤੁਹਾਡੇ ਕੋਲ ਆ, ਜਿੰਨਾ ਖਰਚੋਂਗੇ ਘਟੂਗਾ। ਵਿੱਦਿਆ ਗਿਆਨ ਕਿਸੇ ਤਰੀਕੇ ਦਾ ਵੀ ਹੈ, ਜਿੰਨਾ ਗਾਂਹ ਵੰਡਾਂਗੇ ਉਹਨਾਂ ਨੇ ਵਧਣਾ। ਇਸ ਕੋਸ਼ਿਸ਼ ਦੇ ਵਿੱਚ ਆਪਾਂ ਸਾਰਿਆਂ ਨੇ, ਤੁਸੀਂ ਸਹਿਯੋਗ ਦਿੱਤਾ, ਮਾਪਿਆਂ ਨੇ, ਬੱਚਿਆਂ ਨੂੰ ਲੈ ਕੇ ਆਉਂਦੇ ਹੋ, ਬੱਚੇ ਬੜੇ ਪਿਆਰ ਦੇ ਨਾਲ ਸਿੱਖਦੇ ਹੈ, ਫਿਰ ਬੱਚਿਆਂ ਨੂੰ ਲੈ ਕੇ ਜਾਂਦੇ ਹੋ, ਜ਼ਿੰਮੇਵਾਰੀ ਨਿਭਾਉਂਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਧੰਨਵਾਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਸੁਚੱਜਾ ਉਪਰਾਲਾ ਕੀਤਾ ਹੈ, ਅਤੇ ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੇ ਸਿਰ 'ਤੇ ਹੱਥ ਰੱਖ ਕੇ ਆਪਣੀ ਸੇਵਾ ਪੇ ਲਈ ਜਾਂਦੇ ਹੈ। ਆਓ ਅੱਜ ਆਪਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਆਪ ਸਮੂਹ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਸ਼ਾਦੀ ਹੁੰਦੀ ਹੈ 1635 ਦੇ ਵਿੱਚ, ਕਾਫੀ ਸਮਾਂ ਇੱਦਾਂ ਹੀ ਵਿਚਰਦਾ ਹੈ ਗ੍ਰਸਥ ਜੀਵਨ ਦੇ ਵਿੱਚ, ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ, ਸੰਤਾਨ ਨਹੀਂ ਹੋਈ। ਇਸ ਗੱਲ ਦਾ ਦੁਨੀਆਦਾਰੀ ਦੇ ਲੋਕਾਂ 'ਤੇ ਬਹੁਤ ਅਸਰ ਪੈਂਦਾ। 2 ਸਾਲ ਹੋ ਗਏ ਵਿਆਹ ਹੋਏ ਨੂੰ, 3 ਸਾਲ ਹੋ ਗਏ, 4 ਸਾਲ ਹੋ ਗਏ, ਤਾਂ ਮਾਪਿਆਂ ਦੀ ਇੱਕ ਚਿੰਤਾ ਲੱਗ ਜਾਂਦੀ ਹੈ ਵੀ ਸਾਡੇ ਘਰੇ 2-3-4 ਸਾਲ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ, ਚਿੰਤਾ ਲੱਗਦੀ ਹੈ। ਫਿਰ ਉਹ ਕੀ ਕਰਦੇ ਆ, ਕਿਸੇ ਡਾਕਟਰ ਕੋਲ, ਵੈਦ ਕੋਲ ਜਾਂਦੇ ਆ, ਕਿਸੇ ਸਿਆਣੇ ਕੋਲ ਜਾਂਦੇ ਆ। ਜੇ ਡਾਕਟਰ ਦਵਾਈ ਦੀ ਸਲਾਹ ਦਿੰਦਾ ਹੈ, ਦਵਾਈ ਵੀ ਲੈਂਦੇ ਨੇ, ਜੇ ਸਿਆਣਾ ਕਿਸੇ ਟੂਣੇ ਟਾਮਣ ਦੀ ਸਲਾਹ ਦੇ ਦੇ, ਉੱਧਰ ਨੂੰ ਤੁਰ ਪੈਂਦੇ ਆ। ਅਨਪੜ੍ਹਤਾ ਦੇ ਵਿੱਚ ਲੋਕ ਇੱਥੋਂ ਤੱਕ ਗਏ ਕਿ ਦਰੱਖਤਾਂ ਦੀ ਪੂਜਾ ਵੀ ਕੀਤੀ, ਕਈਆਂ ਨੇ ਅੱਗ ਦੀ ਪੂਜਾ ਵੀ ਕੀਤੀ ਸੰਤਾਨ ਦੀ ਪ੍ਰਾਪਤੀ ਵਾਸਤੇ, ਕਈਆਂ ਨੇ ਡੂੰਘੇ ਟੋਏ ਪੁੱਟ ਕੇ ਖੂਹਾਂ ਦੇ ਵਿੱਚ ਬੈਠ ਕੇ ਵੀ ਭਗਤੀ ਕੀਤੀ ਕਿ ਸਾਨੂੰ ਸੰਤਾਨ ਮਿਲ ਜੇ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਨ ਵਿੱਚ ਕੋਈ ਅਸਰ ਨਹੀਂ ਹੈ ਵੀ ਇੰਨਾ ਸਮਾਂ ਹੋ ਗਿਆ ਵਿਆਹ ਹੋਏ ਨੂੰ, ਸੰਤਾਨ ਨਹੀਂ ਹੈ। ਅਤੇ ਮਾਤਾ ਪਿਤਾ ਦੇ ਵੀ ਮਨ 'ਚ ਕੋਈ ਖਿਆਲ ਨਹੀਂ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਹਿਲ, ਸਤਿਕਾਰਯੋਗ ਮਾਤਾ ਗੰਗਾ ਜੀ ਦੇ ਮਨ 'ਚ ਵੀ ਕੋਈ ਖਿਆਲ ਨਹੀਂ ਵੀ ਸਾਡੇ ਘਰੇ ਸੰਤਾਨ ਹੈ ਨਹੀਂ। ਪ੍ਰੇਮ ਦੇ ਨਾਲ ਸੇਵਾ ਕਰ ਰਹੇ ਆ। ਉੱਧਰ ਪਿਰਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਭਰਾ ਹੈ, ਜਿਹੜਾ ਪਹਿਲਾਂ ਹੀ ਈਰਖਾ ਕਰਦਾ ਹੈ ਵੀ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਉਹ ਲੜਨ ਲੱਗ ਪਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਰਾਮਦਾਸ ਜੀ ਨੇ ਆਪਣਾ ਫੈਸਲਾ ਸੁਣਾਤਾ। ਉਹਨੇ ਵਿਰੋਧ ਬਹੁਤ ਕੀਤਾ, ਸਰਕਾਰੀ ਦਰਬਾਰੇ ਵੀ ਗਿਆ ਵੀ ਮੇਰਾ ਹੱਕ ਮਾਰਿਆ ਗਿਆ, ਮੈਨੂੰ ਇਹ ਹੱਕ ਦਿਵਾਓ।
ਜਦੋਂ ਕੋਈ ਪੇਸ਼ ਨਾ ਚੱਲੀ ਫਿਰ ਉਹ ਮਨ ਸਮਝਾ ਕੇ ਬਹਿ ਗਿਆ। ਮਨ ਕੀ ਸਮਝਾਇਆ? ਉਹਦੀ ਘਰਵਾਲੀ ਕਹਿਣ ਲੱਗੀ ਉਹਦਾ ਨਾਂ ਕਰਮੋ ਹੈ। ਪਿਰਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਰਾ ਹੈ, ਉਹਦੇ ਘਰਵਾਲੀ ਦਾ ਨਾਮ ਹੈ ਕਰਮੋ। ਉਹਨਾਂ ਦੇ ਇੱਕ ਪੁੱਤਰ ਹੈ, ਉਹਦਾ ਨਾਮ ਹੈ ਮਿਹਰਬਾਨ। ਹੁਣ ਉਹਨਾਂ ਨੇ ਰਾਇ ਕੀਤੀ, ਕਹਿੰਦੀ ਛੱਡ ਪਰੇ ਖਹਿੜਾ, ਲੜਾਈਆਂ ਝਗੜਿਆਂ ਦਾ ਕੀ ਫਾਇਦਾ, ਕੋਈ ਗੱਲ ਨਹੀਂ, ਜਿੱਥੇ ਇੰਨਾ ਸਮਾਂ ਉਡੀਕ ਕਰ ਲਈ ਥੋੜ੍ਹਾ ਸਮਾਂ ਹੋਰ ਉਡੀਕ ਕਰ ਲੈਂਦੇ ਆਪਾਂ। ਪਿਰਥੀ ਚੰਦ ਕਹਿੰਦਾ ਕੀ ਮਤਲਬ? ਉਹ ਕਹਿੰਦੀ ਮਤਲਬ ਇਹ ਵੀ ਅਰਜਨ ਦੇਵ ਦੇ ਘਰੇ ਕਿਹੜਾ ਕੋਈ ਔਲਾਦ ਹੈ? ਜਦੋਂ ਇਹ ਸੰਸਾਰ ਤੋਂ ਜਾਊਗਾ, ਉਹਨੇ ਸ਼ਬਦ ਤਾਂ ਕੋਈ ਹੋਰ ਵਰਤੇ ਹੋਣੇ ਆ ਕਿਉਂਕਿ ਸ਼ਰੀਕ ਆ ਨਾ, ਜਦੋਂ ਕੋਈ ਸੰਸਾਰ ਤੋਂ ਜਾਊਗਾ ਉਦੋਂ ਬਾਅਦ ਵਿੱਚ ਇਹੀ ਗੁਰਤਾ ਗੱਦੀ ਸਾਡੇ ਪੁੱਤ ਮਿਹਰਬਾਨ ਨੂੰ ਮਿਲ ਜਾਣੀ ਹੈ, ਗੁਰਤਾ ਗੱਦੀ ਸਾਡੇ ਘਰੇ ਆ ਜੀ। ਇਹ ਮਨ ਸਮਝਾ ਕੇ ਉਹ ਟਿਕ ਗਏ ਵੀ ਚਲੋ ਕੋਈ ਗੱਲ ਨਹੀਂ, ਮੈਨੂੰ ਨਾ ਮਿਲੀ ਤਾਂ ਮੇਰੇ ਪੁੱਤ ਨੂੰ ਗੱਦੀ ਮਿਲ ਜੂ। ਸਮਾਂ ਆਪਣੀ ਚਾਲੇ ਚੱਲਦਾ ਗਿਆ ਅਤੇ ਉਹਨਾਂ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਗੁਰੂ ਅਰਜਨ ਪਾਤਸ਼ਾਹ ਦੇ ਨੇੜੇ ਕਰਤਾ ਵੀ ਤੂੰ ਨੇੜੇ ਰਿਹਾ ਕਰ, ਆਪਦੇ ਚਾਚੇ ਦੇ ਨੇੜੇ ਰਿਹਾ ਕਰ, ਇੱਥੇ ਖੇਡਿਆ ਕਰ। ਅਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰਬਾਨ ਨੂੰ ਆਪਣੇ ਪੁੱਤਾਂ ਵਾਂਗੂ ਪਿਆਰ ਕਰਦੇ ਆ, ਮਨ 'ਚ ਕੋਈ ਵਿਤਕਰਾ ਨਹੀਂ ਵੀ ਮੇਰਾ ਹੀ ਪੁੱਤ ਹੈ, ਸਾਡਾ ਆਪਣਾ ਬੱਚਾ, ਸਾਡੀ ਸੰਤਾਨ ਹੈ, ਬੜਾ ਪ੍ਰੇਮ ਕਰਦੇ ਨੇ। ਗੱਲਾਂ ਹੁੰਦੀਆਂ ਹੁੰਦੀਆਂ ਸਾਖੀਆਂ ਇਹ ਦੱਸਦੀਆਂ ਵੀ ਇੱਕ ਦਿਨ ਮਾਤਾ ਗੰਗਾ ਜੀ ਦੇ ਕੰਨਾਂ 'ਚ ਗੱਲ ਪਈ ਸੁਣਨ ਵਾਸਤੇ ਵੀ ਤੁਹਾਡੇ ਕਿਹੜਾ ਕੋਈ ਪੁੱਤਰ ਆ ਕਰੇ ਗੁਰਤਾ ਗੱਦੀ ਦੇ, ਸਾਡੇ ਪੁੱਤ ਨੂੰ ਮਿਲਣੀ। ਲਿਖ ਤਾਂ ਇਹ ਦੱਸਦੀਆਂ ਨੇ, ਇਸ ਗੱਲ ਨੇ ਮਾਤਾ ਜੀ ਨੂੰ ਪਰੇਸ਼ਾਨ ਕੀਤਾ ਅਤੇ ਮਾਤਾ ਜੀ ਨੇ ਆ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ, ਮਹਾਰਾਜ ਗੁਰੂ ਨਾਨਕ ਦੇ ਘਰੇ ਜਿਹੜਾ ਵੀ ਆਉਂਦਾ ਹੈ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ, ਉਹਦੀ ਮੁਰਾਦ ਪੂਰੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਤਲਬ ਕੀ? ਫਿਰ ਉਹਨਾਂ ਨੇ ਹੱਥ ਬੰਨ ਕੇ ਬੇਨਤੀ ਕੀਤੀ ਜੀ ਅੱਜ ਮੈਨੂੰ ਆਹ ਗੱਲ ਸੁਣਨ ਵਾਸਤੇ ਮਿਲੀ ਹੈ, ਮੇਰੇ ਮਨ 'ਚ ਕੋਈ ਇੱਛਾ ਨਹੀਂ ਸੀ ਪਰ ਇਸ ਗੱਲ ਨੇ ਮੈਨੂੰ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ, ਹੁਣ ਮੇਰੇ ਮਨ ਵਿੱਚ ਇੱਕ ਇੱਛਾ ਜਾਗੀ ਹੈ ਵੀ ਕਿਰਪਾ ਕਰੋ ਮੈਨੂੰ ਵੀ ਪੁੱਤਰ, ਮੈਨੂੰ ਸੰਤਾਨ ਦੀ, ਮੈਨੂੰ ਬੱਚੇ ਦੀ ਦਾਤ ਚਾਹੀਦੀ ਹੈ। ਇੱਥੇ ਆ ਕੇ ਦੋ ਪੱਖ ਸਾਨੂੰ ਸਮਝਣੇ ਪੈਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਵਡਿਆਈ ਦਿੱਤੀ। ਹੁਣ ਲਿਖ ਤਾਂ ਇਹ ਕਹਿੰਦੀਆਂ ਵੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਕੋਲ ਜਾਓ, ਉਹ ਅਰਦਾਸ ਕਰਨਗੇ ਅਤੇ ਪੁੱਤਰ ਪੈਦਾ ਹੋ ਜਾਊ। ਲਿਖਤ ਨੂੰ ਧਿਆਨ 'ਚ ਰੱਖਿਓ, ਫਿਰ ਇਹਦਾ ਨਿਚੋੜ ਕੀ ਨਿਕਲਦਾ ਇਹਦੀ ਗੱਲ ਸਾਨੂੰ ਬਾਅਦ 'ਚ ਸਮਝ ਲੱਗਣੀ ਹੈ। ਇਤਿਹਾਸਕਾਰਾਂ ਨੇ ਗੱਲ ਲਿਖੀ ਹੈ ਵੀ ਮਾਤਾ ਜੀ ਆਪਣੀਆਂ ਗੋਲੀਆਂ ਲੈ ਕੇ ਬਾਬਾ ਬੁੱਢਾ ਜੀ ਨੂੰ ਬੀੜ 'ਚ ਜਾ ਕੇ ਮਿਲੇ, ਬਾਬਾ ਜੀ ਤੁਸੀਂ ਅਰਦਾਸ ਕਰੋ। ਅਤੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸੰਗਤ ਕੀਤੀ ਹੈ, ਸਾਡੀ ਕੌਮ ਕੋਲ ਇੱਕੋ ਹੀ ਹੀਰਾ, ਇੱਕੋ ਹੀ ਗੁਰਸਿੱਖ ਐਸਾ ਹੈ ਜਿਹਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵੀ ਲਈ ਹੈ, ਜਿਹਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਵੀ ਕੀਤੀ ਹੈ ਅਤੇ ਨਾਲੇ ਗੁਰਤਾ ਗੱਦੀ ਦੀ ਰਸਮ ਨਿਭਾਈ ਹੈ। ਬਾਬਾ ਬੁੱਢਾ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਗੁਰਤਾ ਗੱਦੀ ਦੀ ਰਸਮ ਨਿਭਾਈ, ਇੰਨਾ ਸਤਿਕਾਰ ਗੁਰੂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦਾ ਕੀਤਾ। ਫਿਰ ਗੁਰੂ ਰਾਮਦਾਸ ਮਹਾਰਾਜ ਵੇਲੇ ਵੀ ਗੁਰਤਾ ਗੱਦੀ ਦੀ ਰਸਮ ਨਿਭਾਈ ਹੈ। ਅਤੇ ਕਮਾਲ ਦੀ ਗੱਲ ਇਹ ਹੈ, ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲੱਗੀ, ਤੁਸੀਂ ਸਿੱਖਾਂ ਨੂੰ ਬਾਣੀ ਵੀ ਪੜ੍ਹਾਉਣੀ ਹੈ, ਸਿੱਖਾਂ ਨੂੰ ਸ਼ਾਸਤਰ ਵਿੱਦਿਆ ਵੀ ਸਿਖਾਉਣੀ ਹੈ। ਹੁਣ ਬਾਬਾ ਬੁੱਢਾ ਸਾਹਿਬ ਸ਼ਾਸਤਰ ਵਿੱਦਿਆ ਦੀ ਡਿਊਟੀ ਲੱਗਦੀ ਹੈ, ਇਹਦਾ ਮਤਲਬ ਬਾਬਾ ਬੁੱਢਾ ਜੀ ਕੋਲ ਸ਼ਾਸਤਰ ਵੀ ਹੈਗੇ ਆ, ਸ਼ਾਸਤਰ ਵਿੱਦਿਆ ਜਾਣਦੇ ਆ, ਤਾਂ ਉਹ ਸਿਖਾਉਂਦੇ ਆ ਨਾ। ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਅਰਦਾਸ ਕੀਤੀ ਵੀ ਮਾਤਾ ਜੀ ਦੱਸੋ ਕਿਵੇਂ ਆਏ ਹੋ, ਅਤੇ ਮਾਤਾ ਜੀ ਨੇ ਕਿਹਾ ਸਾਡੀ ਆਹ ਅਰਦਾਸ ਹੈ, ਸਾਨੂੰ ਪੁੱਤਰ ਪ੍ਰਾਪਤੀ ਚਾਹੀਦੀ ਹੈ। ਅਤੇ ਉਹਨਾਂ ਨੇ ਨਿਮਰਤਾ ਦੇ ਵਿੱਚ ਸਿੱਖ ਹੁੰਦਿਆਂ ਆਪਣਾ ਫਰਜ਼ ਨਿਭਾਇਆ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਿਹਾ ਮਾਂ ਇਹ ਅਰਦਾਸ ਤਾਂ ਮੇਰੇ ਗੁਰੂ ਕੋਲ ਹੈ, ਇਹ ਅਰਦਾਸ ਤਾਂ ਗੁਰੂ ਕੋਲ ਕਰ ਸਕਦੇ ਹਾਂ, ਮੈਂ ਤਾਂ ਗੁਰੂ ਘਰ ਦਾ ਕੂਕਰ ਹਾਂ। ਨਿਮਰਤਾ ਲਿਖਤਾਂ ਇਹ ਕਹਿੰਦੀਆਂ ਵੀ ਮਾਤਾ ਜੀ ਨਿਰਾਸ਼ ਮੁੜਿਆ, ਇਹ ਫਿਰ ਕਿਹਾ, ਫਿਰ ਗੁਰੂ ਅਰਜਨ ਦੇਵ ਨੇ ਦੱਸਿਆ ਵੀ ਨੰਗੇ ਪੈਰੀਂ ਆਪ ਜਾ, ਭੋਜਨ ਪ੍ਰਸ਼ਾਦ ਆਪ ਤਿਆਰ ਕਰ, ਫਿਰ ਸਿਕਾਈ ਫਿਰ ਵਰ ਮਿਲੂਗਾ। ਸਾਡੇ ਲਿਖਾਰੀਆਂ ਨੇ ਲਿਖਤਾ ਵੀ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ, ਕਹਿੰਦੇ ਗੰਢਾ ਭੰਨਿਆ ਨਾ ਜਦੋਂ ਵੀ ਤੁਹਾਡੇ ਘਰੇ ਐਸਾ ਸੂਰਮਾ ਪੁੱਤ ਪੈਦਾ ਹੋਊ
ਜਿਵੇਂ ਮੈਂ ਗੰਢਾ ਭੰਨਿਆ ਉਵੇਂ ਮੁਗਲਾਂ ਦੇ ਸਿਰ ਭੰਨੂ। ਇੱਥੋਂ ਤੱਕ ਇਹ ਲਿਖਾਰੀਆਂ ਦੀ ਲਿਖਤ ਮੈਂ ਬਿਆਨ ਕੀਤੀ ਹੈ, ਇਹ ਗੁਰੂ ਦਾ ਫੈਸਲਾ ਨਹੀਂ ਹੈ। ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜਦੋਂ ਆਮਦ ਹੁੰਦੀ ਹੈ, ਪ੍ਰਕਾਸ਼ ਹੁੰਦਾ, ਜਨਮ ਹੁੰਦਾ ਹੈ, ਮਹਾਰਾਜ ਜੀ ਦੇ ਘਰ ਖੁਸ਼ੀਆਂ ਹੁੰਦੀਆਂ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਇਹ ਗੱਲ ਦੱਸਦੇ ਆ ਵੀ ਇਹ ਜਿਹੜੀ ਬਖਸ਼ਿਸ਼ ਹੋਈ ਹੈ, ਕਿਰਪਾ ਹੋਈ ਹੈ, ਇਹ ਕਿਵੇਂ ਹੋਈ ਹੈ। ਆਹ ਹੁਣੇ ਸ਼ਬਦ ਸੁਣਿਆ ਨਾ ਆਪ ਜੀ ਨੇ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਮਿਟਿਆ ਤੁਰ ਕਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਸੱਚ ਦੱਸਤਾ। ਇਹਦੇ ਵਿੱਚ ਜੋ ਲਿਖਤਾਂ ਕਹਿੰਦੀਆਂ, ਗੰਢੇ ਭੰਨਣ ਵਾਲੀ ਕੋਈ ਗੱਲ ਜ਼ਿਕਰ ਨਹੀਂ ਹੈ, ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ। ਅਤੇ ਮਹਾਰਾਜ ਜੀ ਨੇ ਪੂਰਾ ਸ਼ਬਦ ਇਸ ਵਿਸ਼ੇ 'ਤੇ ਉਚਾਰਨ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੁਣ ਰਹਾਓ ਦਾ ਬੰਦ ਹੈ, ਆਸਥਾ ਮਹੱਲਾ ਪੰਜਵਾਂ, ਇਹ ਖੁਸ਼ੀ ਵਿੱਚ ਸ਼ਬਦ ਉਚਾਰਨ ਕੀਤਾ। ਜੰਮਿਆ ਭੂਤ ਭਗਤ ਗੋਬਿੰਦ ਕਾ, ਗੋਬਿੰਦ ਪਰਮਾਤਮਾ, ਪਰਮਾਤਮਾ ਦਾ ਪੁੱਤਰ, ਪਰਮਾਤਮਾ ਨੇ ਪੁੱਤਰ ਸਾਡੇ ਘਰ ਭੇਜਿਆ, ਉਹਦਾ ਜਨਮ ਹੋਇਆ। ਪ੍ਰਗਟਿਆ ਸਭ ਮਹਿ ਲਿਖਿਆ ਤੁਰਤਾ, ਧੁਰਦਰਗਾਹੋਂ ਜੋ ਲਿਖਤ ਹੁੰਦੀ ਹੈ ਉਹ ਪ੍ਰਗਟ ਹੁੰਦੀ ਹੈ। ਇਸੇ ਸ਼ਬਦ ਦੇ ਵਿੱਚ ਮਹਾਰਾਜ ਜੀ ਕਹਿੰਦੇ, ਸਤਿਗੁਰ ਸੱਚ ਹੈ ਦੀਆ ਭੇਜ। ਹੁਣ ਇੱਥੇ ਨਹੀਂ ਲਿਖਿਆ ਵੀ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤਾਂ ਸਾਡੇ ਘਰੇ ਪੁੱਤਰ ਆਇਆ, ਉਹਨਾਂ ਨੇ ਗੰਢਾ ਭੰਨਿਆ ਤਾਂ ਬਖਸ਼ਿਸ਼ ਕੀਤੀ, ਨਾ। ਉਹ ਲਿਖਤਾਂ ਨੇ, ਲਿਖਾਰੀਆਂ ਨੇ ਲਿਖਤਾ, ਸ਼ਰਧਾ ਵੱਸ ਹੋ ਕੇ ਲਿਖਤਾ, ਕਿਸੇ ਭੁਲੇਖੇ 'ਚ ਲਿਖਤਾ, ਕਿਵੇਂ ਵੀ ਲਿਖਿਆ ਗਿਆ, ਪਰ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਇਹ ਪ੍ਰਤੱਖ ਕਰਦੇ ਹੈ, ਸੱਚ ਦੱਸਦੇ। ਕਹਿੰਦੇ ਭਾਈ ਸਤਿਗੁਰ ਸੱਚ ਹੈ ਦੀਆ ਭੇਜ, ਸਾਡੇ ਘਰੇ ਪੁੱਤਰ ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਨੇ ਭੇਜਿਆ, ਚਿਰ ਜੀਵਨ ਉਪਜਿਆ ਸੰਯੋਗ, ਬੜੇ ਚਿਰਾਂ ਬਾਅਦ ਸਾਡੇ ਸੰਯੋਗਾਂ ਦੇ ਵਿੱਚ ਇਹ ਪੁੱਤਰ ਦੀ ਦਾਤ ਆਈ ਹੈ। ਉਧਰੇ ਮਾਹੇ ਆਏ ਕੀਆ ਨਿਵਾਸ, ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਕਿ ਮੇਰੀ ਕੁੱਖ ਦੇ ਵਿੱਚ ਬੱਚੇ ਨੇ ਪ੍ਰਵੇਸ਼ ਕਰ ਲਿਆ, ਉਦੋਂ ਤੋਂ ਖੁਸ਼ੀਆਂ ਮਨਾਈਆਂ ਗਈਆਂ। ਮਾਤਾ ਕਹਿ ਮਨ ਬਹੁਤ ਵਿਗਾਸ, ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਕਿ ਮੇਰੀ ਕੁੱਖ ਹਰੀ ਹੋਈ, ਫਿਰ ਮਾਤਾ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ। ਸਮਾਂ ਪਾ ਕੇ 10 ਮਹੀਨੇ ਬਾਅਦ ਦਸੀਂ ਮਾਸੀ ਬਾਲਕ ਜਨਮ ਲਿਆ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਲਿਆ, ਖੁਸ਼ੀਆਂ ਮਨਾਈਆਂ ਗਈਆਂ। ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਜੋ ਧੁਰ ਤੋਂ ਲਿਖਤ ਸੀ ਸੰਯੋਗਾਂ ਦੀ ਉਹ ਜੱਗ ਦੇ ਵਿੱਚ ਪ੍ਰਗਟ ਹੋਈ ਹੈ। ਦਸੀਂ ਮਾਸੀ ਹੁਕਮ ਬਾਲਕ ਜਨਮ ਲਿਆ, 10 ਮਹੀਨਿਆਂ ਬਾਅਦ ਬੱਚੇ ਨੇ ਜਨਮ ਲਿਆ। ਮਿਟਿਆ ਸੋਗ ਮਹਾਂਆਨੰਦ ਥੀਆ, ਜਦੋਂ ਬੱਚੇ ਨੇ ਜਨਮ ਲਿਆ ਮਹਾਰਾਜ ਜੀ ਕਹਿੰਦੇ ਸਾਡੇ ਮਨਾਂ ਵਿੱਚੋਂ ਖੁਸ਼ੀ ਦੌੜੀ, ਆਨੰਦ ਹੋਇਆ। ਅਤੇ ਖੁਸ਼ੀ ਦੇ ਵਿੱਚ ਫਿਰ ਸਾਰਿਆਂ ਨੇ ਵਧਾਈਆਂ ਦਿੱਤੀਆਂ, ਮਠਿਆਈਆਂ ਵੰਡੀਆਂ ਗਈਆਂ। ਇੱਥੇ ਇਹ ਨਹੀਂ ਹੈ ਵੀ ਜੇ ਪੁੱਤ ਨੇ ਜਨਮ ਲਿਆ ਤਾਂਹੀਓ ਮਠਿਆਈਆਂ ਵੰਡੀਆਂ। ਸੰਤਾਨ ਪੈਦਾ ਹੋਈ, ਭਾਵੇਂ ਧੀ ਪੈਦਾ ਹੁੰਦੀ ਹੈ, ਭਾਵੇਂ ਪੁੱਤਰ ਪੈਦਾ ਹੁੰਦਾ, ਅਤੇ ਲੋਕ ਮਿੱਠਾ ਵੰਡਦੇ ਆ, ਖੁਸ਼ੀਆਂ ਮਨਾਉਂਦੇ ਆ। ਪਰ ਸਮਾਂ ਵਿੱਚ ਵੀ ਇਹੋ ਜਿਹਾ ਵੀ ਚੱਲਿਆ ਸੀ ਕਿ ਜੇ ਧੀ ਜੰਮੀ ਹੈ ਤਾਂ ਲੋਕਾਂ ਦੇ ਚਿਹਰੇ ਉੱਤਰ ਜਾਂਦੇ ਆ, ਜੇ ਪੁੱਤ ਨੇ ਜਨਮ ਲੈ ਲਿਆ ਤਾਂ ਭੰਗੜੇ ਪਾਉਂਦੇ ਫਿਰਦੇ ਆ, ਜੇ ਧੀ ਜੰਮੀ ਹੈ ਤਾਂ ਪਾਣੀ ਦੀ ਘੁੱਟ ਨਹੀਂ ਲੰਘਦੀ ਅੰਦਰ, ਜੇ ਪੁੱਤ ਜੰਮਿਆ ਤਾਂ ਸ਼ਰਾਬਾਂ ਦੀਆਂ ਬੋਤਲਾਂ ਲੰਘ ਜਾਂਦੀਆਂ। ਇਹ ਫਰਕ ਕਿਉਂ? ਸੰਤਾਨ ਤਾਂ ਪਰਮੇਸ਼ੁਰ ਨੇ ਦਿੱਤੀ ਹੈ ਨਾ, ਦਾਤ ਤੇ ਦਾਤ ਹੈ। ਜੇ ਹੁਣ ਧੀ ਪੈਦਾ ਹੀ ਨਾ ਹੋਵੇ, ਸਾਰਿਆਂ ਦੇ ਘਰੇ ਪੁੱਤਰ ਹੀ ਪੈਦਾ ਹੋ ਜਾਣ, ਤਾਂ ਫਿਰ ਵਿਆਹਾਂਗੇ ਕਿਹਦੇ ਨਾਲ, ਫਿਰ ਸੰਸਾਰ ਦੀ ਰੀਤ ਚੱਲੂ ਕਿਵੇਂ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਧੀ ਹੀ ਅੱਗੇ ਜਾ ਕੇ ਭੈਣ ਬਣਦੀ ਹੈ, ਭੈਣ ਹੀ ਅੱਗੇ ਜਾ ਕੇ ਪਤਨੀ ਬਣਦੀ ਹੈ, ਪਤਨੀ ਹੀ ਅੱਗੇ ਜਾ ਕੇ ਮਾਂ ਬਣਦੀ ਹੈ, ਇਹੀ ਦਾਦੀ ਬਣਦੀ ਹੈ, ਇਹੀ ਨਾਨੀ ਬਣਦੀ ਹੈ। ਮਹਾਰਾਜ ਨੇ ਸੰਸਾਰ ਦੀ ਗਤੀ ਨੂੰ ਤੋੜਨ ਵਾਸਤੇ ਇਹ ਸੰਯੋਗ ਬਣਾਏ ਹੈ, ਰਿਸ਼ਤਾ ਬਣਾਇਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਬਾਣੀ ਸਖੀ ਆਨੰਦ ਗਾਵੇ, ਖੁਸ਼ੀਆਂ ਤਾਂ ਮਨਾਉਂਦੇ ਹੀ ਆਪਾਂ, ਹੁਣ ਖੁਸ਼ੀਆਂ ਮਨਾਉਣ ਦਾ ਤਰੀਕਾ ਵੱਖਰਾ ਵੱਖਰਾ। ਮਨਮੁੱਖ ਦੇ ਘਰੇ ਪੁੱਤਰ ਪੈਦਾ ਹੋਵੇ
ਉਹ ਨਸ਼ੇ ਪੀ ਕੇ ਲਲਕਾਰੇ ਮਾਰਦਾ ਫਿਰਦਾ, ਗੁਆਂਢੀਆਂ ਨੂੰ ਟਿਕਣ ਨਹੀਂ ਦਿੰਦਾ। ਉਹ ਕਈ ਤਰ੍ਹਾਂ ਦੇ ਮਾੜੇ ਕਰਮ ਵੀ ਕਰਦਾ ਵੀ ਸਾਡੇ ਘਰੇ ਪੁੱਤ ਪੈਦਾ ਹੋਇਆ। ਪੁੱਤਰ ਦੇ ਜਾਂ ਧੀ ਦੇ ਜਨਮ ਵੇਲੇ ਮਾਪੇ ਇੱਕ ਬੀਜ ਬੀਜਦੇ ਆ ਜਿਹੜਾ ਉਹਨਾਂ ਨੇ ਬੁਢਾਪੇ ਜਾ ਕੇ ਵੱਢਣਾ, 20-25 ਸਾਲਾਂ ਬਾਅਦ ਫਲ ਦੇਣਾ ਉਹਨੇ। ਹੁਣ ਬੀਜ ਇਹੋ ਜਿਹਾ ਬੀਜਿਆ ਜਾਏਗਾ, ਉਹਦਾ ਸੁਭਾਅ ਉਹੋ ਜਿਹਾ, ਫਲ ਉਹੋ ਜਿਹਾ ਮਿਲਣਾ, ਰਸ ਉਹੋ ਜਿਹਾ ਭਰਨਾ। ਹੁਣ ਜਿਹੜੇ ਗੁਰਮਤ ਨੂੰ ਸਮਝਣ ਵਾਲੇ ਹੈ, ਗੁਰੂ ਦੀ ਸਿੱਖਿਆ 'ਤੇ ਤੁਰਨ ਵਾਲੇ ਹੈ, ਉਹ ਤਾਂ ਫਿਰ ਯਾਦ ਰੱਖਦੇ ਹੈ ਅਸੀਂ ਅਰਦਾਸਾਂ ਕਰ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਨੱਕ ਰਗੜ ਰਗੜ ਕੇ ਇਹ ਦਾਤ ਲਈ ਹੈ, ਅਤੇ ਫਿਰ ਉਹ ਗੁਰੂ ਦੇ ਅੱਗੇ ਆ ਕੇ ਸ਼ੁਕਰਾਨਾ ਕਰਦੇ ਹੈ। ਪਰ ਜਿਹੜੇ ਗੁਰੂ ਤੋਂ ਦੂਰ ਹੈ ਉਹ ਦਾਤਾ ਲੈਣ ਵੇਲੇ ਤਾਂ ਨੱਕ ਰਗੜਦੇ ਹੈ, ਅਤੇ ਉਹ ਜਦੋਂ ਦਾਤਾਂ ਮਿਲ ਜਾਂਦੀਆਂ ਫਿਰ ਦੁਨੀਆਂ ਨੂੰ ਖੁਸ਼ ਕਰਨ ਤੁਰ ਪੈਂਦੇ ਆ। ਕੋਈ ਨਸ਼ੇ ਵੰਡਦਾ ਫਿਰਦਾ ਹੈ, ਕੋਈ ਭੰਗੜੇ ਪਾਉਂਦਾ ਫਿਰਦਾ ਹੈ, ਕੋਈ ਡੀਜਿਆਂ 'ਤੇ ਨਾਚ ਕਰਦਾ ਫਿਰਦਾ ਹੈ, ਕੋਈ ਗੰਦੇ ਗੀਤ ਗਾਉਂਦਾ ਫਿਰਦਾ ਹੈ। ਇਹ ਸਾਰੇ ਕੀਤੇ ਹੋਏ ਕਰਮ ਦਾ ਫਲ ਬੱਚੇ ਦੀ ਆਤਮਾ 'ਤੇ ਪੈਣਾ, ਉਹ ਪ੍ਰਭਾਵ ਬੱਚੇ 'ਤੇ ਪੈਣਾ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਬਾਣੀ ਸਖੀ ਆਨੰਦ ਗਾਵੇ, ਇਸ ਬੱਚੇ ਦੇ ਆਤਮਾ 'ਤੇ ਮਾੜਾ ਪ੍ਰਭਾਵ ਨਾ ਪਵੇ, ਇਸ ਕਰਕੇ ਸੰਗਤਾਂ ਨੇ ਰਲ ਕੇ ਗੁਰਬਾਣੀ ਗਾਈ। ਮਹਾਰਾਜ ਕਹਿੰਦੇ ਗੁਰਬਾਣੀ ਗਾਵੇ ਭਾਈ, ਸ਼ਬਦ ਪੜ੍ਹਦੇ ਹਾਂ ਨਾ ਆਪਾਂ ਜਦੋਂ ਵਿਆਹ ਹੁੰਦਾ, ਬਰਾਤ ਆਉਂਦੀ ਹੈ, ਅੱਗੇ ਸ਼ਬਦ ਪੜ੍ਹਦੇ ਹੁੰਦੇ ਸੀ, ਹੁਣ ਤਾਂ ਟਾਈਮ ਨਹੀਂ ਕਿਸੇ ਕੋਲ। ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਦੋਨੇ ਧਿਰਾਂ ਖੜ ਕੇ ਗੁਰਬਾਣੀ ਗਾਉਂਦੀਆਂ ਹੁੰਦੀਆਂ ਸੀ ਮਿਲਣੀ ਵੇਲੇ, ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ। ਉਦੋਂ ਮਿਲਣੀ ਦਾ ਸਮਾਂ ਹੁੰਦਾ ਸੀ ਅੰਮ੍ਰਿਤ ਵੇਲੇ, ਦੋਨੇ ਪਰਿਵਾਰ ਇਕੱਠੇ ਹੁੰਦੇ ਸੀ ਅਤੇ ਅਰਦਾਸ ਕੀਤੀ ਜਾਂਦੀ ਸੀ। ਆਸਾ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਮਿਲਣੀ ਦੀ ਅਰਦਾਸ ਹੁੰਦੀ ਸੀ, ਨਾਲ ਆਨੰਦ ਕਾਰਜ ਹੁੰਦੇ ਸੀ। ਹੁਣ 12 ਵਜੇ ਤਾਂ ਲੜਕਾ ਨਹਾਉਂਦਾ ਹੀ ਫਿਰਦਾ ਵਿਚਾਰਾ, ਹਾਲੇ 2 ਵਜੇ ਜਾ ਕੇ ਕਿਤੇ ਬਰਾਤ 'ਤੇ ਮੂੰਹ ਦੇਖੀ ਜਾਂਦੇ ਆ, ਫਿਰ ਸਾਰਾ ਕੋਈ ਟੈਂਟ ਖਾਲੀ ਕਰਕੇ ਪੈਲਸ ਖਾਲੀ ਕਰਕੇ ਫਿਰ ਚੇਤੇ ਆਉਂਦਾ, ਉਹ ਆਨੰਦ ਕਾਰਜ ਵੀ ਕਰਾਉਣੇ ਆ, ਕਹਿੰਦੇ ਚੱਲ 3-4 ਜਾਣੇ ਜਾਓ, ਭੱਜ ਕੇ ਕੰਮ ਵੀ ਨਿਬੇੜ ਹੀ ਆਓ। ਆਨੰਦ ਕਾਰਜ ਜਿਹੜਾ ਮੇਨ ਪ੍ਰੋਗਰਾਮ ਹੈ ਉਹਨੂੰ ਨਿਬੇੜ ਆਓ, ਫਿਰ 2-4 ਜਾਣੇ ਉੱਧਰੋਂ 2-4 ਜਾਣੇ ਉੱਧਰੋਂ ਭੱਜੇ ਭੱਜੇ ਜਾਂਦੇ ਆ, ਜਾ ਕੇ 10 ਮਿੰਟਾਂ 'ਚ ਕਹਿੰਦੇ ਛੇਤੀ ਨਿਬੇੜ ਦਿਓ ਕੰਮ, ਅਸੀਂ ਜਾ ਕੇ ਪਾਰਟੀ ਕਰਨੀ ਹੈ। ਆਹ ਸਾਡੇ ਹਾਲ ਹੋ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਖੁਸ਼ੀ ਮਨਾਉਣ ਦਾ ਤਰੀਕਾ ਸਿੱਖੋ, ਦਾਤ ਲਈਏ ਅਤੇ ਤਰੀਕਾ ਸ਼ੁਕਰਾਨਾ ਕਰੋ। ਸ਼ੁਕਰਾਨਾ ਕੀ ਕੀਤਾ? ਜਿਹੜਾ ਕੰਮ ਸੱਚੇ ਪਾਤਸ਼ਾਹ ਨੇ ਆਪ ਕੀਤਾ ਉਹ ਸਾਨੂੰ ਕਰਨ ਵਾਸਤੇ ਕਿਹਾ। ਮਹਾਰਾਜ ਕਹਿੰਦੇ ਹੈ ਗੁਰਬਾਣੀ ਸਖੀ ਆਨੰਦ ਗਾਵੇ। ਸਖੀ ਹੁੰਦੀਆਂ ਸਹੇਲੀਆਂ, ਹੁਣ ਪਰਿਵਾਰ ਦੇ ਮੈਂਬਰ ਕਹਿ ਲਓ, ਇਹ ਪਰਿਵਾਰ ਦੇ ਮੈਂਬਰ ਆ, ਚਾਚੀਆਂ ਤਾਈਆਂ ਮਾਤਾ ਪਿਤਾ ਭੈਣ ਭਾਈ ਸਾਰੇ ਪਰਿਵਾਰ ਦੇ ਮੈਂਬਰ ਹੋ ਗਏ। ਸਾਰਿਆਂ ਨੇ ਰਲ ਕੇ ਗੁਰਬਾਣੀ ਗਾਈ ਅਤੇ ਖੁਸ਼ੀਆਂ ਮਨਾਈਆਂ। ਇੱਕ ਤਾਂ ਇਹ ਪਰਿਵਾਰ ਹੈ, ਇੱਕ ਪਰਿਵਾਰ ਸਾਡੇ ਅੰਦਰ ਦਾ, ਸਾਡੀਆਂ ਅੱਖਾਂ, ਸਾਡਾ ਨੱਕ, ਸਾਡੇ ਗਿਆਨ ਇੰਦਰੇ, ਇਹ ਵੀ ਖੁਸ਼ੀ ਮਨਾਉਂਦੇ ਆ। ਜਦੋਂ ਦੁਨੀਆਂ ਦੇ ਲੋਕ ਖੁਸ਼ੀ ਮਨਾਉਂਦੇ ਆ ਅਤੇ ਭੰਗੜੇ ਪਾਉਂਦੇ ਆ, ਜਦੋਂ ਸਾਡੀਆਂ ਅੱਖਾਂ ਖੁਸ਼ੀ ਵਿੱਚ ਆਉਂਦੀਆਂ ਨੇ, ਇਹਦੇ ਵਿੱਚੋਂ ਪਾਣੀ ਨਿਕਲਦਾ ਹੈ। 2 ਟਾਈਮ 'ਤੇ ਪਾਣੀ ਨਿਕਲਦਾ, ਇੱਕ ਬੈਰਾਗ ਦਾ, ਇੱਕ ਖੁਸ਼ੀ ਦਾ। ਮਹਾਰਾਜ ਜੀ ਕਹਿੰਦੇ ਸਾਚੇ ਸਾਹਿਬ ਕੈ ਮਨ ਭਾਵ ਹੈ। ਜਦੋਂ ਗੁਰਬਾਣੀ ਗਾਵਾਂਗੇ ਨਾ, ਇਹ ਬਾਣੀ ਮੇਰੇ ਸੱਚੇ ਪਾਤਸ਼ਾਹ ਨੂੰ ਚੰਗੀ ਲੱਗੂ, ਇਹ ਸ਼ੁਕਰਾਨਾ ਕਰਨ ਦਾ ਤਰੀਕਾ ਸਹੀ ਹੈ। ਮਹਾਰਾਜ ਦੇ ਮਨ ਨੂੰ ਭਾ ਜਾਣੇ ਆ ਜਿਹੜੇ ਗੁਰਸਿੱਖ ਮਨ ਸਤਿਗੁਰੂ ਦੇ ਮਨ ਨੂੰ ਭਾ ਜਾਂਦੇ ਆ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਇਹੋ ਜਿਹੇ ਸਤਿਗੁਰੂ ਦੇ ਪਿਆਰੇ ਸਿੱਖ ਸਦਾ ਹੀ ਖੁਸ਼ ਰਹਿੰਦੇ ਆ। ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਦੁਨੀਆਂ ਦੇ ਮਿੱਤਰਾਂ ਦੇ ਮਗਰ ਲੱਗ ਕੇ ਗੁਰੂ ਤੋਂ ਪ੍ਰੀਤ ਟੁੱਟ ਜਾਂਦੀ ਹੈ, ਉਹ ਗਲਤ ਰਸਤੇ ਪਾ ਦਿੰਦੇ ਨੇ। ਪਰ ਜਿਹਦਾ ਮਿੱਤਰ ਕਰਤਾ ਪੁਰਖ ਗੁਰੂ ਆਪ ਬਣ ਗਿਆ, ਉਹਦੇ ਸਾਰੇ ਕਾਜ ਗੁਰੂ ਸਵਾਰ ਦਿੰਦਾ ਹੈ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵਧੀ ਵੇਲ ਬਹੁ ਪੀੜ੍ਹੀ ਚਾਲੀ। ਹਰਗੋਬਿੰਦ ਦੇ ਜਨਮ ਦੇ ਨਾਲ ਸਾਡੀ ਵੇਲ ਵਧੀ ਹੈ, ਪਰਿਵਾਰ ਵਧਿਆ, ਅੱਗੇ ਪੀੜ੍ਹੀ ਚੱਲੀ ਹੈ। ਦੁਨੀਆਂ ਕਹਿੰਦੀ ਹੈ ਪੁੱਤਾਂ ਨਾਲ ਪੀੜ੍ਹੀ ਚੱਲਦੀ ਹੈ, ਮਹਾਰਾਜ ਕਹਿੰਦੇ ਨਹੀਂ ਭਾਈ, ਧੀਆਂ ਨਾਲ ਵੀ ਚੱਲਦੀ ਹੈ। ਜੇ ਪੁੱਤ ਨਾਲ ਪੀੜ੍ਹੀ ਚੱਲਦੀ ਹੈ ਤਾਂ ਪੋਤੇ ਪੈਦਾ ਹੁੰਦੇ ਨੇ, ਜੇ ਧੀ ਨਾਲ ਪੀੜ੍ਹੀ ਚੱਲਦੀ ਹੈ ਤਾਂ ਦੋਹਤੇ ਦੋਹਤੀਆਂ ਦਾ ਮੂੰਹ ਦੇਖਣ ਨੂੰ ਮਿਲਦਾ ਸਾਨੂੰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਰਮ ਕਲਾ ਹਰ ਬੰਧ ਬਹਾਲੀ। ਧਰਮ ਦੀ ਕਲਾ ਹੈ, ਧਰਮ ਕਮਾਉਣਾ ਹੈ, ਸੱਚ ਦੇ ਮਾਰਗ 'ਤੇ ਚੱਲਣਾ ਹੈ। ਫਿਰ ਕਹਿੰਦੇ ਜਦੋਂ ਇਹ ਕੰਮ ਇਹ ਸਿੱਖਿਆ ਲੈ ਕੇ ਜੀਵਨ ਬਤੀਤ ਕਰਾਂਗੇ, ਮਹਾਰਾਜ ਹੁਣ ਸਾਨੂੰ ਇੱਕ ਭਰੋਸਾ ਦਿੰਦੇ ਆ, ਕਹਿੰਦੇ ਮਨ ਚਿੰਦਿਆ ਸਤਿਗੁਰੂ ਦਿਵਾਇਆ। ਮਨ ਦੀ ਇੱਛਾ ਵਾਲਾ ਫਲ ਜਿਹੜਾ ਅਸੀਂ ਮਨ 'ਚ ਸੋਚ ਲਿਆ, ਸਤਿਗੁਰੂ ਅੱਗੇ ਅਰਦਾਸ ਕੀਤੀ ਤਾਂ ਉਹ ਮਿਲ ਜਾਂਦਾ, ਮਿਲੇਗਾ ਤਾਂ ਜੇ ਭਰੋਸਾ ਹੋਏਗਾ। ਜੇ ਗੁਰੂ ਕੋਲੋਂ ਵੀ ਗੁਰੂ ਮੰਗ ਲਿਆ, ਬਾਹਰ ਜਾ ਕੇ ਹੱਥ ਦਿਖਾਉਣ ਲੱਗ ਪਏ, ਬਾਹਰ ਜਾ ਕੇ ਮੜੀ ਦੀ ਪੂਜਾ ਕਰਨ ਲੱਗ ਪਏ, ਜਾਂ ਕਿਸੇ ਮਟੀ ਦੇ ਨੱਖ ਰਗੜਨ ਲੱਗ ਪਏ, ਫਿਰ ਨਹੀਂ ਮਿਲਣਾ, ਗੁਰੂ ਨੇ ਖੁਸ਼ ਨਹੀਂ ਹੋਣਾ। ਅਸੀਂ ਧੋਖਾ ਦੁਨੀਆਂ ਨੂੰ ਦੇ ਸਕਦੇ ਹਾਂ, ਪਰ ਇੱਥੇ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਪ੍ਰਭ ਮੇਰਾ ਅੰਤਰਜਾਮੀ ਜਾਣ, ਸਾਡੇ ਅੰਦਰ ਦੀਆਂ ਗੱਲਾਂ ਨੂੰ ਜਾਣਦਾ, ਇਹ ਮੂੰਹ ਕਿਹੋ ਜਿਹਾ ਲੈ ਕੇ ਆਇਆ, ਅੰਦਰ ਕੀ ਲੁਕੋਈ ਬੈਠਾ ਹੈ, ਇੱਥੋਂ ਜਾ ਕੇ ਕੀ ਕਰੇਗਾ, ਸਭ ਕੁਝ ਜਾਣਦਾ ਸੱਚੇ ਪਾਤਸ਼ਾਹ। ਮਹਾਰਾਜ ਜੀ ਕਹਿੰਦੇ ਜਿਹੜੇ ਇੱਕ ਮਿੱਕ ਹੋ ਕੇ ਗੁਰੂ ਦੇ ਚਰਨਾਂ 'ਚ ਆਉਂਦੇ ਹੈ, ਉਹਨਾਂ ਦੇ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਭਏ ਅਚਿੰਤ ਏਕ ਲਿਵ ਲਾਇਆ, ਇੱਕ ਗੁਰੂ ਦੇ ਚਰਨਾਂ ਨਾਲ ਜੁੜ ਕੇ ਸ਼ਬਦ ਨਾਲ ਲਿਵ ਲਾ ਕੇ ਉਹਨਾਂ ਦੀ ਚਿੰਤਾ ਖਤਮ ਹੋ ਗਈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਜਿਵੇਂ ਬੱਚਾ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਕੇ ਮਾਣ ਕਰਦਾ, ਕਈ ਵਾਰੀ ਪਿਤਾ ਦੀ ਉਂਗਲ ਫੜ ਕੇ ਤੁਰਦਾ, ਉਂਗਲ ਨੂੰ ਘੁੱਟ ਕੇ ਫੜ ਲੈਂਦਾ ਵੀ ਮੈਥੋਂ ਕਿਤੇ ਪਿਤਾ ਦੀ ਉਂਗਲ ਛੱਡੀ ਨਾ ਜਾਵੇ। ਕਈ ਵਾਰੀ ਪਿਤਾ ਆਪਣੇ ਬੱਚੇ ਨੂੰ ਮੋਢਿਆਂ 'ਤੇ ਬਿਠਾ ਲੈਂਦਾ ਅਤੇ ਬੱਚਾ ਕਹਿੰਦਾ ਬਾਪੂ ਡੈਡੀ ਮੈਂ ਤੇਥੋਂ ਵੱਡਾ ਹੋ ਗਿਆ, ਬੱਚਾ ਕਹਿੰਦਾ ਮਾਣ ਕਰਦਾ ਲਾਡ ਕਰਦਾ। ਮਹਾਰਾਜ ਕਹਿੰਦੇ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਜਿਵੇਂ ਬੱਚਾ ਆਪਣੇ ਪਿਤਾ 'ਤੇ ਮਾਣ ਕਰਦਾ, ਉਵੇਂ ਮੈਂ ਆਪਣੇ ਗੁਰੂ 'ਤੇ ਮਾਣ ਕਰਦਾ। ਬੁਲਾਇਆ ਬੋਲੇ ਗੁਰ ਕੈ ਭਾਣ, ਜਦੋਂ ਬੁਲਾਉਂਦੇ ਹਾਂ ਤਾਂ ਗੁਰੂ ਦੇ ਹੁਕਮ ਵਿੱਚ ਰਹਿ ਕੇ ਬੋਲਦਾ। ਜਿੰਨੀ ਦੇਰ ਤੱਕ ਪਿਤਾ ਦਾ ਹੱਥ ਸਿਰ 'ਤੇ ਹੈ, ਮੋਢੇ 'ਤੇ ਹੈ, ਤਾਂ ਬੱਚਾ ਚੜ੍ਹਦੀ ਕਲਾ ਵਿੱਚ ਜਾਂਦਾ। ਜਦੋਂ ਪਿਤਾ ਦਾ ਹੱਥ ਪਾਸੇ ਹੋ ਗਿਆ ਜਾਂ ਬੱਚੇ ਨੇ ਹੱਥ ਆ ਕੇ ਪਾਸੇ ਕਰਤਾ, ਤਾਂ ਸਮਝ ਲਓ ਬਰਬਾਦੀ ਦੇ ਦਿਨ ਸ਼ੁਰੂ ਹੋ ਗਏ। ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਹੈ, ਗੁੱਝੀ ਛੰਨੀ ਨਾਹੀਂ ਬਾਤ, ਇਹ ਗੱਲ ਕੋਈ ਗੁੱਝੀ ਨਹੀਂ ਹੈ, ਲੁਕੀ ਵੀ ਨਹੀਂ ਹੈ। ਸਾਡੇ ਘਰ ਵਿੱਚ ਬੱਚੇ ਨੇ ਜਨਮ ਲਿਆ, ਇਹ ਅਕਾਲ ਪੁਰਖ ਦੀ ਦਾਤ ਹੈ, ਇਹ ਕੋਈ ਗੁੱਝੀ ਗੱਲ ਨਹੀਂ, ਇਹ ਕੋਈ ਭੇਦ ਵਾਲੀ ਗੱਲ ਨਹੀਂ ਹੈ। ਗੁਰੂ ਨਾਨਕ ਤੁੱਠਾ ਕਿੰਨੀ ਦਾਤ, ਗੁਰੂ ਨਾਨਕ ਨੇ ਤੁੱਠ ਕੇ ਸਾਨੂੰ ਇਹ ਦਾਤ ਦਿੱਤੀ ਹੈ। ਅਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਖੁਸ਼ੀਆਂ ਮਨਾਈਆਂ ਗਈਆਂ, ਮੇਰੇ ਸਤਿਗੁਰੂ ਪਾਤਸ਼ਾਹ ਜੀ ਵੱਡੇ ਹੋਏ। ਉਸ ਤੋਂ ਬਾਅਦ ਕਲੰਗੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪੈਂਦਾ, ਸ਼ਹੀਦ ਹੋ ਜਾਂਦੇ ਆ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ 'ਤੇ ਬਹਿੰਦੇ ਨੇ। ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਆ। ਬਾਬਾ ਬੁੱਢਾ ਜੀ ਨੂੰ ਕਹਿੰਦੇ ਆ ਹੁਣ ਇਕੱਲੇ ਸੰਤ ਬਣ ਕੇ ਨਹੀਂ ਸਰਨਾ, ਹੁਣ ਨਾਲ ਸਿਪਾਹੀ ਵੀ ਬਣਨਾ ਪੈਣਾ, ਹੁਣ ਰਾਮ ਰਾਮ ਕਰਕੇ ਨਹੀਂ ਸਰਨਾ, ਹੁਣ ਖੰਡੇ ਵੀ ਖੜਕਾਉਣੇ ਪੈਣਗੇ। ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਅਸੀਂ ਕਿਸੇ ਦੇ ਗੁਲਾਮ ਨਹੀਂ, ਅਸੀਂ ਆਪਣੇ ਫੈਸਲੇ ਆਪ ਕਰਾਂਗੇ। ਅਤੇ ਫਿਰ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਥੜਾ ਬਣਾਇਆ। ਉਹ ਥੜੇ ਨੂੰ ਬਣਾਉਣ ਵਾਸਤੇ ਕੇਵਲ 3 ਪ੍ਰਾਣੀਆਂ ਨੇ, 3 ਸਰੀਰਾਂ ਨੇ ਸੇਵਾ ਕੀਤੀ ਹੈ। ਇੱਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਭਾਈ ਗੁਰਦਾਸ ਜੀ, ਚੌਥਾ ਬੰਦਾ ਉਸ ਸੇਵਾ ਵਿੱਚ ਨਹੀਂ ਲੱਗਿਆ। ਕੋਈ ਸੇਵਾ ਸਾਰੇ ਕਰਨੇ ਚਾਹੁੰਦੇ ਸੀ, ਪਰ ਮਹਾਰਾਜ ਦਾ ਹੁਕਮ ਹੀ ਇਹ ਸੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਲ ਕੇ ਉਹ ਥੜਾ ਬਣਾਇਆ। ਉੱਥੇ ਫਿਰ ਅਕਾਲ ਤਖ਼ਤ ਦੀ ਸਿਰਜਣਾ ਹੋਈ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਪਹਿਲਾ ਹੁਕਮਨਾਮਾ ਉੱਥੋਂ ਜਾਰੀ ਕੀਤਾ ਕਿ ਸਿੱਖਾਂ ਨੂੰ ਹੁਕਮ ਹੈ ਕਿ ਅੱਗੇ ਤੁਸੀਂ ਮਾਇਆ ਲੈ ਕੇ ਆਉਂਦੇ ਹੋ, ਭੇਟਾ ਲੈ ਕੇ ਆਉਂਦੇ ਹੋ, ਇਹ ਗੁਰੂ ਕੇ ਲੰਗਰ ਚੱਲਦੇ ਨੇ, ਇਹਦੇ ਨਾਲ ਮੈਨੂੰ ਇੱਕ ਹੋਰ ਚੀਜ਼ ਚਾਹੀਦੀ ਹੈ। ਜਿਨ੍ਹਾਂ ਦੇ 4 ਪੁੱਤ ਨੇ, ਇੱਕ ਪੁੱਤ ਸਾਡੀ ਫੌਜ ਵਿੱਚ ਭਰਤੀ ਕਰਾਓ, ਮੈਨੂੰ ਜਵਾਨੀਆਂ ਚਾਹੀਦੀਆਂ, ਮੈਨੂੰ ਚੰਗੇ ਸ਼ਸਤਰ ਚਾਹੀਦੇ ਨੇ, ਹਥਿਆਰ, ਮੈਨੂੰ ਚੰਗੇ ਆਸਤਰ ਚਾਹੀਦੇ ਆ, ਘੋੜੇ ਚਾਹੀਦੇ ਆ। ਅੱਗੇ ਤੋਂ ਜਿਹੜੀਆਂ ਸੰਗਤਾਂ ਨੇ ਭੇਟਾ ਲੈ ਕੇ ਆਉਣੀ ਹੈ, ਉਹ ਚੰਗੇ ਸ਼ਸਤਰ ਲੈ ਕੇ ਆਇਓ,
ਚੰਗੇ ਅਸਤਰ ਘੋੜੇ ਲੈ ਕੇ ਆਇਓ, ਇਹ ਮੈਨੂੰ ਲੋੜ ਹੈ। ਅਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਤਖ਼ਤ ਬਣਾ ਕੇ ਹੁਕਮਨਾਮੇ ਆਪ ਸੁਣਾਉਣੇ ਸ਼ੁਰੂ ਕਰਤੇ ਅਤੇ ਆਪਣੇ ਫੈਸਲੇ ਆਪ ਕਰਤੇ। ਦਿੱਲੀ ਤਖ਼ਤ ਨੂੰ ਕਹਿ ਦਿੱਤਾ, ਅੱਜ ਤੋਂ ਬਾਅਦ ਤੁਹਾਡੇ ਤਖ਼ਤ ਨੂੰ ਅਸੀਂ ਨਹੀਂ ਮੰਨਣਾ, ਅਸੀਂ ਅਕਾਲ ਦੇ ਤਖ਼ਤ ਨੂੰ ਮੰਨਾਂਗੇ। ਅਤੇ ਇਸ ਅਕਾਲ ਦੇ ਤਖ਼ਤ 'ਤੇ ਸਮੇਂ ਸਮੇਂ 'ਤੇ ਬੜੇ ਹਮਲੇ ਹੋਏ ਨੇ, ਇਹਦੀ ਵਿਚਾਰ ਕਿਤੇ ਲੰਬਾ ਸਮਾਂ ਭਾਲਦੀ ਹੈ, ਫਿਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਇੱਕ ਵਾਰੀ ਫਿਰ ਆਪ ਸਮੂਹ ਸੰਗਤਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਆਓ ਪ੍ਰੇਮ ਸਹਿਤ ਰਲ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ ਜੀ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ। ਤੂੰ ਠਾਕੁਰ
2: ਜੀਉ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ ਸਗਲ ਸਮਗਰੀ ਤੁਮ ਰਹਿ ਸੂਤ ਤਾਰੀ ਤੁਮ ਤੇ ਹੋ ਸੋ ਆਗਿਆ।

ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਆਪ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਬੀਆਂ ਦਰਦੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇ ਤਲਾਈ ਇਹ ਗਵਾਹੀ ਦੇਖ ਕੇ ਅੰਡ ਕੀਤਾ ਜਿਹਨਾਂ ਪਿਆਰਾਂ ਸੀ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਫਾਈਆਂ ਚਰਖੜੀਆਂ ਦੇ ਚੜ੍ਹੇ ਤਾਨਾਰਿਆਂ ਨਾਲ ਕਰਵਾਏ ਗਏ ਗੁਰਦੁਆਰਾ ਨੀਤੀ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸਾਈਂ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਤਾਵੇ ਜਤਾਵੇ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸ਼ਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਜਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਦੀਵਾ ਮਾਤਰ ਜੀ ਮਨ ਕਰਾ ਕਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪਾਨ ਤੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਚੋਰ ਗੁਰਦੁਆਰੇ ਅੰਗੁਰ ਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੀ ਬਸ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਉਹ ਨਿਤਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਹਫ਼ਤਾ ਵਾਰੀ ਸਮਾਗਮਾਂ ਦੇ ਅੰਦਰ ਸੰਗਤਾਂ ਨੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਸੱਚੇ ਪਾਤਸ਼ਾਹ ਜੀ ਅੱਜ ਦੇ ਸਮਾਗਮਾਂ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਅਤੇ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਰਹਿਮਤ ਕੀਤੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਿਵਸ ਨੂੰ ਮੁਕਰਦਿਆਂ ਹੋਇਆਂ ਇਸ ਖੁਸ਼ੀ ਨੂੰ ਵੀ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਪਾਤਸ਼ਾਹ ਜੀ ਆਪ ਜੀ ਦੇ ਦੋਵੇਂ ਪੁਰਬ ਸ਼ਰਧਾ ਦੇ ਨਾਲ ਸੰਗਤਾਂ ਨੇ ਮਨਾ ਕੇ ਆਪ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਆਪ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦਾ ਜਾਪ ਹੋਇਆ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਬੱਚਿਆਂ ਨੇ ਹਾਜ਼ਰੀ ਭਰੀ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਅਰਦਾਸ ਗੁਰਮਤ ਦੀਆਂ ਵਿਚਾਰਾਂ ਹੋਈਆਂ ਸੰਗਤਾਂ ਦੀ ਹਾਜ਼ਰੀ ਭੇਟਾ ਪ੍ਰਵਾਨ ਕਰਨ ਲਈ ਸੱਚੇ ਪਾਤਸ਼ਾਹ ਜੀ ਉਹ ਪੜ੍ਹੀ ਸੁਣੀ ਬਾਣੀ ਸਤਸੰਗ ਵਿਖੇ ਪ੍ਰਵਾਨ ਕਰਨ ਬਾਣੀ ਦਾ ਭਾਵ ਦਾਰਾ ਹੀ ਸੰਗਤ ਦੇ ਹਿਰਦਿਆਂ ਵਿੱਚ ਵਸਾਉਣ ਦੀ ਕਿਰਪਾ ਕਰਨੀ ਦਰ ਘਰ ਤੋਂ ਗੁਰ ਸਿੱਖੀ ਜੀ ਨੂੰ ਬਖਸ਼ਿਸ਼ ਕਰਨਾ ਜੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੰਗਤਾਂ ਵਿੱਚ ਪਿਆਰ ਸੁਆ ਕੇ ਏਕਤਾ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਜੀ ਕੱਲ੍ਹ ਦੇ ਦਿਨ ਤੋਂ ਲੈ ਕੇ ਆਪ ਜੀ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਕਿਰਪਾ ਕਰਨੀ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਪ੍ਰੇਮਾ ਭਗਤੀ ਬਖਸ਼ਣੀ ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਓਮ ਭਾਰਦਵਾਜ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਾਤਾ ਜੀ ਓ ਭਾਈ ਦਲਜੀਤ ਸਿੰਘ ਜੀ ਬੀਬੀ ਮਨਦੀਪ ਕੌਰ ਦੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਰਵੀ ਅਤੇ ਰੌਚਕਾ ਸਚਦੇਵਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਮਨ ਦੀਆਂ ਸਿੱਖ ਭਾਵਨਾਵਾਂ ਪੂਰੀਆਂ ਕਰਨੀਆਂ ਦਰ ਘਰ ਤੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਉਹਾਰ ਕੜਾ ਪ੍ਰਸ਼ਾਦੀ ਦੇ ਸਕ ਕੇ ਹਾਜ਼ਰ ਸਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਕਾਲੀ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਕਰਾਉਣ ਜਿਹਨਾਂ ਬਣਿਆ ਪਵਿੱਤਰ ਨਾਮ ਚਰਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਆ ਗਿਆ ਭਈ ਅਕਾਲ ਕੀ ਤਬੇ ਚਲਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋਮਲ ਵੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਅਸੀਂ ਗੁਰੂ ਘਰ ਦੇ ਵਿੱਚ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਹਨ ਜੀ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ, ਧੰਨਵਾਦ ਕੀਤਾ ਜਾਂਦਾ ਹੈ ਸਾਡੇ ਗਿਆਨੀ ਜੀ, ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਅਤੇ ਲੋਕਲ ਕੀਰਤਨੀ ਜਥੇ ਦਾ, ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਗੁਰ ਇਤਿਹਾਸ ਜੀ ਅਤੇ ਗੁਰਬਾਣੀ ਦੀ ਸਾਂਝ ਪਾਈ ਹੈ। ਇਸ ਦੇ ਨਾਲ ਹੀ ਪਿਆਰੇ ਬੱਚਿਆਂ ਦਾ, ਉਹਨਾਂ ਦੇ ਮਾਪਿਆਂ ਦਾ ਅਤੇ ਗਿਆਨੀ ਜੀ ਦਾ ਬੜਾ ਧੰਨਵਾਦ ਹੈ, ਜਿਹੜੇ ਬੜੀ ਵਡਮੁੱਲੀ ਸੇਵਾ ਕਰ ਰਹੇ ਹਨ। ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਟੇਜ 'ਤੇ ਬੈਠ ਕੇ ਸਾਡੇ ਨਾਲ ਦਸਾਂ ਗੁਰੂਆਂ ਦੀ, ਪੰਜਾਂ ਕਕਾਰਾਂ ਦੀ, ਵਕਾਰਾਂ ਦੀ ਸਾਂਝ ਪਾਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਇੱਦਾਂ ਹੀ ਗਿਆਨੀ ਜੀ ਕੋਲੋਂ, ਬੱਚਿਆਂ ਕੋਲੋਂ, ਉਹਨਾਂ ਦੇ ਮਾਪਿਆਂ ਦੇ ਕੋਲੋਂ ਸੇਵਾ ਲੈਂਦੇ ਰਹਿਣ ਜੀ। ਲੰਗਰ ਦੇ ਸੇਵਾਦਾਰਾਂ ਜੀ ਦਾ ਬੜਾ ਬਹੁਤ ਧੰਨਵਾਦ ਹੈ, ਸਾਡੀਆਂ ਸਤਿਕਾਰਯੋਗ ਮਾਤਾਵਾਂ, ਬੀਬੀਆਂ, ਭੈਣਾਂ ਦੇ, ਜਿਨ੍ਹਾਂ ਨੇ ਕੱਲ੍ਹ ਦੇ ਰੋਜ਼ ਤੋਂ ਲੈ ਕੇ ਹਮੇਸ਼ਾ ਦੀ ਤਰ੍ਹਾਂ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀਆਂ ਹੈ। ਗੁਰੂ ਸਾਹਿਬ ਚੜ੍ਹਦੀਆਂ ਕਲਾ ਬਖਸ਼ਣ। ਗੁਰੂ ਘਰ ਵਿਖੇ ਬੈਂਚਾਂ ਦੀ ਸੇਵਾ ਚੱਲ ਰਹੀ ਹੈ ਜੀ, ਜਿੱਦਾਂ ਤੁਸੀਂ ਵੇਖਿਆ ਪਿਛਲੀ ਕੰਧ ਦੇ ਨਾਲ ਬੈਂਚ ਲਗਾਏ ਜਾ ਰਹੇ ਹਨ। ਇਹ ਬੈਂਚ ਉਹਨਾਂ ਪ੍ਰਾਣੀਆਂ ਵਾਸਤੇ ਹਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਥੱਲੇ ਬੈਠਣ ਤੋਂ ਅਸਮਰੱਥ ਹਨ, ਅਤੇ ਸੰਗਤ ਦੀ ਕਾਫੀ ਲੰਬੇ ਸਮੇਂ ਤੋਂ ਇਹ ਬੇਨਤੀ ਸਾਡੇ ਕੋਲ ਪਹੁੰਚ ਰਹੀ ਸੀ ਕਿ ਗੁਰੂ ਘਰ ਵਿਖੇ ਬੈਂਚਾਂ ਦੀ ਲੋੜ ਹੈ। ਬਹੁਤ ਧੰਨਵਾਦ ਹੈ ਸਾਡੇ ਵੀਰ ਅਵਤਾਰ ਸਿੰਘ ਮੱਲੀ ਦਾ ਅਤੇ ਹੋਰ ਸੇਵਾਦਾਰਾਂ ਦਾ, ਜਿਹੜੇ ਬੜੇ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਵਿੱਚ ਬੈਂਚਾਂ ਦੀ ਸੇਵਾ ਕਰ ਰਹੇ ਹਨ ਜੀ। ਅਗਲੇ ਹਫ਼ਤੇ 9 ਜੁਲਾਈ ਨੂੰ ਸ਼ਹੀਦੀ ਦਿਹਾੜਾ ਆ ਰਿਹਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ। ਉਸ ਦੇ ਸੰਬੰਧ ਦੇ ਵਿੱਚ ਅਗਲੇ ਹਫ਼ਤੇ ਗੁਰੂ ਘਰ ਵਿਖੇ ਦੀਵਾਨ ਸੱਜਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਰੀ ਹੀ ਸੰਗਤ ਨੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਜੀ। ਇੱਕ ਵਾਰੀ ਫਿਰ ਤੋਂ ਆਈ ਹੋਈ ਸਾਰੀ ਹੀ ਸੰਗਤ ਦਾ ਧੰਨਵਾਦ। ਗੁਰੂ ਕੇ ਲੰਗਰ ਤਿਆਰ ਹਨ ਜੀ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ,

0: ایک دوجے دے متعلق جو فیلنگ ہوندی ہے نا، اس طرح دا ساڈا رب نال پیار ہونا چاہیے جیسے وہ ساڈے آس پاس ہی ہے، وہ میرے اندر میرے باہر پھیلیا ہوا ہے، جو نیڑے ہے اندر باہر ہے محسوس ہوتا ہے، پھر اس کا نام سہس باہر رسنا پہ آ جاتا ہے، پھر سانوں کا جھانولا بھی پہنتا ہے۔ اس کا پرتکھ پرمان بلہارے قدرت وسیا ایرانت نہ جائے لکھا، قدرت دے وچ بڑے آشچرج ورتارے واپرتے ہیں۔ اس طرح واہگرو کا نام لیونگ فورس جیون شکتی بنتا ہے، یقین بنتا ہے۔ واہگرو جو سانوں ویکھتا ہے تو ساری ارداس سنتا ہے نا، سانوں انگ سنگ پاس، سو ابھی اس کو دیکھ نہیں سکتے پر اس کو محسوس کر سکتے ہیں، وہ جھلک لے سکتے ہیں۔ واہگرو کا نام جپنا ایک بڑی نعمت ہے جو واہگرو کی اپنی مہر نال بخشش نال پراپت ہوتی ہے۔ انج کہہ لیے کہ یہ میرا جتن نہیں ہے، واہگرو آپ ہی اپنا نام جپاندا ہے۔ اچنت نام وسیا من آئے، اس وچ بھی اسی گل وال اشارہ ہے، جد واہگرو جپو تو اس کا شکر کرو جو وہ نام جپا رہا ہے۔ نام جپتے ہوئے نرمانتا وچ رہیے، نام جتنا بھی پراپت ہوئے اس تو بھی اگاں نام کی بھوک رہنی چاہیے ہے۔ صاحب شری گرو ارجن دیو جی دے نامی پرش کے نام کی اروڑ اوستھا ہونے کے باوجود بھی شری گرو گرنتھ صاحب جی کے اخیر بھی نانک نام ملے تا جیواں تن من تھی وے ہریا کے نام واسطے ارداس کرتے ہیں۔ گیان سے کتاباں کے روپ میں تھی پیسے کے نال منا موہی خرید سکتے ہیں، جی دھن گرو نانک صاحب کہندے ہوئے اکھاں وچوں نیر چل پوے من در جائے تو اپنے آپ کو وڈپاگی سمجھ، تہانوں نعمت ملی ہے۔ جب تہانوں ستگرو نانک نے گودی وچ لے لیا ہے، گیان دی تساں نوں آپ ہی محرمت ہو جاندی ہے۔ ماں فقیر نوں پیسہ نہیں دیندی پر وہ جد اس دے بچے دی خیرات مانگدا ہے تو ماں بچے دے سر تو پیسہ وار اس دے ہاتھ تے تر دیندی ہے۔ اسی طرح ستگرو نانک دے پیار تو ریجھ کے واہگرو سانوں آپ ہی نام دی بخشش کر دیتا ہے۔ اج کل تو ہر ایک گرڑ گیانی اپنے آپ نو وید ودانتی اخواؤن والا بڑا سیاح سمجھتا ہے، پر جے دو پیسے بھی گم ہو جان تو چنتا دی ریکھا چہرے پہ آ جاتی ہے، افسوس کرتا ہے۔ ایک وچار ساگر پڑھ کے گیانی بن بیٹھنا آسان ہے پر گیان دی کمائی بہت دور ہے۔ گرو نانک صاحب دا پیار ملنا یہ اس دی داد ہے۔ ہر سیوا میں پرم ندان، ہر سیوا مک امرت نام، ہر میرا ساتھی سنگ سکھائی، دکھ سکھ سمری تہ موجود، جم بپرا موکو کہاں ڈرائی رہا، ہر میری اوٹ میں ہر کا تان، ہر میرا سکھا من ماہے دیوان۔ اس شبد کی ویاخیا کرتے ہوئے آپ جی نے دسیا ہے کہ کس طرح واہگرو کا جیوندا جاگدا نام واہگرو کی حضوری کی پرتیت کرواؤندا ہے، تے پھر واہگرو سکھا اور دیوان جو شکایتاں سننے والا ہے، ਉਹਨਾਂ ਦਾ ਉੱਤਰ ਦੇਣ ਵਾਲਾ ਹੈ, ਐਸਾ ਹੋ ਪਾਸਦਾ ਹੈ। ਆਪ ਜੀ ਨੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਬਦ ਵੱਲ ਧਿਆਨ ਦਵਾਇਆ, ਹੈ ਕਿਰਪਾਲ ਸਵਾਮੀ ਮੇਰੇ ਤਿਤ ਸਾਚੈ ਦਰਬਾਰ, ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ, ਆਪਣੇ ਜੀਵ ਜੰਤ ਆਪੇ ਰਾਖੇ ਜਮ ਹੈ ਕੀਓ ਹੱਠ ਤਾਰ। ਅਤੇ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਮ ਦੇ ਪ੍ਰਤਾਪ ਨਾਲ ਸ਼ਹਿਰ ਵਿੱਚ ਜੋ ਤਾਪ ਦੀ ਵਬਾਹ ਫੈਲੀ ਸੀ ਦੂਰ ਕੀਤੀ, ਪਰ ਆਪ ਕੋਈ ਵਡਿਆਈ ਨਹੀਂ ਲੈ ਰਿਹਾ। ਇਤਨੀ ਨਿਮਰਤਾ ਕਿਸੇ ਧਰਮਵੇਤਾ ਦੇ ਵਿੱਚ ਨਹੀਂ ਦਿਸਦੀ। ਅਸੀਂ ਜਿੰਨਾ ਵੀ ਆਪਣੇ ਸਤਿਗੁਰਾਂ 'ਤੇ ਫਖਰ ਕਰੀਏ ਥੋੜ੍ਹਾ ਹੈ। ਜੀਵਤ ਨਾਮ ਜਦ ਪ੍ਰਾਪਤ ਹੋ ਜਾਵੇ ਤਾਂ ਛੁਪਾਇਆ ਨਹੀਂ ਸਕਦਾ। ਇਹ ਨਾਮ ਦੀ ਕਮਾਈ, ਇਹ ਨਾਮ ਦੀ ਕਮਾਈ ਕਰਨ ਵਾਲੇ ਦੇ ਮੱਥੇ 'ਤੇ ਆਪ ਪ੍ਰਗਟ ਹੁੰਦਾ ਹੈ। ਮੱਥਾ ਨੂਰ ਨੂਰ ਹੋ ਜਾਂਦਾ ਹੈ, ਅੱਖਾਂ ਵਿੱਚ ਇੱਕ ਸਹਿਜ ਚਮਕ ਆ ਜਾਂਦੀ ਹੈ। ਗੁੱਜੜਾ ਲਗਦਮ ਲਾਲ ਮੱਥੇ ਹੀ ਪ੍ਰਗਟ ਥੀਆ, ਸੋਈ ਸੁਹਾਵਾ ਥਾਨ ਜਿੱਥੈ ਕਰੀਏ ਨਾਨਕ ਜੀ ਤੂੰ ਬੁੱਠਿਆ। ਸਤਿਗੁਰਾਂ ਨੇ ਸਾਨੂੰ ਸਹਿਜ ਵੈਰਾਗ ਸਿਖਾਇਆ ਹੈ। ਹਰ ਕੋਈ ਆਪਣੇ ਬੱਚੇ ਇਸਤਰੀ ਨਾਲ ਰਾਗ ਤੋਂ ਭਾਵ ਹੈ ਪ੍ਰੇਮ। ਇਸ ਰਾਗ ਪ੍ਰੇਮ ਦੇ ਵਿੱਚ ਦੁਨਿਆਵੀ ਨੁਕਤੇ ਨਿਗਾਹ ਧੋਤੇ ਰਹਿੰਦਾ। ਇਸ ਰਾਗ ਦੇ ਰੁੱਖ ਨੂੰ ਸਤਿਗੁਰਾਂ ਵੱਲੇ ਫੇਰ ਦੇਣਾ ਇਹ ਕਮਾਈ ਹੈ, ਇਹੀ ਤਪੱਸਿਆ ਹੈ। ਇਸ ਨਾਲ ਬਾਕੀ ਅਨਾਮਤ ਪਦਾਰਥਾਂ ਵੱਲੋਂ ਸੁਤੇ ਹੀ ਵੈਰਾਗ ਹੋ ਜਾਂਦਾ ਹੈ। ਕੇਵਲ ਵੈਰਾਗ ਇਨਸਾਨੀ ਫਿਤਰਤ ਦੇ ਉਲਟ ਹੈ। ਸੋ ਅਨੁਭਵ ਹੈ ਕਿ ਮਰਨ ਦੇ ਬਾਅਦ ਇਨਸਾਨ ਦੇ ਨਾਲ ਕੁਛ ਨਹੀਂ ਜਾਂਦਾ, ਇਹ ਤਾਂ ਸਪਸ਼ਟ ਹੈ। ਨਾ ਤਨ ਅਤੇ ਨਾ ਧਨ, ਸਾਕ ਸੰਬੰਧੀ ਵੀ ਪਿੱਛੇ ਰਹਿ ਜਾਂਦੇ ਹਨ। ਰੂਹ ਦੇ ਨਾਲ ਕੇਵਲ ਅਤੇ ਕੇਵਲ ਨਾਮ ਜਾਪ ਸਕਦਾ ਹੈ। ਜਿਵੇਂ ਜਿਸ ਫੌਜੀ ਨੇ ਵਰਦੀ ਪਾਈ ਹੋਵੇ ਉਸਦੀ ਕਦਰ ਹੁੰਦੀ ਹੈ। ਜਿਹੜੇ ਮਰ ਕੇ ਨਾਮ ਦੇ ਨਿਸ਼ਾਨ ਨਾਲ ਜਾਂਦੇ ਹਨ ਉਹਨਾਂ ਦੀ ਵੀ ਦਰਗਾਹ ਵਿੱਚ ਆਓ ਭਗਤ ਹੁੰਦੀ ਹੈ। ਜਮਰਾਜ ਵੀ ਉਹਨਾਂ ਨੂੰ ਆਦਰ ਦਿੰਦਾ ਹੈ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸਮਝੋ। ਬਗੈਰ ਨਾਮ ਦੇ ਨਿਸ਼ਾਨ ਦੇ ਜਿਹੜੇ ਪੇਸ਼ ਹੁੰਦੇ ਹਨ ਉਹ ਤਕਲੀਫਾਂ ਭੋਗਦੇ ਹਨ। ਸੋ ਗੁਰਮੁਖ ਪਿਆਰਿਓ, ਸਾਨੂੰ ਚਾਹੀਦਾ ਹੈ ਕਿ ਇਸ ਜਨਮ ਨੂੰ ਨਾਮ ਜਪ ਕੇ ਸਫਲ ਕਰੀਏ, ਜੋ ਮਰਨ ਦੇ ਸਾਈਂ ਦੇ ਹਜ਼ੂਰ ਨਾਮ ਦੇ ਨਿਸ਼ਾਨ ਸਮੇਤ ਜਾਈਏ। ਨਦਰ ਕਰਮ ਪਵੈ ਨਿਸ਼ਾਨ, ਇਹਨਾਂ ਉਪਦੇਸ਼ਾਂ ਨੂੰ ਇੱਥੇ ਹਿਰਦੇ ਵਿੱਚ ਇਸ਼ਾਰਾ ਕਰਕੇ ਵਸਾਓ ਅਤੇ ਖੂਬ ਨਾਮ ਜਪ ਕੇ ਇਸ ਜਨਮ ਦਾ ਲਾਹਾ ਖੱਟੋ। ਅਪ ਜਸ ਮਿਟੈ ਹੋਵੇ ਜਗ ਕੀਰਤ, ਦਰਗਹਿ ਬੈਸਣ ਪਾਈਐ ਜਮ ਕੀ ਤ੍ਰਾਸ, ਨਾਥ ਹੋਏ ਖਿੰਨ ਸੁਖ ਆਨੰਦ ਸੇਤੀ ਘਰ ਜਾਈਐ। ਇਸ ਤਰ੍ਹਾਂ ਸਿਮਰਨ ਨਾਲ ਜਿਵੇਂ ਅਗਨੀ ਨਾਲ ਪਹਿਲਾਂ ਛੋਟੀਆਂ ਛੋਟੀਆਂ ਲੱਕੜੀਆਂ ਜਲਦੀਆਂ ਹਨ, ਇਸ ਤਰ੍ਹਾਂ ਸਿਮਰਨ ਦੇ ਨਾਲ ਪਹਿਲਾਂ ਛੋਟੇ ਛੋਟੇ ਸਾਡੇ ਬੁਰੇ ਕਰਮ ਸੜਦੇ ਹਨ। ਜਦ ਵੱਡਿਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਰਸਿਸਟ ਕਰਦੇ ਹਨ, ਮੁਕਾਬਲਾ ਕਰਦੇ ਹਨ, ਇਨਕਾਰੀ ਹੁੰਦੇ ਹਨ ਜਾਂ ਫਿਰ ਸਿਮਰਨ ਵਿੱਚ ਵਿਘਨ ਪਾਉਂਦੇ ਹਨ, ਦਾਤਾ ਜੀ ਤੋਂ ਗੁਮਰਾਹ ਕਰ ਦਿੰਦੇ ਹਨ। ਇਸ ਵਾਸਤੇ ਜਦ ਨਾਮ ਵਿੱਚ ਪ੍ਰਵੇਸ਼ ਹੋਣ ਲੱਗੇ ਤਾਂ ਇਹ ਖਬਰਦਾਰੀ ਚਾਹੀਦੀ ਹੈ ਕਿ ਜੋ ਅਹੰਕਾਰ ਨਾ ਆ ਜਾਵੇ, ਕਿਧਰੇ ਹਉਮੈ ਨਾ ਆ ਜਾਵੇ। ਇੱਕ ਮੁਰਸ਼ਦ ਨੇ ਆਪਣੇ ਮਰੀਜ਼ ਨੂੰ 10 ਆਨੇ ਦੇ ਪੈਸੇ ਦਿੱਤੇ ਅਤੇ ਕਿਹਾ ਜਾਂ ਕੰਜਰੀ ਦੇ ਚੁਬਾਰੇ 'ਤੇ। ਮਰੀਜ਼ ਨੂੰ ਮੁਰਸ਼ਦ 'ਤੇ ਪੂਰਾ ਪੂਰਾ ਯਕੀਨ ਸੀ। ਉਹ ਗਿਆ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਅੱਗੇ ਉਸਦੀ ਵਿਆਹਤਾ ਇਸਤਰੀ ਬੈਠੀ ਹੈ। ਇਹਦੇ ਘਰੋਂ ਨਿਕਲ ਤੋਂ ਬਾਅਦ ਗੁੰਡਿਆਂ ਨੇ ਉਸਨੂੰ ਘਰੋਂ ਅਗਵਾ ਕਰਕੇ ਲਿਆਇਆ, ਇੱਥੇ ਵੇਚਿਆ। ਇਸ ਤਰ੍ਹਾਂ ਮਰੀਦ ਆਪਣੀ ਇਸਤਰੀ ਦੇ ਛੁਟਕਾਰੇ ਦਾ ਸਾਧਨ ਬਣਿਆ। ਵੇਖੋ ਹੁਕਮ ਮੰਨਣ ਵਿੱਚ ਕਿਤਨੀ ਵਡਿਆਈ ਹੈ, ਕਿਤਨੀ ਸਮਝ ਹੈ। ਜੇ ਮੁਰਸ਼ਿਦ ਤੋਂ ਕੁਛ ਲੈਣਾ ਹੈ ਤਾਂ ਪੂਰਾ ਪੂਰਾ ਯਕੀਨ ਕਰਨਾ ਹੈ, ਉਸ ਨੂੰ ਸਮਰਪਿਤ ਹੋਣਾ ਹੈ, ਉਸ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ, ਤਦ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਜਿਸ ਤਰ੍ਹਾਂ ਜਦ ਤੱਕ ਪੈਮਾਨਾ ਝੁਕੇ ਨਾ ਉਸ ਵਿੱਚ ਸੁਰਾਹੀ ਵਿੱਚੋਂ ਕੁਛ ਨਹੀਂ ਪੈਂਦਾ। ਗੁਰਮਤਿ ਅਤੇ ਬਾਕੀ ਹੋਰਨਾਂ ਮਾਰਗਾਂ ਵਿੱਚ ਬਸ ਇਹੋ ਇੱਕ ਵੱਡਾ ਫਰਕ ਹੈ ਕਿ ਗੁਰਮਤਿ ਵਿੱਚ ਸਿੱਖ ਬ੍ਰਹਮ ਗਿਆਨ ਪਾ ਕੇ ਵੀ ਨਾਮ ਦੀ ਕਮਾਈ ਜਾਰੀ ਰੱਖਦਾ ਹੈ ਅਤੇ ਸੰਸਾਰ ਵਿੱਚ ਵਿਚਰਦਾ ਹੈ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਉਹਦਾ ਆਧਾਰ, ਉਹਦਾ ਵਿਵਹਾਰ, ਉਹਦਾ ਚੱਜ ਆਚਾਰ, ਉਹਦਾ ਸੰਸਕਾਰ ਬਸ ਨਾਮ ਹੀ ਹੁੰਦਾ ਹੈ। ਫਿਰ ਉਪਕਾਰ ਉਸ ਤੋਂ ਸੁੱਤੇ ਸਿੱਧੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਚਾਓ ਹੁੰਦਾ ਹੈ, ਉਹ ਕਿਸੇ ਵੱਲ ਨਜ਼ਰ ਕਰੇ ਉਹਦੇ ਪਾਪ ਖੰਡਨ ਹੋ ਜਾਂਦੇ, ਉਹ ਕਿਸੇ ਨੂੰ ਸ਼ਬਦ ਬੋਲੇ ਉਹਦੇ ਅੰਦਰ ਠੰਡ ਪੈ ਜਾਂਦੀ, ਉਹ ਕਿਸੇ ਨੂੰ ਸਪਰਸ਼ ਕਰੇ ਇੱਕ ਝੂਣੀ ਆਉਂਦੀ ਹੈ, ਅੰਦਰੋਂ ਸਭ ਕੁਛ ਝੜ ਕੇ ਪਵਿੱਤਰਤਾ ਆ ਜਾਂਦੀ। ਇਸ ਤਰ੍ਹਾਂ ਗੁਰਮੁਖ ਨਾਮ ਓਟਦਾ, ਨਾਮ ਖਾਂਦਾ, ਨਾਮ ਪੀਂਦਾ ਅਤੇ ਨਾਮ ਵਿੱਚ ਹੀ ਵਾਸਾ ਰੱਖਦਾ। ਹਰ ਇੱਕ ਆਦਮੀ ਦੀ ਸੁਰਤ ਦੀ ਹਾਲਤ ਵੀ ਹਰ ਰੋਜ਼ ਇੱਕੋ ਜਿਹੀ ਨਹੀਂ ਰਹਿੰਦੀ, ਮਤਾ ਕਿਤੇ ਭਰਮ ਵਿੱਚ ਰਹੀ। ਇਸ ਵੱਧ ਹੈ ਕਿ ਬਾਣੀ ਵਿੱਚ ਇੱਕ ਹੀ ਖਿਆਲ ਨੂੰ ਕਈ ਤਰ੍ਹਾਂ ਦੇ ਵਿਸ਼ੇ ਦੇਖ ਕੇ, ਮਜਮੂਨ ਦੇਖ ਕੇ ਸ਼ਬਦਾਂ ਵਿੱਚ ਲਿਖਿਆ ਹੈ। ਪਾਠਕ ਦੀ ਇਸ ਵੇਲੇ ਜਿਸ ਤਰ੍ਹਾਂ ਦੇ ਸ਼ਬਦ ਵੱਲ ਰੁਚੀ ਹੋਵੇ ਉਸ ਤੋਂ ਲਾਭ ਉਠਾਵੇ। ਤੁਸੀਂ ਡਾਕਟਰ ਦੀ ਦੁਕਾਨ 'ਤੇ ਜਾਂਦੇ ਹੋ, ਉਹਦੀ ਦੁਕਾਨ ਦੇ ਉੱਤੇ ਬਹੁਤ ਸਾਰੀਆਂ ਦਵਾਈ ਦੀਆਂ ਸ਼ੀਸ਼ੀਆਂ ਹੁੰਦੀਆਂ ਹਨ। ਸਾਨੂੰ ਉਹ ਸਿਰਫ ਇੱਕ ਦਵਾਈ ਦਿੰਦਾ ਹੈ ਜੋ ਸਾਡੇ ਰੋਗ ਲਈ ਮੁਨਾਸਬ ਹੈ ਅਤੇ ਉਹ ਵਰਤਣੀ ਚਾਹੀਦੀ ਹੈ। ਇਹ ਨਹੀਂ ਕਿ ਡਾਕਟਰ ਦੀ ਦੁਕਾਨ 'ਤੇ ਉੱਤੇ ਬਹੁਤ ਦਵਾਈਆਂ ਸੀ ਅਤੇ ਸਾਰੀਆਂ ਇਸ ਇਸਤੇਮਾਲ ਕਰੀਏ, ਉਹਦੇ ਨਾਲ ਤਾਂ ਹੋਰ ਬਿਮਾਰ ਹੋ ਜਾਂਦੇ, ਭਰਮ ਪੈਦਾ ਹੋ ਜਾਏਗਾ, ਅੰਦਰ ਵਹਿਮ ਪੈਦਾ ਹੋ ਜਾਏਗਾ। ਸੋ ਡਾਕਟਰ ਦੇ ਕਹੇ ਦੇ ਮੁਤਾਬਕ ਹੀ ਉਸਦੀ ਦਿੱਤੀ ਦਵਾਈ ਖਾਣੀ ਚਾਹੀਦੀ ਹੈ। ਇਸ ਤਰ੍ਹਾਂ ਗੁਰਮੁਖ ਦੀ ਦਿੱਤੇ ਹੋਏ ਸ਼ਬਦ ਜੋ ਸਾਡੇ ਸੁਭਾਅ ਦੇ ਅਨੁਸਾਰ, ਸਾਡੀ ਜ਼ਰੂਰਤ ਦੇ ਅਨੁਸਾਰ, ਸਾਡੀ ਪਹੁੰਚ ਦੇ ਅਨੁਸਾਰ ਬਖਸ਼ਦਾ ਹੈ, ਉਸਦਾ ਜਾਪ ਕਰਨਾ ਚਾਹੀਦਾ ਹੈ। ਅਤੇ ਜਿਵੇਂ ਡਾਕਟਰ ਦੀ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਰੱਖਣਾ ਹੈ, ਇਸ ਤਰ੍ਹਾਂ ਗੁਰਮੁਖ ਦੇ ਦਿੱਤੇ ਹੋਏ ਨਾਮ ਦੇ ਨਾਲ ਨਾਲ ਮਰਿਆਦਾ ਦੀ ਬੰਦਿਸ਼ ਵਿੱਚ ਵੀ ਆਪਣੇ ਆਪ ਨੂੰ ਰੱਖਣਾ ਹੈ। ਤੋ ਸਾਨੂੰ ਇਹੀ ਅਵਸਥਾ ਨਿਰਮਲ ਕਰਦੀ ਹੈ। ਗੁਰਮੁਖ ਪਦਾਰਥ ਦੇ ਰਾਹ ਦਾ ਭੇਤੀ ਹੁੰਦਾ ਹੈ, ਅਸਾਂ ਉਹਦੇ ਦੱਸੇ ਰਾਹ ਦੇ ਉੱਤੇ ਚੱਲਣਾ ਹੈ। ਬਸ ਇਹਨੀ ਤਪੱਸਿਆ ਕਰੋ, ਨਾਮੇ ਪੁਰਖ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਹ ਆਪਣੇ ਆਪ ਨੂੰ ਇੱਕ ਉਚਿਆਂ 'ਤੇ ਮਹਿਸੂਸ ਕਰਦਾ ਹੈ, ਜਿਵੇਂ ਕੋਈ ਰਾਜਾ ਹੋਵੇ। ਰਾਜ ਲੀਲਾ ਤੇਰੇ ਨਾਮ ਬਣਾਏ ਹੇ ਪ੍ਰਭੂ, ਤੇਰੇ ਨਾਮ ਦੇ ਵਿੱਚ ਰਹਿਣ ਦੇ ਨਾਲ ਸਾਰੀ ਰਾਜ ਮਰਿਆਦਾ, ਰਾਜ ਲੀਲਾ ਇੱਕ ਨਿਗੂਣੀ ਜੀ ਹੋ ਨਿਕਲੀ। ਰਾਜੇ ਵਿੱਚ ਉੱਚ ਹੋਣ ਦੀ ਪ੍ਰਤੀਤ ਰਜੋ ਗੁਣ ਕਰਕੇ ਹੁੰਦੀ ਹੈ, ਅਤੇ ਹਾਂ ਦੇ ਆਸਰੇ ਹੁੰਦੀ ਹੈ। ਨਾਮ ਵਾਲੇ ਦੀ ਸੁਰਤ ਹਾਂ ਦੇ ਆਸਰੇ ਨਹੀਂ ਹੁੰਦੀ, ਉਸ ਵਿੱਚ ਸਤੋ ਗੁਣ ਹੁੰਦਾ ਹੈ। ਉਹ ਦਰ ਹਕੀਕਤ ਉੱਚਾ ਅਤੇ ਬੇਲੋੜ ਹੁੰਦਾ ਹੈ। ਆਮ ਆਦਮੀਆਂ ਦੀ ਸੁਰਤ ਵਿਰਚੁਅਲ ਹੁੰਦੀ ਹੈ, ਨਾਮੀ ਦੀ ਸੁਰਤ ਪਰਪੈਂਡੀਕੁਲਰ ਭਾਵ ਖੜੀ ਹੁੰਦੀ ਹੈ। ਇੱਕ ਉਚਿਆਮ ਤੀਜਾ ਚੜ੍ਹਦੀ ਹੈ, ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਅਤੇ ਹੋਰਨਾਂ ਦਾ ਅਸਰ ਕਬੂਲਦਾ ਨਹੀਂ। ਕੀਰਤਨ ਸੁਰਤ ਨੂੰ ਇਕਾਗਰ ਕਰਦਾ ਹੈ, ਜਿਵੇਂ ਜੋਗੀ ਦੀ ਸੁਰਤ ਨੂੰ ਯੋਗ ਇਕਾਗਰ ਕਰਕੇ ਆਪੇ ਵਿੱਚ ਜੋੜਦਾ ਹੈ। ਵਾਹਿਗੁਰੂ ਨਾਮੀ ਪੁਰਖ ਦਾ ਆਸਰਾ ਬਣ ਜਾਂਦਾ ਹੈ ਅਤੇ ਸਭ ਫਲ ਦਿੰਦਾ ਹੈ। ਦਵਾਈ ਵੀ ਇੱਕ ਸਿੱਧੀ ਹੈ, ਜੇ ਡਾਕਟਰ ਵਿੱਚ ਸਵੈ ਵਿਸ਼ਵਾਸ ਹੋਵੇ ਤਾਂ ਉਹ ਜ਼ਿਆਦਾ ਸੋਹਣਾ ਕੰਮ ਕਰਦਾ ਹੈ, ਹੰਕਾਰ ਹੋ ਜਾਵੇ ਜਾਂ ਡਿੱਗ ਪੈਂਦਾ ਹੈ ਜਾਂ ਰੁਕ ਜਾਂਦਾ। ਇਸ ਲਈ ਇਸ ਤੋਂ ਬਚਣਾ ਚਾਹੀਦਾ। ਨਾਮੀ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ, ਜਿਸ ਨੂੰ ਜਾਗਣਾ ਹੈ, ਔਰ ਇਸ ਅਵਸਥਾ ਨੂੰ ਅਜ਼ਰ ਅਵਸਥਾ ਕਹਿੰਦੇ ਨੇ। ਜਦ ਇਹ ਐਸੀ ਬਖਸ਼ਿਸ਼ ਹੋਵੇ ਸੇਵਾ ਵਿੱਚ ਜੁੜ ਜਾਓ, ਸੇਵਾ ਨਿਮਰ ਕਰਦੀ ਹੈ, ਸੇਵਾ ਨਿਰਮਾਨਤਾ ਵਿੱਚ ਰੱਖਦੀ ਹੈ, ਇਸ ਖਿਆਲ ਨਾਲ ਕਿ ਪਤਾ ਨਹੀਂ ਸਾਡੀ ਕਿਸ ਸੇਵਾ 'ਤੇ ਵਾਹਿਗੁਰੂ ਦੀ ਰੀਝ ਪੈ ਜਾਏ ਅਤੇ ਸਾਡੇ 'ਤੇ ਬਖਸ਼ਿਸ਼ ਹੋ ਜਾਏ। ਜਦ ਅਸੀਂ ਅਭਿਆਸ ਵਿੱਚ ਹੁੰਦੇ ਹਾਂ, ਜਦ ਅਭਿਆਸ ਪੱਕਣ ਲੱਗਦਾ ਹੈ ਅਤੇ ਕਈ ਪ੍ਰਕਾਰ ਦੇ ਚਲਕਾਰੇ, ਕਈ ਪ੍ਰਕਾਰ ਦੀਆਂ ਆਵਾਜ਼ਾਂ ਸ਼ਬਦ, ਕਈ ਪ੍ਰਕਾਰ ਦੇ ਦ੍ਰਿਸ਼ ਇਹ ਸਾਡੇ ਸਾਹਮਣੇ ਆਉਂਦੇ ਨੇ, ਇਹ ਪਰਮਾਰਥ ਨਹੀਂ ਹੈ। ਇਹ ਸਿਰਫ ਅਭਿਆਸੀ ਨੂੰ ਮੂਰਖਿਤ ਕਰਕੇ ਆਪਣੇ ਪਿੱਛੇ ਲਾਇਆ ਜਾਣ ਵਰਗਾ ਇੱਕ ਦ੍ਰਿਸ਼ ਹੈ, ਅਵਸਥਾ ਹੈ। ਉਹ ਜਿਸ ਤਰ੍ਹਾਂ ਦਾ ਸੁਜੈਕਸ਼ਨ ਲੈਂਦਾ ਹੈ ਉਸੇ ਤਰ੍ਹਾਂ ਦੇ ਖਿਆਲ ਨੂੰ ਪੈਦਾ ਕਰਦਾ, ਉਹੀ ਖਿਆਲ ਉਹਦੇ ਚੇਤੇ ਵਿੱਚ ਵਸ ਜਾਂਦੇ ਨੇ, ਬਸ ਉਹ 'ਤੇ ਰੈਪੀਟੀਸ਼ਨ ਕਰਦਾ ਦੁਹਰਾਉਂਦਾ ਹੈ। ਜਦ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਵਾਹਿਗੁਰੂ ਸੁਣਦਾ ਹੈ। ਇਨਫੈਕਟ ਅਸਲ ਵਿੱਚ ਸਾਡੇ ਤਨ ਵਿੱਚ ਬੈਠ ਕੇ ਉਹ ਨਾਮ ਸੁਣਦਾ ਹੈ ਅਤੇ ਕਰਤਾ ਹੁੰਦਾ ਹੈ। ਸਹਿਜ ਵਿੱਚ ਹੋਈ ਆਪ ਹੀ ਨਾਮ ਹੁੰਦਾ ਹੈ ਅਤੇ ਫਿਰ ਹੌਲੀ ਹੌਲੀ ਆਪਣਾ ਆਪਾ ਸਾਡੇ ਵਿੱਚ ਘੋਲ ਕੇ ਸਾਨੂੰ ਵੀ ਨਾਮੀ ਬਣਾ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਜਦ ਤੇਰਾ ਤੇਰਾ ਕਹਿੰਦੇ ਹਨ ਤਾਂ ਵਾਹਿਗੁਰੂ ਅੱਗੋਂ ਉੱਤਰ ਦਿੰਦਾ ਹੈ, ਤੂੰ ਮੇਰਾ ਤੂੰ ਮੇਰਾ ਤੂੰ ਮੇਰਾ। ਸਿਮਰਨ ਦੇ ਮਾਰਗ ਵਿੱਚ ਤਰੱਕੀ ਦੀ ਨਿਸ਼ਾਨੀ ਇਹੀ ਹੈ ਕਿ ਹਿਰਦੇ ਵਿੱਚ ਇੱਕ ਨੁਕਤਾ ਅਤੇ ਠੰਡ ਮਾਲੂਮ ਹੋਵੇ। ਇੱਕ ਵੇਰ ਵਾਹਿਗੁਰੂ ਕਹਿ ਕੇ ਫਿਰ ਦੂਸਰੀ ਵਾਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਅਤੇ ਕਾਮ ਕ੍ਰੋਧ ਲੋਭ ਮੋਹ ਆਦਿ ਜੋ ਦੁਖਦਾਈ ਵਿਕਾਰ ਹਨ ਦਿਨ ਬ ਦਿਨ ਘਟਦੇ ਜਾਣ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਅਵਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਪਰਿਵਰਤਨਸ਼ੀਲ ਜਾਂ ਬਿਨਸਣਹਾਰ ਚੀਜ਼ ਨਾਲ ਨਿਹੋ ਲਾਓਗੇ ਤਾਂ ਜਦ ਉਹ ਬਿਨਸੇਗੀ ਦੁੱਖ ਹੋਏਗਾ। ਵਾਹਿਗੁਰੂ ਅਵਨਾਸੀ ਹੈ, ਸਦਾ ਰਹਿਣ ਵਾਲਾ ਹੈ, ਉਸ ਨਾਲ ਪਿਆਰ ਪਾਉਣ ਨਾਲ ਹੀ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦੀ ਕੋਈ ਸ਼ਕਲ, ਕੋਈ ਆਕਾਰ, ਕੋਈ ਰੂਪ, ਕੋਈ ਗੰਧ, ਕੋਈ ਨਿਸ਼ਾਨੀ ਨਹੀਂ ਹੈ। ਫਿਰ ਉਸ ਨਾਲ ਕਿਵੇਂ ਪਿਆਰ ਪਵੇ? ਭਾਈ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਨਾਲ ਪਿਆਰ ਕਰਨਾ ਹੈ, ਉਸ ਨੂੰ ਚੇਤੇ 'ਚ ਰੱਖਣਾ ਹੀ ਪਿਆਰ ਹੈ, ਉਸਦੇ ਭੈ ਵਿੱਚ ਰਹਿਣਾ ਹੀ ਪਿਆਰ ਹੈ। ਵਾਹਿਗੁਰੂ ਦਾ ਸਿਮਰਨ ਹੀ ਵਾਹਿਗੁਰੂ ਹੈ। ਇਸ ਯਾਦ ਵਿੱਚ ਕਦੇ ਰਸ ਆ ਜਾਂਦਾ ਹੈ, ਕਦੇ ਮਨ ਉਚਾਟ ਵੀ ਹੋ ਜਾਂਦਾ ਹੈ। ਇਸ ਲਈ ਮਨ ਨੂੰ ਬੰਨ ਕੇ ਰੱਖੋ, ਪਰ ਸਿਮਰਨ ਹਮੇਸ਼ਾ ਜਾਰੀ ਰੱਖਣਾ, ਚਾਹੇ ਸਵਾਦ ਆਵੇ ਚਾਹੇ ਨਾ ਆਵੇ। ਜੇ ਕਦੀ ਬਿਜਲੀ ਦੀ ਬੱਤੀ ਵਿਚਕਾਰੋਂ ਕਿਤੇ ਟੁੱਟਦੀ ਹੋਵੇ ਤੇ ਬਿਜਲੀ ਦੀ ਰੋਸ਼ਨੀ 'ਚ ਨਹੀਂ ਨਾ ਆਵੇਗੀ, ਪਰ ਜੇ ਕਨੈਕਸ਼ਨ ਕਾਇਮ ਰੱਖੀਏ ਤਾਂ ਰੋਸ਼ਨੀ ਆਉਂਦੀ ਰਹਿੰਦੀ ਹੈ। ਜੇ ਕਨੈਕਸ਼ਨ ਹੀ ਨਾ ਰਵੇ ਤਾਂ ਬਿਜਲੀ ਨੇ ਕਿਵੇਂ ਆਉਣਾ ਹੋਇਆ? ਪਿੱਛੇ ਕਰੰਟ ਵੀ ਹੈ, ਅੱਗੇ ਬਲਬ ਵੀ ਠੀਕ ਹੈ, ਪਰ ਕਨੈਕਸ਼ਨ ਠੀਕ ਨਹੀਂ ਹੈ। ਤਾਂ ਸਾਡਾ ਕਨੈਕਸ਼ਨ ਹੋਣਾ, ਧਿਆਨ ਹੋਣਾ, ਇਹ ਬਹੁਤ ਜ਼ਰੂਰੀ ਹੈ ਅਤੇ ਸਿਮਰ ਦੇ ਨਾਲ ਵਾਹਿਗੁਰੂ ਨਾਲ ਸਾਡਾ ਕਨੈਕਸ਼ਨ ਜੁੜ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਤ ਨਹੀਂ ਕਿ ਅਸੀਂ ਆਤਮਾ ਵਿੱਚ ਸੁਰਤ ਲਾ ਕੇ ਸਮਾਧੀ ਲਾਈ ਰੱਖੀ, ਨਾ ਹੀ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾਂ 'ਤੇ ਜ਼ੋਰ ਜ਼ਬਰ ਦਾ ਜੀਵਨ ਬਿਤਾਈਏ। ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਿਜੀ ਰਹਿੰਦੀ ਹੈ, ਇਸ ਤਰ੍ਹਾਂ ਅਸਾਂ ਨੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਸਹਿਜ ਅਵਸਥਾ ਵਿੱਚ ਰਹਿਣਾ ਹੈ। ਬ੍ਰਹਮ ਗਿਆਨੀ ਵਿੱਚ ਪਰ ਉਪਕਾਰ ਦਾ ਉਮਾਹਾ ਹੁੰਦਾ ਹੈ। ਸਾਈਂ ਦੀ ਪ੍ਰਾਪਤੀ ਹੋ ਜਾਣ ਦੇ ਬਾਅਦ ਵੀ ਦੇਹ ਤੋਂ ਤਾਂ ਕੋਈ ਕੰਮ ਲੈਣਾ ਹੀ ਹੈ ਨਾ, ਇਸ ਲਈ ਸੇਵਾ ਸਿਮਰਨ ਵਿੱਚ ਇਸ ਨੂੰ ਲਾ ਦਿਓ। ਇਸ ਤਰ੍ਹਾਂ ਇਹ ਤਨ ਵੀ ਸਫਲ ਹੁੰਦਾ ਹੈ ਅਤੇ ਮਨ ਵੀ ਸਫਲਤਾ ਪ੍ਰਾਪਤ ਕਰਦਾ ਹੈ। ਬ੍ਰਹਮ ਗਿਆਨੀ ਮੁਕਤੀ ਵਾਸਤੇ ਸੇਵਾ ਨਹੀਂ ਕਰਦਾ, ਉਹ ਤਾਂ ਇਸ ਨੂੰ ਪ੍ਰਾਪਤੀ ਹੁੰਦੀ ਹੈ, ਉਹ ਸੇਵਾ ਦੇਹ ਨੂੰ ਸਫਲ ਕਰਨ ਵਾਸਤੇ ਕਰਦਾ ਹੈ। ਨਾਮ ਨਾਲ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਸੁਰਤ ਨੂੰ ਉੱਚੀ ਉਪਾਧੀ ਪ੍ਰਾਪਤ ਹੋ ਜਾਂਦੀ, ਇਹ ਮਹਿਸੂਸ ਹੁੰਦਾ ਹੈ। ਨਾਮ ਵਾਜੋਂ ਵਡੱਪਣ ਜਿਹੜਾ ਹੈ ਇਹ ਅਹੰਕਾਰ ਹੈ। ਸਿੱਖਾਂ ਦਾ ਧਰਮ ਵਿਅਕਤੀਗਤ ਨਹੀਂ ਹੈ, ਇਹ ਸੰਗਤੀ ਹੈ, ਭਾਈਚਾਰਕ ਹੈ। ਜੇ ਪਿੰਡ ਵਿੱਚ ਪਲੇਗ ਪਈ ਹੋਵੇ ਤੇ ਆਦਮੀ ਸਿਰਫ ਆਪਣੇ ਘਰ ਦੀ ਸਫਾਈ ਨਾਲ ਨਹੀਂ ਬਚ ਸਕਦਾ, ਉਸ ਨੂੰ ਸਾਰੇ ਪਿੰਡ ਦੀ ਸਫਾਈ ਤੇ ਮੁਹੱਲੇ ਦੀ ਸਫਾਈ ਵਿੱਚ ਵੀ ਹਿੱਸੇਦਾਰ ਬਣਨਾ ਪੈਂਦਾ ਹੈ। ਤਾਂ ਜੀ ਨਗਰ ਮੁਹੱਲਾ ਸਾਫ ਹੋਏਗਾ ਤੇ ਸਾਡੇ ਘਰ ਦੀ ਸਫਾਈ ਵੀ ਕੰਮ ਆਏਗੀ। ਆਮ ਕਰਕੇ ਰੂਹ ਦਾ ਪ੍ਰਕਿਰਤੀ ਵੱਲ ਝੁਕਾਓ ਹੁੰਦਾ ਹੈ, ਇਸ ਨੂੰ ਉਧਰੋਂ ਹਟਾ ਕੇ ਆਤਮਾ ਵੱਲ ਲਾਉਣਾ ਹੈ। ਅਸਾਂ ਕੰਮ ਚੰਗੇ ਕਰਨੇ ਤੇ ਨਾਮ ਜਪਣਾ ਹੈ, ਚੰਗੇ ਕੰਮ ਸਾਨੂੰ ਲਾਹੇ ਵੱਲ ਜਾਂਦੇ ਹਨ ਤੇ ਬੁਰੇ ਕੰਮੋਂ ਰੋਕਦੇ ਹਨ। ਲਾਹੇ ਦੇ ਕੰਮਾਂ ਬਗੈਰ ਰੂਹ ਨੰਗੀ ਰਹਿੰਦੀ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਲਵਾਰ ਨਾਲ ਮਾਰਨਾ ਨਹੀਂ ਸਿਖਾਇਆ, ਮਰਨਾ ਸਿਖਾਇਆ। ਤੁਸੀਂ ਆਪਣਾ ਇਤਿਹਾਸ ਜੋ ਥੋੜ੍ਹਾ ਚਿਰ ਪਹਿਲਾਂ ਸਾਡੇ ਸਾਹਮਣੇ, ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਕਿ ਪਾਕਿਸਤਾਨ ਵਿੱਚ ਸਾਡੀਆਂ ਬਹੁਤ ਸਾਰੀਆਂ ਭੈਣਾਂ, ਬੀਬੀਆਂ, ਬੱਚੀਆਂ ਉੱਧਰ ਰਹਿ ਗਈਆਂ। ਉਹਨਾਂ ਨੇ ਆਪਣੀ ਇੱਜ਼ਤ ਪੱਤ ਨੂੰ ਸਾਂਭਣ ਲਈ ਕਿਧਰੇ ਖੂਹਾਂ ਵਿੱਚ ਡਿੱਗ ਕੇ, ਕਿਧਰੇ ਆਪਣੇ ਆਪ ਨੂੰ ਕਟਾਰਾ ਮਾਰ ਕੇ ਜੀਵਨ ਤੇ ਖਤਮ ਕਰ ਲਿਆ, ਪਰ ਆਪਣੀ ਇੱਜ਼ਤ ਦੇ ਹੁਰਮਤੀ ਨੂੰ ਦਾਗ ਨਹੀਂ ਲੱਗਣ ਦਿੱਤਾ। ਬਹੁਤ ਕਠਿਨ ਹੈ। ਤੇ ਇੱਧਰੋਂ ਜਿਹੜੀ ਮੁਸਲਮਾਨ ਇਸਤਰੀਆਂ, ਅਸੀਂ ਕੋਈ ਇਹੋ ਜਿਹੀ ਵਾਰਤਾ ਨਹੀਂ ਸੁਣੀ ਕਿ ਉਹਨਾਂ ਵਿੱਚੋਂ ਕਿਸੇ ਨੇ ਆਪਣਾ ਸੱਤ, ਆਪਣੀ ਪੱਤ ਬਚਾਉਣ ਲਈ ਆਪਣੀ ਜਿੰਦ ਵਾਰੀ ਹੋਵੇ। ਸਗੋਂ ਜਦ ਉਹਨਾਂ ਨੂੰ ਸਾਡੀ ਸਰਕਾਰ ਪਾਕਿਸਤਾਨ ਭੇਜਣਾ ਚਾਹੁੰਦੀ ਸੀ, ਜਿੱਥੇ ਉਹਨਾਂ ਦੇ ਘਰ ਵਾਲੇ ਚਲੇ ਗਏ ਸਨ, ਤਾਂ ਇਹ ਕਹਿੰਦੀਆਂ ਸਨ ਕਿ ਅਸੀਂ ਉੱਧਰ ਨਹੀਂ ਜਾਣਾ, ਅਸੀਂ ਇੱਧਰ ਰਹਿਣਾ। ਸਿੱਖ ਸੂਰਬੀਰ ਤ੍ਰੀਮਤਾਂ ਜਿਹੜੀਆਂ ਇੰਝ ਸ਼ਹੀਦ ਹੋ ਗਈਆਂ, ਉਹਨਾਂ ਦਾ ਮੁਕਾਬਲਾ ਕਰੋ ਉਹਨਾਂ ਨਾਲ ਜਿਨ੍ਹਾਂ ਸੈਂਕੜਿਆਂ ਮੁਗਲ ਜਰਵਾਣੇ ਫੜ ਕੇ ਗਜਨੀ ਲੈ ਗਏ। ਇਹ ਫਰਕ ਆਦਰਸ਼ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਦਾ ਕੀਤਾ ਕਿ ਆਪ ਆਪਣੀ ਇੱਜ਼ਤ ਨੂੰ ਬਚਾਓ ਅਤੇ ਦੂਜਿਆਂ ਦੀ ਇੱਜ਼ਤ ਦੀ ਰਾਖੀ ਕਰੋ, ਮਜ਼ਲੂਮ ਦੀ, ਅਬਲਾ ਦੀ ਅਤੇ ਸਵੈ ਦੀ ਰੱਖਿਆ ਕਰੇ। ਸ੍ਰੀ ਜਪਜੀ ਸਾਹਿਬ ਵਿੱਚ ਵਰਣਨ ਕੀਤੇ ਖੰਡ ਆਤਮਕ ਮੰਡਲ ਹਨ। ਵਾਹਿਗੁਰੂ ਸਾਡੇ ਅੰਦਰ ਹੈ, ਬਾਹਰ ਵੀ ਹੈ ਅਤੇ ਆਤਮਕ ਮੰਡਲ ਸੱਚਖੰਡ ਵਿੱਚ ਵੀ ਹੈ। ਉਸ ਨੂੰ ਆਸਾਨੀ ਨਾਲ ਅਸੀਂ ਆਪਣੇ ਅੰਦਰ ਹੀ ਮਿਲ ਸਕਦੇ ਹਾਂ। ਮਿਲਣਾ ਕੀ ਹੈ? ਉਹ ਤਾਂ ਅੰਦਰ ਹੀ ਹੈ, ਸਿਰਫ ਸਿਮਰਨ ਨਾਲ ਇਹ ਯਾਦ ਰੱਖਣਾ ਹੈ ਕਿ ਉਹ ਅੰਗ ਸੰਗ ਹੈ। ਜਿਵੇਂ ਕਿਸੇ ਵੱਡੇ ਭਾਂਡੇ ਵਿੱਚ ਪਾਣੀ ਭਰਿਆ ਹੋਵੇ ਅਤੇ ਉਸ ਵਿੱਚ ਇੱਕ ਛੋਟਾ ਹੋਰ ਭਾਂਡਾ ਪਾਣੀ ਦਾ ਭਰ ਕੇ ਰੱਖ ਦਈਏ, ਸਾਨੂੰ ਤਾਂ ਭੁਲੇਖਾ ਲੱਗਦਾ ਹੈ ਨਾ ਕਿ ਭਾਂਡਾ ਪਾਣੀ ਵਿੱਚ ਹੈ ਕਿ ਪਾਣੀ ਭਾਂਡੇ ਵਿੱਚ ਹੈ। ਬਸ ਇਸੇ ਤਰ੍ਹਾਂ ਹੀ ਅਸੀਂ ਉਹਦੀ ਵਡਿਆਈ ਦੇ ਵਿੱਚ ਇੱਕ ਛੋਟਾ ਜਿਹਾ ਬਿੰਬ ਹਾਂ। ਪਰਮਾਤਮਾ ਸਾਡੇ ਅੰਦਰ ਹੈ, ਅਸੀਂ ਪਰਮਾਤਮਾ ਦੇ ਅੰਦਰ ਹਾਂ। ਵਾਹਿਗੁਰੂ ਜਦ ਵੇਖਦਾ ਹੈ ਕਿ ਖਲਕਤ ਦੁਖਦੀ ਹੈ ਤਾਂ ਕਿਸੇ ਮਹਾਂਪੁਰਸ਼ ਨੂੰ ਕਦੇ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ, ਕਦੇ ਰਾਮ ਜੀ ਦੇ ਰੂਪ ਵਿੱਚ ਸੰਸਾਰ ਨੂੰ ਸਮੱਤ ਦੇਣ ਵਾਸਤੇ ਭੇਜ ਦਿੰਦਾ ਹੈ। ਇਹਨਾਂ ਨੂੰ ਨਿਰੰਕਾਰ ਅਕਾਲ ਪੁਰਖ ਦੀ ਸਿੱਖਿਆ ਦੇਣ ਦਾ ਬਿਰਦ ਆਪ ਸਤਿਗੁਰੂ ਨਾਨਕ ਬਖਸ਼ਿਸ਼ ਕਰਦਾ ਅਤੇ ਭੇਜਦਾ ਹੈ। ਅਤੇ ਕਲਯੁੱਗ ਵਿੱਚ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ ਆਪ ਆ ਗਿਆ ਅਤੇ ਸ਼ਬਦ ਰੂਪ ਹੋ ਕੇ ਸਾਡੇ ਹਿਰਦਿਆਂ ਵਿੱਚ ਟਿਕ ਗਿਆ, ਸੰਸਾਰ ਵਿੱਚ ਟਿਕ ਗਿਆ, ਉਹ ਗਿਆ ਨਹੀਂ ਕਿਤੇ, ਨਾਨਕ ਸ਼ਬਦ ਹੋ ਗਿਆ। ਵਾਹਿਗੁਰੂ ਜੀ ਦੇ ਤਿੰਨ ਬਿਰਧ ਹਨ, ਪੈਦਾ ਕਰਨਾ, ਫਿਰ ਉਸਨੂੰ ਪਾਲਣਾ ਅਤੇ ਫਿਰ ਉਸਨੂੰ ਸੰਸਾਰ ਦੇ ਵਿੱਚ ਵਿਚਰ ਲਈ ਸਿੱਖਿਆਦਾਇਕ ਬਣਾਉਣਾ, ਸਿੱਖਿਆਰਥੀ ਬਣਾਉਣਾ। ਸਿੱਖਿਆ ਦੇਣ ਵਾਲਾ ਬਿਰਧ ਆਪ ਗੁਰੂ ਨਾਨਕ ਹੈ। ਜੇ ਅਸੀਂ ਵਕਤ ਦੇ ਵਿਹਲੇ ਹਿੱਸੇ ਨੂੰ, ਵਕਤ ਦੀਆਂ ਵਿਰਲਾਂ ਨੂੰ, ਵੇਕੈਂਟ ਇੰਟਰਵਲਸ ਆਫ ਟਾਈਮ, ਇਹਨਾਂ ਨੂੰ ਨਾਮ ਜਪ ਜਪ ਕੇ ਸਫਲ ਕਰੀਏ ਤੇ ਫਿਰ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆ ਇਹਨਾਂ ਦਾ ਲੇਖਾ ਜੋਖਾ ਕਰੋਗੇ ਨਾ ਤੇ ਵੇਖਾਂਗੇ ਕਈ ਘੰਟਿਆਂ ਦਾ ਨਾਮ ਸਿਮਰਨ ਸਾਡੇ ਕੋਲ ਇਕੱਠਾ ਹੋ ਜਾਏਗਾ। ਇੰਜ ਸਵਾਰਨਾ ਹੈ ਆਪਣਾ ਆਪਾ, ਇੰਜ ਸਵਾਰਨਾ ਵਿਹਲਾ ਵਕਤ, ਉਸ ਨੂੰ ਉਪਯੋਗੀ ਬਣਾਉਣਾ। ਮਰਨ ਦੇ ਬਾਅਦ ਰੂਹ ਨੂੰ ਪਿੱਛੋਂ ਉਸਦੇ ਨਿਮਿਤ ਕੀਤਾ ਪਾਠ ਜਾਂ ਕੀਰਤਨ ਸੁੱਖ ਦਿੰਦਾ ਹੈ। ਪਦਾਰਥ ਨਹੀਂ, ਰੋਣਾ ਧੋਣਾ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਹੀ ਆਪੂ ਹੁਕਮ ਕੀਤਾ ਹੈ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਰੂਹ ਦੀ ਜ਼ਿੰਦਗੀ ਪਹਿਲਾਂ ਚੰਗੀ ਸੀ ਤਾਂ ਉਸਨੂੰ ਹੋਰ ਅੰਮ੍ਰਿਤ ਮਿਲ ਗਿਆ, ਜੇ ਨਹੀਂ ਵੀ ਸੀ ਤਾਂ ਕੀਰਤਨ ਨੇ ਹੁਣ ਸੁਖੀ ਕਰ ਦਿੱਤਾ ਹੈ, ਸੁਖਾਲਾ ਕਰ ਦਿੱਤਾ ਹੈ, ਆਨੰਦਮਈ ਕਰ ਦਿੱਤਾ ਹੈ। ਜੇ ਅਸੀਂ ਵਾਹਿਗੁਰੂ ਦਾ ਸਿਮਰਨ 5 ਮਿੰਟ ਵੀ ਰੋਜ਼ ਕਰੀਏ ਤਾਂ ਭਲਾ ਹੈ। 5 ਮਿੰਟ ਵੀ ਪਹਿਲਾਂ ਦਿਲ ਨਹੀਂ ਲੱਗੇਗਾ, ਕਦੀ ਮਨ ਕਿਸੇ ਬੱਲੇ ਉੱਡੇਗਾ, ਕਦੀ ਕਿਸੇ ਬੱਲੇ ਭੱਜੇਗਾ। ਪਹਿਲਾਂ ਸਿਮਰਨ ਮੈਲ ਨੂੰ ਧੋਵੇਗਾ ਅਤੇ ਉਹਦੇ ਨਾਲ ਵੇਖੋ ਨਾ ਜਿਵੇਂ ਸਾਬਣ ਮੈਲੇ ਕੱਪੜੇ ਨੂੰ ਧੋਂਦਾ ਹੈ ਅਤੇ ਕਦੀ ਕਦੀ ਆਪ ਵੀ ਮੈਲਾ ਹੋ ਜਾਂਦਾ, ਪਰ ਸਾਬਣ ਕਦੀ ਮੈਲਾ ਨਹੀਂ ਹੁੰਦਾ। ਬਸ ਸਮੇਂ ਵਾਸਤੇ ਕੱਪੜੇ ਦੀ ਮੈਲ ਲੱਗ ਜਾਂਦੀ ਉਸਨੂੰ, ਅਤੇ ਫਿਰ ਜਦੋਂ ਵਾਰ ਵਾਰ ਅਸੀਂ ਉਸਨੂੰ ਧੋਂਦੇ ਹਾਂ ਅਤੇ ਸਾਬਣ ਵੀ ਨਿਰਮਲ ਹੋ ਜਾਂਦਾ ਹੈ ਅਤੇ ਸਾਬਣ ਦੇ ਨਾਲ ਕੱਪੜਾ ਵੀ ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੇ ਵਿਕਾਰਾਂ ਦੇ ਨਾਲ ਪ੍ਰਭੂ ਦਾ ਨਾਮ ਵੀ ਕਦੀ ਕਦੀ ਸਾਨੂੰ ਭਾਸਦਾ ਹੈ ਜਿਵੇਂ ਸੰਸਾਰੀ ਹੋਵੇ, ਪਰ ਵਾਰ ਵਾਰ ਸਿਮਰਨ ਕਰਨ ਦੇ ਨਾਲ, ਵਾਰ ਵਾਰ ਰਗੜਨ ਦੇ ਨਾਲ ਜਿੱਥੇ ਨਾਮ ਪਵਿੱਤਰ ਹੈ ਉੱਥੇ ਸਾਡੇ ਮਨ ਨੂੰ ਵੀ, ਸਾਡੀ ਆਤਮਾ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਅਤੇ ਫਿਰ ਹੌਲੀ ਹੌਲੀ ਰਸ ਆਏਗਾ, ਨਿਰਮਲਤਾ ਆਏਗੀ ਅਤੇ ਮਨ ਨਹੀਂ ਚਾਹੇਗਾ ਕਿ ਸਿਮਰਨ ਕਿਸੇ ਵੇਲੇ ਵੀ ਮੇਰੇ ਤੋਂ ਛੁੱਟੇ। ਇਹ ਅਭਿਆਸ ਬਣ ਜਾਏਗਾ, ਹੌਲੀ ਹੌਲੀ ਆਦਤ ਬਣ ਜਾਏਗਾ, ਸੰਸਾਰ ਬਣ ਜਾਣਗੇ ਜਿਹੜੇ ਫਿਰ ਸਾਸ ਗਰਾਸ ਨਾਲ ਨਿਭਦੇ ਹਨ। ਕੁਝ ਚਿਰ ਹੋਇਆ, ਪਹਿਲਾਂ ਵੀ ਜ਼ਿਕਰ ਆਇਆ ਇਸ ਪਰਿਵਾਰ ਦਾ, ਬੰਬਈ ਵਿੱਚ ਇੱਕ ਸਿੰਧੀਆਂ ਦਾ ਪਰਿਵਾਰ ਸੀ ਜਿਨ੍ਹਾਂ ਦਾ ਬੱਚਾ ਪਹਿਲਾਂ ਇੰਗਲੈਂਡ ਗਿਆ ਸੀ। ਉਹਨਾਂ ਵਿੱਚੋਂ ਇੱਕ ਬੀਬੀ ਇੱਕ ਦਿਨ ਕਹਿਣ ਲੱਗੀ ਕਿ ਨਾਮ ਸਿਮਰਨ ਵਿੱਚ ਮੇਰਾ ਮਨ ਨਹੀਂ ਲੱਗਦਾ। ਅਸਾਂ ਉਸਨੂੰ ਬੇਨਤੀ ਕੀਤੀ ਕਿ ਪੁੱਤਰ, ਤੂੰ ਘੱਟੋ ਘੱਟ 5-5 ਮਿੰਟ ਕੋਈ ਵਕਤ ਨਿਕਾਲ ਕੇ ਵਾਹਿਗੁਰੂ ਦਾ ਨਾਮ ਜਪਿਆ ਕਰ। ਉਹ ਕਹੇ ਵੀ ਮੇਰਾ 5 ਮਿੰਟ ਦੀ ਗੱਲ ਕਰ ਦਿਓ, ਕਦੀ ਤੇ ਇੱਕ ਸਿੰਘ ਨਹੀਂ ਮਨ ਟਿਕਦਾ। ਅਸਾਂ ਆਖਿਆ ਤੂੰ ਲੱਗੀ ਰਹੋ। ਜਦ ਅਸਾਂ ਨੂੰ ਫਿਰ ਕੁਝ ਸਾਲ ਕੁ ਬਾਅਦ ਸਹਿਯੋਗ ਨਾਲ ਉਹਨਾਂ ਦਾ ਮਿਲਣਾ ਹੋਇਆ ਤਾਂ ਬੀਬੀ ਦੇ ਚਿਹਰੇ ਦੇ ਉੱਤੇ ਬਹੁਤ ਨੂਰ ਸੀ, ਬਹੁਤ ਠਹਿਰਾਓ ਸੀ, ਬਹੁਤ ਸ਼ਾਂਤੀ ਸੀ ਅਤੇ ਕਹਿਣ ਲੱਗੀ ਕਿ ਹੁਣ ਮੇਰਾ ਚਿੱਤ ਸਿਮਰਤ ਤੋਂ ਉੱਠਣ ਨੂੰ ਨਹੀਂ ਕਰਦਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਮੁਹਾਰੇ ਰੌਂ ਵਿੱਚ ਤੁਰ ਪੈਂਦਾ ਹੈ ਅਤੇ ਮੇਰੀ ਰਚਨਾ ਆਪਣੇ ਆਪ ਜਪਦੀ ਰਹਿੰਦੀ ਹੈ। ਕਈ ਵਾਰ ਤਾਂ ਕੰਮ ਕਾਰ ਕਰਦਿਆਂ ਵੀ ਆਪਣਾ ਕੰਮ ਚੱਲਦਾ ਰਹਿੰਦਾ। ਚੰਗੇ ਕੰਮ ਕਰਨੇ, ਨਾਮ ਸਿਮਰਨਾ ਅਤੇ ਕੀਰਤਨ, ਸਤਿਗੁਰਾਂ ਨੇ ਸਾਨੂੰ ਇਹ ਤਿੰਨ ਕੰਮ ਕਰਨੇ ਦੱਸੇ ਹਨ ਜਿਹੜੇ ਇਹ ਜ਼ਰੂਰੀ ਕਰਨੇ ਹਨ। ਜੋ ਕਰਨਗੇ ਉਹ ਜਿਉਂਦਿਆਂ ਵੀ ਜੀਵਨ ਸਫਲਾ ਕਰਨਗੇ ਅਤੇ ਮਰਨ ਪਿੱਛੋਂ ਲਾਹਾ ਖੱਟ ਕੇ ਬਖਸ਼ਿਸ਼ ਦੇ ਨਿਸ਼ਾਨ ਨਾਲ ਜਾਣਗੇ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਹਉਮੈ ਦਾ ਤਿਆਗ ਕਰਕੇ ਅਸੀਂ ਨਫੇ ਨਹੀਂ ਹੋਣਾ, ਅਹੰਕਾਰ ਦੀ ਚੜ੍ਹਾਈ ਤੋਂ ਉੱਤਰ ਕੇ ਅਸਾਂ ਹੇਠਾਂ ਆਉਣਾ ਹੈ। ਫਿਰ ਆਤਮ ਦਰਸ਼ਨ ਦੀ ਸਮਾਧੀ ਵਿੱਚ ਚੂਹੇ ਵਾਂਗ ਖੁੱਡ ਵਿੱਚ ਨਹੀਂ ਬੈਠਾ ਰਹਿਣਾ। ਇਸ ਨਫੀ ਤੋਂ, ਇਸ ਢਹਿੰਦੀ ਕਲਾ ਤੋਂ ਫਿਰ ਚੜ੍ਹਦੀ ਕਲਾ 'ਤੇ, ਉਚਾਈ 'ਤੇ ਪਹੁੰਚਣਾ ਹੈ, ਪੋਜ਼ਿਟਿਵ ਹੋਣਾ ਹੈ। ਸਾਡੇ ਵਿੱਚੋਂ ਪਰ ਉਪਕਾਰ ਦਾ ਆਪ ਮੁਹਾਰਾ ਉਹ ਮਹਾਂ ਫੁੱਟੇ, ਝਰਨਾ ਫੁੱਟੇ। ਜੋ ਕਰਨਾ ਹੈ ਉਹ ਭਲਾ ਕੰਮ ਕਰਨਾ ਹੈ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਅਸਾਂ ਤਿੰਨ ਗੱਲਾਂ ਕਰਨੀਆਂ ਹਨ। ਆਪਣਾ ਆਚਰਨ ਸ਼ੁੱਧ ਰੱਖਣਾ, ਜਿਸ ਵਿੱਚ ਰਹਿਤ ਵੀ ਹੈ ਔਰ ਨਿਤਾ ਪ੍ਰਤੀ ਦਾ ਜੀਵਨ ਯਾਚਨਾ ਵੀ ਹੈ। ਦੂਜਾ, ਸਤਿਗੁਰ ਦੀ ਬਾਣੀ ਭੈ ਵਿੱਚ ਸ਼ੁੱਧ ਪੜ੍ਹਨੀ ਹੈ। ਤੀਜਾ, ਫਿਰ ਉਸ ਬਾਣੀ ਦਾ ਸਿਮਰਨ ਕਰਨਾ। ਵਾਹਿਗੁਰੂ ਦੀ ਭਗਤੀ ਦਾ ਰਸਤਾ ਨਿਰਵਿਘਨ ਮਾਰਗ ਹੈ। ਕਿਉਂ? ਜਦ ਅਸਾਂ ਵਾਹਿਗੁਰੂ ਨੂੰ ਆਪਣੇ ਆਪ ਨੂੰ ਸੌਂਪ ਦਿੱਤਾ ਤਾਂ ਸਾਡੀ ਲਾਜ ਉਸ ਨੂੰ ਆਪ ਹੀ ਹੈ। ਇਸਤਰੀ ਆਪਣੇ ਮਾਪਿਆਂ ਨੂੰ ਛੱਡ ਕੇ ਪਤੀ ਦੇ ਘਰ ਆ ਜਾਂਦੀ ਹੈ, ਫਿਰ ਪਤੀ ਨੂੰ ਆਪਾਂ ਸੌਂਪ ਦਿੰਦੀ ਹੈ, ਫਿਰ ਪਤੀ ਨੂੰ ਉਸਦੀ ਲਾਜ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਆਪਣੇ ਮਾਣ ਤਾਣ ਧੀਆਂ ਪੁੱਤ ਪਰਿਵਾਰ ਨੂੰ ਤਿਆਗ ਕੇ ਪ੍ਰਭੂ ਪਤੀ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਉਸ ਨੂੰ ਫਿਰ ਪੈਜ ਹੁੰਦੀ ਹੈ। ਉਹ ਆਪ ਸਾਡੇ ਸਿਰ 'ਤੇ ਹੱਥ ਰੱਖ ਕੇ ਸਾਨੂੰ ਆਪਣੇ ਵਿੱਚ ਜੋੜ ਲੈਂਦਾ ਹੈ। ਆਇਆ ਹਉਮੈ ਤਿਆਗ ਕੇ ਸੁੰਨ ਵਿੱਚ ਨਹੀਂ ਜਾਣਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਬਣਨਾ ਹੈ ਅਤੇ ਵਾਹਿਗੁਰੂ ਜੀ ਦੀ ਫਤਿਹ 'ਤੇ ਭਰੋਸਾ ਰੱਖਣਾ ਹੈ। ਸਿਮਰਨ ਕਰਦੇ ਕਰਦੇ ਸਾਡਾ ਤਲਹਿਨ ਸਭ ਕਾਨਸ਼ੀਅਸ ਮਾਇੰਡ ਵਾਹਿਗੁਰੂ ਦੇ ਨਾਮ ਨਾਲ ਭਰ ਜਾਂਦਾ ਹੈ। ਫਿਰ ਨਾਮ ਸਿਮਰਨ ਨਿਰੰਤਰ ਹੋ ਤੁਰਦਾ ਹੈ। ਇਹੀ ਜੀਵਨ ਦੀ ਪ੍ਰਾਪਤੀ ਹੈ।

جھوٹ بولن والے نو تے چلاکیاں کرن والے نو اپنی عقل تے چترائی تے بہت بھروسہ ہوتا ہے. پاٹھ تے سمرن کرن والے نو بھی مان چاہیدا ہے. یہ مان ہنکار نہیں ہوتا, یہ مان ستگراں تے پرتیت نال آندا ہے. ہنکار ہومے تے ہوتا ہے, پر جیوں جیوں آدمی سمرن کرتا ہے اس نو سب سوجھی آپے آپ آؤں جاتی ہے. اتے ہنکار تے مان وچ فرق دا پتا لگ جاندا ہے. شروع وچ اس طرح دے فرق گرمک سمجھا دیندا ہے. بنگال وچ ایک بہت مشہور بھگت جی ہوئے نے جنہ دا نام لارڈ گورنگا ہویا ہے. اس دے گرو نے کہا سی کہ تو 12 برس ہرے کرشن اس دا سمرن کری چل. 12 ورے تک میتھوں پوچھن نہ آئی کہ اگے کی کرنا ہے. 12 وریاں دے بعد میں آپے آ کے دیکھ لواں گا کہ تو یہ پہلا سبق پکا لیا ہے کہ نہیں. یہ صدق دا امتحان ہے, یہ بھروسے دی پرکھ ہے. نام لئی ہی جانا ہے رسنا نال واہے گرو واہے گرو ہی جپتے رہنا. اس طرح پہلے اپنے من کی میل اترتی ہے, پھر ہردے کا کمل کھڑتا ہے. جیویں پاتشاہ جی اپنی پاون پوتر گربانی اود کمل بکسایا. جد ہردے کا کمل کھڑتا ہے ਤਾਂ ਫਿਰ ਆਦਮੀ ਹੋਰਨਾਂ ਦੀਆਂ ਮੈਲਾਂ ਧੋਣ ਦੇ ਕਾਬਲ ਹੋ ਜਾਂਦਾ ਹੈ. ਹਿਰਦੇ ਦੇ ਕਮਲ ਦਾ ਖਿੜਨਾ ਕੀ ਹੈ? ਪਹਿਲਾਂ ਸਾਡੀ ਸੁਰਤ ਹੰਕਾਰ ਦੇ ਆਸਰੇ ਹੁੰਦੀ ਹੈ, ਫਿਰ ਨਾਮ ਨਾਲ ਉੱਚੀ ਹੋ ਜਾਂਦੀ ਹੈ. ਬਸ ਇਹੀ ਮਨ ਦਾ ਖੇੜਾ ਹੈ, ਇਹੀ ਕਮਲ ਦਾ ਖੇੜਾ ਹੈ. ਰਾਜ ਲੀਲਾ ਤੇਰੇ ਨਾਮ ਬਣਾਈ. ਜਿਸ ਤਰ੍ਹਾਂ ਧਰਤੀ ਵਿੱਚ ਬੀਜ ਬੀਜ ਕੇ ਪਾਣੀ ਦੇਈ ਚੱਲੋ ਤਾਂ ਫਿਰ ਆਪੇ ਅੰਕੁਰ ਡਾਲੀਆਂ ਪੱਤੇ ਅਤੇ ਫੁੱਲ ਆਪ ਹੀ ਨਿਕਲਦੇ ਰਹਿੰਦੇ ਨੇ. ਉਹਦੇ ਵਿੱਚ ਸਾਡਾ ਕੋਈ ਦਖਲ ਨਹੀਂ ਹੈ. ਅਸੀਂ ਕਦੀ ਖਿੱਚ ਕੇ ਪੱਤੇ ਨਹੀਂ ਕੱਢੇ. ਇਸੇ ਤਰ੍ਹਾਂ ਨਾਮ ਦੇ ਜਪਣ ਨਾਲ ਕਮਲ ਆਪ ਹੀ ਖਿੜ ਪੈਂਦਾ ਹੈ, ਸੁੱਧ ਦਾ ਪ੍ਰਕਾਸ਼ ਹੋ ਜਾਂਦਾ ਹੈ. ਭਲੇ ਬੁਰੇ ਵਿੱਚ ਵਿਵੇਕ ਕਰਨ ਦੀ ਬੁੱਧੀ ਉਦੈ ਹੋ ਜਾਂਦੀ ਹੈ. ਫਿਰ ਆਦਮੀ ਬੁਰੇ ਕੰਮ ਕਰਨ ਤੋਂ ਸੰਕੋਚ ਕਰਦਾ ਹੈ, ਇਹ ਨਿਸ਼ਾਨੀ ਹੈ. ਨਾਮ ਦੇ ਨਾਲ ਅਸਾਂ ਵਾਹਿਗੁਰੂ ਵੱਲ ਆਪਣੀ ਅਟੈਂਸ਼ਨ ਬਿਰਤੀ ਲਾਉਣੀ ਹੈ. ਲਿਵ ਫਿਰ ਪੱਕਦੀ ਹੈ, ਉਹ ਅਗਲੀ ਮੰਜ਼ਿਲ ਹੈ. ਨਾਮ ਜਪਣਾ ਮੁਸ਼ਕਲ ਵੀ ਹੈ ਅਤੇ ਆਸਾਨ ਵੀ. ਨਾਮ ਜਪਣਾ ਆਸਾਨ ਹੋ ਜਾਂਦਾ ਹੈ ਜਦ ਅਸੀਂ ਨਾਮ ਜਪ ਕੇ ਆਪਣੇ ਵਕਤ ਦੀਆਂ ਵਿਰਲਾਂ ਪਾਓ ਸਪੇਸ ਇੰਟਰਵਲ ਆਫ ਟਾਈਮ ਨੂੰ ਸਫਲ ਕਰਨਾ ਸਿੱਖ ਲਈ ਹੈ. ਜਦ ਆਤਮਾ ਪਰਮਾਤਮਾ ਵਿੱਚ ਮਿਲਦੀ ਹੈ ਤਾਂ ਥੋਟਸ ਐਂਡ ਫੀਲਿੰਗ ਭਾਵ ਵਿਚਾਰ ਅਤੇ ਅਹਿਸਾਸ ਖੜ੍ਹੇ ਹੋ ਜਾਂਦੇ ਹਨ. ਮਨ ਉੱਥੇ ਨਹੀਂ ਹੁੰਦਾ, ਮਨ ਨੂੰ ਪਿੱਛੋਂ ਸਿਰਫ ਸ਼ੋਹ ਦਾ ਅਹਿਸਾਸ ਰਹਿ ਜਾਂਦਾ ਹੈ. ਆਮ ਲੋਕ ਜੋ ਵਿਚਾਰ ਸਾਗਰ ਪੜ੍ਹ ਕੇ ਗਿਆਨ ਗ੍ਰੰਥ ਪੜ੍ਹ ਕੇ ਆਪ ਬ੍ਰਹਮ ਬਣ ਬੈਂਦੇ ਹਨ, ਇਹ ਸਿਰਫ ਮਨੋਮਈ ਕੋਸ਼ ਦਾ ਗਿਆਨ ਹੈ, ਯਥਾਰਥ ਨਹੀਂ ਹੈ. ਲੋਕ ਪੁੱਛਦੇ ਹਨ ਸਿਮਰਨ ਦੀ ਯੁਕਤੀ ਕੀ ਹੈ, ਸਿਮਰਨ ਕਿਵੇਂ ਕਰਨਾ ਚਾਹੀਦਾ ਹੈ. ਇੱਕ ਦੁਨਿਆਵੀ ਮਿਸਾਲ ਪਹਿਲਾਂ ਵੀ ਆਪ ਜੀ ਨੇ ਸੁਣੀ ਹੈ. ਜਿਵੇਂ ਚੜ੍ਹਦੀ ਉਮਰ ਵਿੱਚ ਕੋਈ ਮੁੰਡਾ ਕੁੜੀ ਪਿਆਰ ਕਰਦੇ ਹਨ ਅਤੇ ਉਹ ਦੋਨੋਂ ਘਰੋਂ ਨਿਕਲ ਤੁਰਦੇ ਹਨ, ਇਸ ਵਿੱਚ ਯੁਗਤੀ ਕੀ ਹੋਈ? ਪਹਿਲਾਂ ਜੀ ਢੰਗ ਕੀ ਹੋਇਆ? ਇਹ ਤਾਂ ਸਹਿਜ ਅਵਸਥਾ ਹੈ. ਵਾਹਿਗੁਰੂ ਜੀ ਨਾਲ ਪਿਆਰ ਪਾਉਣਾ ਹੈ. ਜਦ ਪਿਆਰਾ ਪਾਸ ਹੋਵੇ ਤਾਂ ਉਸਦੇ ਦੀਦਾਰ ਕਰੀਏ, ਜਦ ਉਹ ਵਿਖਤੇ ਹੋਵੇ ਤਾਂ ਉਸਨੂੰ ਯਾਦ ਕਰੀਏ. ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ, ਇਸ ਵਾਸਤੇ ਉਸਨੂੰ ਯਾਦ ਕਰਨਾ ਹੀ ਸਾਡੇ ਵੱਸ ਦੀ ਗੱਲ ਹੈ. ਯਾਦ ਨਾਲ ਹਜ਼ੂਰੀ ਵਿੱਚ ਰਹਿਣਾ ਹੈ, ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ. ਇਹੀ ਬਿਰਤੀ ਪਕਾਉਣੀ ਹੈ. ਪਹਿਲਾਂ ਪਹਿਲਾਂ
ਅਸੀਂ ਵਾਹਿਗੁਰੂ ਨੂੰ ਯਾਦ ਕਰਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਉਹ ਤਾਂ ਬਾਹਰ ਖੜਾ ਸਾਡੇ ਕੁਆੜ ਖੜਕਾ ਕੇ ਸਾਨੂੰ ਹਾਕਾਂ ਮਾਰ ਰਿਹਾ। ਸਮੁੰਦਰ ਵਿੱਚ ਮੂੰਗਾ ਇੱਕ ਕੀੜਾ ਹੁੰਦਾ ਹੈ, ਸਮੁੰਦਰੀ ਜੀਵ ਹੈ। ਇਹ ਸਮੁੰਦਰ ਵਿੱਚ ਹੌਲੀ ਹੌਲੀ ਮੂੰਗੇ ਦੇ ਟਾਪੂ ਬਣਾ ਲੈਂਦਾ ਹੈ। ਇਸ ਤਰ੍ਹਾਂ ਨਾਮ ਬੜਾ ਕੌਤਕਹਾਰ ਹੈ, ਇਸ ਦੀ ਕੀਮਤ ਦਾ ਮਰਨ 'ਤੇ ਪਤਾ ਲੱਗਦਾ ਹੈ। ਸਿਮਰਨ ਵਿੱਚ ਲਗਾਤਾਰ ਦੀ, ਨਿਰੰਤਰਤਾ ਦੀ ਔਰ ਸਵਾਸ ਸਵਾਸ ਦੀ ਜ਼ਰੂਰਤ ਹੈ। ਜਾਤੀ ਨਹੀਂ, ਜੋਰਾ ਜਬਰੀ ਨਹੀਂ। ਨਾਮ ਦਾ ਸਿਮਰਨ ਪਹਿਲਾਂ ਸਾਧਨ ਰੂਪ ਹੁੰਦਾ ਹੈ, ਫਿਰ ਇਹੀ ਸਿੱਧੀ ਰੂਪ ਹੋ ਜਾਂਦਾ ਹੈ। ਸਿਮਰਨ ਰਸਨਾ ਨਾਲ ਕਰਨਾ ਹੈ, ਇਹ ਫਿਰ ਆਪੇ ਹੀ ਥਾਂ ਹਿਰਦੇ ਵਿੱਚ ਲੈ ਜਾਂਦਾ ਹੈ। ਜਿਵੇਂ ਰੋਟੀ ਮੂੰਹ ਵਿੱਚ ਅਸੀਂ ਆਪਣੇ ਯਤਨ ਨਾਲ ਪਾਉਂਦੇ ਹਾਂ ਅਤੇ ਚਿਸਦਿਆਂ ਚਿਸਦਿਆਂ ਉਹ ਸਹਿ ਸੁਭਾਅ ਆਪਣੇ ਆਪ ਗਲੇ ਤੋਂ ਹੇਠਾਂ ਉੱਤਰ ਜਾਂਦੀ ਹੈ। ਇਸ ਤਰ੍ਹਾਂ ਨਾਲ ਨਾਮ ਜਪਿਆ ਹੋਇਆ ਨਾਮ ਆਪਣੇ ਆਪ ਹੀ ਹਿਰਦੇ ਵਿੱਚ ਜਾ ਵੱਸਦਾ ਹੈ। ਨਾਨਕ ਸੇਜ ਅਗੰਨ ਜੇ ਰਸਨਾ ਨਾਮ ਉਚਾਰਨਾ। ਵਾਹਿਗੁਰੂ ਦਾ ਨਾਮ ਜਪਣਾ ਮੁਸ਼ਕਲ ਵੀ ਹੈ, ਆਸਾਨ ਵੀ ਹੈ। ਤੋਂ ਪਹਿਲਾਂ ਜਿਵੇਂ ਅਸੀਂ ਸਰਵਣ ਕੀਤਾ ਹੈ ਕਿ ਆਪਣਾ ਯਤਨ ਕਰਨਾ, ਫਲ ਉਸਨੇ ਦੇਣਾ ਹੈ, ਬਖਸ਼ਿਸ਼ ਉਸਨੇ ਕਰਨੀ ਹੈ। ਸੋ ਵਾਹਿਗੁਰੂ ਸਾਡੇ ਅੰਦਰ ਹੈ, ਜਿਹੜੀ ਚੀਜ਼ ਕੋਲ ਹੋਵੇ ਉਸਦਾ ਮਿਲਣਾ ਕੀ ਮੁਸ਼ਕਲ ਹੈ। ਵਾਹਿਗੁਰੂ ਮਿਲਦਾ ਰਸਤਾ ਤਾਂ ਆਸਾਨ ਹੈ, ਫਕੀਰਾਂ ਅਤੇ ਅਖੌਤੀ ਸੰਤਾਂ ਨੇ ਆਪਣੇ ਲਾਭ ਦੀ ਖਾਤਰ ਮੁਸ਼ਕਲ ਬਣਾ ਛੱਡਿਆ। ਉੱਦਮ ਕਰਕੇ ਵਾਹਿਗੁਰੂ ਨਾਮ ਜਪਣਾ, ਇਸ ਨਾਮ ਦੀ ਪ੍ਰਾਪਤੀ ਮਿਹਰ ਨਾਲ ਹੁੰਦੀ ਹੈ। ਇਹ ਵਾਰ ਵਾਰ ਦੁਹਰਾਈ ਜਾ ਰਿਹਾ ਕਿ ਭਾਈ ਸਹਿਜ ਵਿੱਚ ਨਾਮ ਜਪੋ। ਨਾਮ ਜਦ ਮਿਲ ਜਾਵੇ ਤਾਂ ਆਪਣੇ ਜਪਣੇ ਨਾਲ ਹੀ ਅੰਦਰ ਦਾ ਕੰਮ ਸਵਰ ਜਾਂਦਾ ਹੈ, ਅੰਦਰ ਠੰਡ ਬਣ ਜਾਂਦੀ ਹੈ। ਜਦ ਆਪ ਜਪੇਗਾ ਤਾਂ ਹੀ ਦੂਜੇ ਨੂੰ ਜਪਾਉਣ ਦਾ ਅਧਿਕਾਰੀ ਬਣੇਗਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਇਹ ਧੂੜ ਮੰਗਣ ਦੇ ਉੱਤੇ ਥੋੜ੍ਹਾ ਜਿਹਾ ਧਿਆਨ ਦੇਣਾ ਹੈ ਤੇ ਬੇਨਤੀ ਵੇਖੋ ਨਾ। ਜਿਵੇਂ ਇੱਕ ਪ੍ਰਾਂਤ ਦਾ ਗਵਰਨਰ ਇਲਾਕੇ ਦੇ ਮੁਤਰਬਕ ਸੱਜਣਾਂ ਨੂੰ, ਸਫੈਦ ਪੋਸ਼ਾਂ ਨੂੰ ਕਿਸੇ ਸਮਾਗਮ 'ਤੇ ਆਉਣ ਲਈ ਸੱਦਾ ਬੇਨਤੀ ਭੇਜਦਾ ਹੈ, ਉਹ ਸੱਦਾ ਬੇਨਤੀ ਨਹੀਂ ਹੁੰਦਾ, ਅਸਲ ਵਿੱਚ ਸਰਕਾਰੀ ਹੁਕਮ ਹੁੰਦਾ ਹੈ। ਇਸੇ ਤਰ੍ਹਾਂ ਪ੍ਰਭੂ ਦੇ ਚਰਨਾਂ ਵਿੱਚ ਧੂੜ ਮੰਗੈ ਤਿਸ ਗੁਰਸਿੱਖੀ, ਹੈ ਤੇ ਬੇਨਤੀ ਪਰ ਹੈ ਪ੍ਰੇਰਨਾ। ਨਾਮ ਸ਼ਕਤੀ ਹੈ, ਨਾਮ ਜਪਣ ਵਾਲੀ ਤੀਵੀਂ ਵੱਲੋਂ ਜੇ ਕੋਈ ਆਦਮੀ ਬੁਰੀ ਨਜ਼ਰ ਨਾਲ ਦੇਖਦਾ ਹੈ ਤਾਂ ਉਸਦੇ ਮੂੰਹ 'ਤੇ ਆਪਣੇ ਆਪ 'ਚ ਪੀੜਾਂ ਪੈਂਦੀਆਂ ਹਨ। ਉਹ ਮਾਰ ਪੈਂਦੀ ਮਹਿਸੂਸ ਕਰੇਗਾ ਜਿਹੜੀ ਬਾਹਰੋਂ ਵਾਲੀ ਮਾਰ ਨਾਲੋਂ ਵੱਖਰੀ ਹੋਏਗੀ। ਨਾਮ ਪਹਿਲੇ ਸਵਾਸਾਂ ਵਿੱਚ ਰੱਜ ਜਾਵੇਗਾ, ਫਿਰ ਲੋਂ ਲੋਂ ਦੇ ਵਿੱਚ, ਨਜ਼ਰਾਂ ਦੇ ਵਿੱਚ, ਜ਼ੁਬਾਨ ਦੇ ਉੱਤੇ, ਸਪਸ਼ਟ ਦੇ ਉੱਤੇ ਆਪਣੇ ਆਪ ਨਿਸ਼ਾਨੀਆਂ ਆ ਜਾਣਗੀਆਂ। ਨਾਮ ਅਭਿਆਸੀ ਜੇ ਚੰਨ ਵੱਲ ਵੇਖੇਗਾ ਤਾਂ ਉਸਦੀ ਸੁੰਦਰਤਾ ਵਿੱਚ ਵੀ ਉਸਨੂੰ ਕਰਤਾ ਨਜ਼ਰ ਆਏਗਾ। ਜੋ ਲੱਗਾ ਰਹੇਗਾ ਉਹ ਪਾ ਲਵੇਗਾ। ਗੁਰਮੁਖ ਆਪਣੀ ਦ੍ਰਿਸ਼ਟੀ ਨਾਲ ਅਧਿਕਾਰੀ ਦੀ ਪਰੇਸ਼ਾਨੀ 'ਤੇ ਨਜ਼ਰ ਜਮਾ ਉਸ ਵਿੱਚ ਨਾਮ ਦੀ ਲਹਿਰ ਚਲਾ ਦਿੰਦਾ ਹੈ। ਫਿਰ ਉਹ ਸਤਸੰਗੀ ਦੇ ਮਨ ਵਿੱਚ ਕੋਈ ਸਵਾਲ ਨਹੀਂ ਉੱਠਦਾ। ਅਸੀਂ ਪੱਥਰ ਨਹੀਂ ਹਾਂ, ਪਿਆਰਿਆਂ ਵਾਸਤੇ ਵੈਰਾਗ ਵਿੱਚ ਹੰਝੂ ਕੇਰਦੇ ਹਾਂ, ਪਰ ਇਹ ਪਿਆਰ, ਇਹ ਵੈਰਾਗ, ਇਹ ਹੰਝੂ ਵਾਹਿਗੁਰੂ ਦੇ ਅਰਪਣ ਕਰ ਦੇਣੇ ਹਨ। ਅਸਾਂ ਰੋਣਾ ਸਿਰਫ ਤਾਂ ਹੈ ਜਦ ਕਦੇ ਵਾਹਿਗੁਰੂ ਨਾਲ ਵਿਛੋੜਾ ਪਵੇ, ਜਦ ਵਾਹਿਗੁਰੂ ਦਾ ਨਾਮ ਭੁੱਲ ਜਾਵੇ। ਨਾਮ ਜਪਣ ਵਾਸਤੇ ਉੱਦਮ ਦੀ ਲੋੜ ਹੈ। ਨਾਮ ਆਪ ਹੀ ਆਪਣੀ ਕਮਾਈ ਕਰਨੀ ਪੈਂਦੀ ਹੈ, ਆਪ ਜਪਣਾ ਪੈਂਦਾ ਹੈ। ਅਬਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਦਾ ਸਿਮਰ ਨਾਰਾਇਣ, ਇਸ 'ਤੇ ਵੀ ਥੋੜ੍ਹਾ ਜਿਹਾ ਗੌਰ ਕਰ ਲਈਏ। ਇਸ ਨਾਲ ਵਾਹਿਗੁਰੂ ਨਾਲ ਜਿਹੜਾ ਅਬਨਾਸੀ ਹੈ, ਸਦਾ ਸਥਿਰ ਹੈ,
ਨਾਥ ਰਹਿਤ ਹੈ, ਉਹਦੇ ਨਾਲ ਪਿਆਰ ਪੈਂਦਾ ਹੈ ਅਤੇ ਸਾਨੂੰ ਵੀ ਅਵਨਾਸੀ ਸੁੱਖ ਮਿਲਦਾ ਹੈ, ਜਿਹੜਾ ਸੁੱਖ ਫਿਰ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ, ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਜੇ ਵਿਨਸਣਹਾਰ ਨਾਲ ਪਿਆਰ ਪਾਵਾਂਗੇ ਤਾਂ ਜਿਵੇਂ ਉਹ ਵਿਨਸੇਗਾ ਉਵੇਂ ਸਾਡਾ ਪਿਆਰ ਵੀ ਵਿਨਸੇਗਾ, ਅਤੇ ਜਦੋਂ ਇਹ ਟੁੱਟ ਭੱਜ ਹੁੰਦੀ ਹੈ ਉਹਦੇ ਵਿੱਚੋਂ ਦੁੱਖ ਅਤੇ ਕਲੇਸ਼ ਪੈਦਾ ਹੁੰਦੇ ਹਨ। ਸਿਮਰਨ ਦੇ ਮਗਰੋਂ ਭਾਣਾ ਮਿੱਠਾ ਲੱਗੇ ਦੀ ਮੰਜ਼ਿਲ ਹੈ। ਏਕਾ ਟੇਕ ਮੇਰੇ ਮਨ ਚੀਤ, ਜਿਸ ਇਸ ਕਰਨਾ ਸੋ ਹਮਰਾ ਮੀਤ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਦਬ ਕੁਸਲ ਸਮਾਨਾ। ਵਾਹਿਗੁਰੂ ਨਾਲ ਪ੍ਰੇਮ, ਜਿਵੇਂ ਸੰਸਾਰ ਦੇ ਵਿੱਚ ਅਸੀਂ ਪਰਿਵਾਰ ਨਾਲ ਕਰਦੇ ਹਾਂ, ਬੱਚਿਆਂ ਨਾਲ ਕਰਦੇ ਹਾਂ, ਉਸੇ ਤਰ੍ਹਾਂ ਹੀ ਇਹ ਬਾਹਰੀ ਪ੍ਰੇਮ ਹੈ ਅਤੇ ਅੰਦਰ ਦੀ ਲਗਨ ਦਾ ਪ੍ਰੇਮ ਵਾਹਿਗੁਰੂ ਨਾਲ ਹੈ। ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਕਿਸ਼ਨ ਐਸਾ ਵੀ ਆਏਗਾ, ਏਕ ਚਿੱਤ ਜਿਹੇ ਇੱਕ ਕਿਸ਼ਨ ਤੇ ਆਇਓ, ਤਾਲ ਫਾਂਸ ਕੇ ਬੀਚ ਨਾ ਆਇਓ। ਜੇ ਇਸ ਕਿਸ਼ਨ ਵਿੱਚ ਪੁੱਜ ਗਿਆ ਤਾਂ ਸਮਝੋ ਮੁਕਤਾ ਹੋ ਗਿਆ, ਜੋ ਰਹਿ ਗਿਆ ਤਾਂ ਸਿਮਰਨ ਛੱਡ ਨਹੀਂ ਦੇਣਾ, ਸਿਮਰਨ ਦੇ ਪੱਲੇ ਨੂੰ ਫੜੀ ਰੱਖਣਾ ਹੈ। ਇਹ ਕਿਸ਼ਨ, ਇਹ ਲਮਹਾ ਉਸ ਉੱਤੇ ਆਉਂਦਾ ਹੈ ਜੋ ਹਰ ਕਿਸ਼ਨ ਹਰ ਸਵਾਦ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਜਗਿਆਸੂਆਂ ਨੇ ਇੱਕ ਵੇਰ ਭਾਈ ਸਾਹਿਬ ਜੀ ਨੂੰ ਅੰਮ੍ਰਿਤਸਰ ਉਹਨਾਂ ਦੇ ਨਿਵਾਸ ਦਰਸ਼ਨ ਕਰਨ ਵਾਸਤੇ ਮਨ ਬਣਾਇਆ। ਦੁਪਹਿਰ ਨੂੰ ਭਾਈ ਸਾਹਿਬ ਜੀ ਦੇ ਨਿਵਾਸ ਲਾਰੈਂਸ ਰੋਡ 'ਤੇ ਪਹੁੰਚ ਗਿਆ। ਜਲ ਪਾਨ ਕਰਨ ਤੋਂ ਬਾਅਦ ਘੜੇ ਦੁਪਹਿਰੇ ਖੁੱਲ੍ਹੇ ਲਾਨ ਦੇ ਵਿੱਚ ਬੈਠ ਕੇ ਜਗਿਆਸੂਆਂ ਨੇ ਆਪਣੀ ਜਗਿਆਸਾ ਰੱਖੀ ਅਤੇ ਭਾਈ ਸਾਹਿਬ ਬੜੇ ਵਜਦ ਵਿੱਚ, ਬੜੀ ਸਹਿਜ ਅਵਸਥਾ ਵਿੱਚ, ਹੌਲੇ ਹੌਲੇ ਬੜੇ ਮਿੱਠੇ ਬੋਲਾਂ ਦੇ ਵਿੱਚ ਉਸਦਾ ਉੱਤਰ ਦੇਣ ਲੱਗੇ ਨੇ। ਆਪ ਜੀ ਨੇ ਫਰਮਾਇਆ।

ਜੋ ਵਕਤ 'ਤੇ ਆ ਮਦਦ ਕਰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਜਦ ਧਾਨਕ ਰੂਪ ਧਾਰਿਆ ਸੀ, ਜਗਿਆਸੂ ਹੌਲੀ ਹੌਲੀ ਫਿਰਦੇ ਗਏ। ਮਾਇਆ ਨੇ ਮਿਲਾਪ ਤੋਂ ਵਾਂਝੇ ਰੱਖੇ। ਸਿਰਫ ਭਾਈ ਲਹਿਣਾ ਜੀ ਹੀ ਕਾਮਯਾਬ ਹੋਏ। ਉਹਨਾਂ ਦਾ ਨਿਸ਼ਾਨਾ ਸਿਰਫ ਸਤਿਗੁਰੂ ਹੀ ਸਨ। ਸੋ ਸਿੱਖ ਨੂੰ ਚਾਹੀਦਾ ਹੈ ਵਾਹਿਗੁਰੂ ਦੀ ਹੋਂਦ ਵਿੱਚ ਯਕੀਨ ਰੱਖੇ, ਮਨ ਵਿੱਚ ਉਸਦੀ ਯਾਦ ਹੋਵੇ ਅਤੇ ਯਥਾ ਸ਼ਕਤ ਸਭ ਦੀ ਭਲਾਈ ਕਰੇ, ਜਾਂ ਘੱਟੋ ਘੱਟ ਕਿਸੇ ਨਾਲ ਬੁਰਾਈ ਨਾ ਕਰੇ, ਕਿਸੇ ਦਾ ਬੁਰਾ ਕਰਨਾ ਵੀ ਸੋਚੇ ਨਾ। ਜੇ ਕਰਨਾ ਹੈ ਤਾਂ ਭਲਾ ਕਰੇ, ਇਸ ਦੀ ਚਾਹਤ ਹੋਵੇ, ਅਤੇ ਜੇ ਸਮਰੱਥਾ ਨਾ ਹੋਵੇ ਤਾਂ ਫਿਰ ਨਿਵਿਰਤ ਰਹੇ। ਆਦਮੀ ਨੂੰ ਇਹ ਵੀ ਚਾਹੀਦਾ ਹੈ ਜੋ ਦਿਲ ਸਾਬਤ ਰੱਖੇ, ਯਕੀਨ ਨੂੰ ਕਾਇਮ ਰੱਖੇ, ਹਰ ਕੰਮ ਆਚਰਨ ਸੱਭਿਅਤਾ ਤੋਂ ਗਿਰਿਆ ਹੋਇਆ ਘਾਟੇ ਦਾ ਧਨ ਅਤੇ ਭਲਾਈ ਵਾਹਿਗੁਰੂ ਦੀ ਯਾਦ ਨਫੇ ਦਾ ਧਨ ਹਨ। ਜਦ ਘਾਟੇ ਦਾ ਧਨ ਨਾ ਰਹਿਣਗੇ ਤਾਂ ਸਾਨੂੰ ਮਨ ਦੀ ਸਰੀਰ ਸਦਾ ਸ਼ਾਂਤੀ ਪ੍ਰਾਪਤ ਹੋ ਜਾਏਗੀ। ਸਿਮਰਨ ਨਿਰਮਲ ਕਰਮ ਹੈ ਅਤੇ ਮੁਰਸ਼ਦ ਦੀ ਕਿਰਪਾਲਤਾ ਨਾਲ ਇਸ ਪਰਮਾਰਥ ਵਿੱਚ ਵੱਡਾ ਮਰਤਬਾ ਮਿਲ ਜਾਂਦਾ ਹੈ। ਮੌਤ ਤੋਂ ਬਾਅਦ ਸਾਡੀ ਸਾਰਿਆਂ ਦੀ ਇੱਕੋ ਜਿਹੀ ਹਾਲਤ ਨਹੀਂ ਹੁੰਦੀ। ਜੇ ਸੌਣ ਲੱਗੇ ਬੱਚੇ ਨੂੰ ਮਾਰ ਪਈ ਹੋਵੇ ਤਾਂ ਉਹ ਸੁਪਨੇ ਵਿੱਚ ਵੀ ਡਿਸਕੋਰੇ ਲੈਂਦਾ ਰਹਿੰਦਾ ਹੈ, ਅਤੇ ਜੇ ਉਹ ਸੌਣ ਤੋਂ ਪਹਿਲਾਂ ਕਿਸੇ ਖੁਸ਼ੀ ਵਿੱਚ ਹੋਵੇ ਤਾਂ ਸੁੱਤਿਆਂ ਹੋਇਆ ਵੀ ਹੱਸਦਾ ਹੈ। ਇਸ ਤਰ੍ਹਾਂ ਜੋ ਆਦਮੀ ਕਿਸੇ ਨਿਰਾਸ਼ਤਾ ਵਿੱਚ ਆਤਮਘਾਤ ਕਰਕੇ ਜਾਂ ਹੋਰ ਕਿਸੇ ਸਬੱਬ ਨਾਲ ਮਰਦਾ ਹੈ, ਉਹਨਾਂ ਦੀਆਂ ਰੂਹਾਂ ਅਸ਼ਾਂਤੀ ਅਤੇ ਬੜੀ ਸੰਤਾਪ ਪੀੜਾ ਵਿੱਚ ਹੁੰਦੀਆਂ ਹਨ। ਇਸ ਤਰ੍ਹਾਂ ਦੀ ਹਾਲਤ ਵਿੱਚ ਮਰਨ ਵਾਲੇ ਪੁਰਸ਼ਾਂ ਨੂੰ ਯਾਦ ਕਰਨ ਵਾਲਾ ਆਦਮੀ ਉਹਨਾਂ ਰੂਹਾਂ ਦੀ ਤਪਸ਼ ਨੂੰ ਲੈ ਕੇ ਆਪਣਾ ਠਾਰ ਵੀ ਗੁਆ ਲੈਂਦਾ ਹੈ, ਆਪਣੇ ਅੰਦਰ ਦੀ ਸਹਿਜ ਅਵਸਥਾ ਨੂੰ ਵੀ ਬਖੇਰ ਲੈਂਦਾ ਹੈ। ਇੱਕ ਸਰਦਾਰ ਸਾਹਿਬ ਦੀ ਯੂਰਪੀਅਨ ਬੀਬੀ ਨੇ ਖੁਦਕੁਸ਼ੀ ਕਰ ਲਈ। ਸਰਦਾਰ ਜੀ ਦਾ ਉਸ ਨਾਲ ਬੜਾ ਪ੍ਰੇਮ ਸੀ। ਮੈਮ ਦੇ ਮਰਨ ਦੇ ਬਾਅਦ ਉਸਨੇ ਉਸ ਦੀ ਤਸਵੀਰ ਆਪਣੇ ਡਰਾਇੰਗ ਰੂਮ ਵਿੱਚ ਲਗਾ ਰੱਖੀ ਅਤੇ ਉਸਦੇ ਖਿਆਲ ਵਿੱਚ ਰਹਿਣ ਲੱਗ ਗਿਆ। ਉਪਨਿਸ਼ਦਾਂ ਦਾ ਗਿਆਨ ਹੋਣ ਦੇ ਬਾਵਜੂਦ ਮੈਮ ਦੀ ਯਾਦ ਵਿੱਚ ਉਹ ਆਪ ਨਿਤਾਣਾ ਹੋ ਗਿਆ। ਉਸਦੇ ਸਿਰ 'ਤੇ ਮੁਰਸ਼ਦ ਦਾ ਹੱਥ ਨਹੀਂ ਸੀ ਜੋ ਔਖੇ ਵੇਲੇ ਮਦਦ ਹੋ ਜਾਂਦੀ। ਇਸੇ ਤਰ੍ਹਾਂ ਇੱਕ ਸਿੱਖ ਪ੍ਰੋਫੈਸਰ ਨੇ ਇੱਕ ਆਪਣੇ ਜਾਣੂ ਮਿੱਤਰ ਸਵਾਮੀ ਦੀ ਜੀਵਨੀ ਲਿਖ ਕੇ ਆਪਣੇ ਮਨ ਦੀ ਸ਼ਾਂਤੀ ਗਵਾ ਲਈ ਸੀ। ਜਦ ਅਸੀਂ ਕਿਸੇ ਮਰ ਰਹੀ ਰੂਹ ਨੂੰ ਯਾਦ ਕਰੀਏ ਤਾਂ ਸਾਨੂੰ ਚੜ੍ਹਦੀ ਕਲਾ ਵਿੱਚ ਯਾਦ ਕਰਨਾ ਚਾਹੀਦਾ ਹੈ, ਪੈਂਦੀ ਕਲਾ ਵਿੱਚ ਨਹੀਂ। ਚੜ੍ਹਦੀ ਕਲਾ ਵਿੱਚ ਰਹਾਂਗੇ ਤਾਂ ਸਾਡੀ ਰੂਹ ਨੂੰ ਖੁਸ਼ੀ ਖੇੜਾ ਖੁਰਾਕ ਮਿਲੇਗੀ, ਪੈਂਦੀ ਕਲਾ ਵਿੱਚ ਰਹਾਂਗੇ ਆਪਣਾ ਪਹਿਲਾ ਕਮਾਇਆ ਧਨ ਵੀ ਗਵਾ ਲਵਾਂਗੇ। ਨਾਮ ਨਾਲ ਸੁਰਤ ਉੱਚੀ ਚੜਾਓ ਵਿੱਚ ਹੋ ਜਾਂਦੀ ਹੈ, ਉਸ ਵਿੱਚ ਸ਼ਕਤੀ ਆ ਜਾਂਦੀ ਹੈ। ਯੂਸਫ ਦੇ ਬਾਪ ਨੇ ਪਹਿਲਾਂ ਯੂਸਫ ਨੂੰ ਖੂਹ ਵਿੱਚ ਸੁੱਟਿਆ ਹੋਇਆ ਨਹੀਂ ਦੇਖਿਆ ਸੀ। ਜਦ ਸੁਰਤ ਦਾ ਚੜਾਅ ਹੋਇਆ ਤਾਂ ਮਿਸਰ ਵੱਲੋਂ ਆਉਂਦੀ ਹਵਾ ਵਿੱਚ ਉਸਨੇ ਯੂਸਫ ਦੀ ਖੁਸ਼ਬੂ ਪ੍ਰਤੀਤ ਕੀਤੀ। ਲੋਕਾਂ ਨੇ ਮਰਨ ਵੇਲੇ ਇੱਕ ਫਾਸ਼ਾ ਤ੍ਰੀਮਤ ਤੋਂ ਪੁੱਛਿਆ, ਕੋਈ ਗੱਲ ਤਾਂ ਦੱਸ। ਉਸਨੇ ਉੱਤਰ ਦਿੱਤਾ, ਮਨ ਨਾ ਕਰਦਮ ਸ਼ੁਮਾ ਹਸ਼ਰੇ ਬੇਕੁਨਦ, ਭਾਵ ਮੈਂ ਬੁਰਿਆਈ ਕਰਦੀ ਰਹੀ ਹਾਂ ਅਤੇ ਬੁਰਿਆਈ ਤੋਂ ਪਰਹੇਜ਼ ਨਹੀਂ ਕੀਤਾ, ਪਰ ਤੁਸੀਂ ਜ਼ਰੂਰ ਕਰਿਓ। ਡਾਕਟਰ ਧਰਤੀ ਦੇ ਉੱਤੇ ਦੇਵਤਿਆਂ ਸਮਾਨ ਹੁੰਦੇ ਹਨ, ਪਰ ਤਾਂ ਜੋ ਖਲਕਤ ਦੇ ਦੁੱਖ ਦੂਰ ਕਰਨ ਦੇ ਉਪਰਾਲੇ ਕਰਦੇ ਰਹਿਣ। ਵੀਰ ਦਾ ਨੀਵਾਂ ਇਸਤੇਮਾਲ ਬੱਚੇ ਪੈਦਾ ਕਰਨਾ ਹੈ। ਜੇ ਇਸ ਨੂੰ ਪ੍ਰਿਜ਼ਰਵ ਕੀਤਾ ਜਾਵੇ ਤਾਂ ਇਹ ਉੱਪਰ ਚੜ੍ਹਦਾ ਹੈ ਅਤੇ ਆਤਮਕ ਬੱਚੇ ਪੈਦਾ ਕਰਦਾ ਹੈ ਅਤੇ ਮੁਕਤੀ ਦਿੰਦਾ ਹੈ। ਸਿਮਰਨ ਨਾਲ ਆਦਮੀ ਦਾ ਦਸਵਾਂ ਦੁਆਰ ਖੁੱਲ੍ਹਦਾ ਹੈ, ਉਹ ਆਪਣੇ ਆਪ ਨੂੰ ਉੱਚਾ ਪ੍ਰਤੀਤ ਕਰਦਾ ਹੈ

0: ਉਸ ਦੀ ਸੁਰਤ ਇੱਕ ਸੁਹਾਵਣੀ ਉਚਿਆਨ ਵਿੱਚ ਰਹਿੰਦੀ ਹੈ। ਹੇਠਲੀਆਂ ਚੀਜ਼ਾਂ ਉਸ ਨੂੰ ਸਹਿਜ ਸੁਭਾਅ ਹੀ ਮੁੱਲਹੀਣ ਪ੍ਰਤੀਤ ਹੁੰਦੀਆਂ ਹਨ। ਉਹ ਆਪਣੇ ਆਪ ਹੀ ਬਰਿਆਈ ਦੇ ਕੋਲ ਨਹੀਂ ਜਾਂਦਾ। ਤੂੜੀ ਦਾ ਗੁਤਾਵਾ ਪਸ਼ੂ ਖਾਂਦੇ ਹਨ, ਆਦਮੀ ਕੋਈ ਤੂੜੀ ਨਹੀਂ ਖਾਂਦਾ। ਅਸੀਂ ਮੁਰਦੇ ਨੂੰ ਵੀ ਨਹੀਂ ਖਾਂਦੇ, ਇਸ ਵਾਸਤੇ ਨਹੀਂ ਕਿ ਸਾਨੂੰ ਕੋਈ ਵਰਜਦਾ ਹੈ, ਪਰ ਇਸ ਕਰਕੇ ਕਿ ਮੁਰਦੇ ਨਾਲ ਸਾਨੂੰ ਅੰਦਰੋਂ ਹੀ ਨਫ਼ਰਤ ਹੁੰਦੀ ਹੈ। ਹੌਲੀ ਹੌਲੀ ਠਹਿਰ ਕੇ ਸਵਾਸ ਲੈਣਾ, ਸਵਾਸਾਂ ਨੂੰ ਨਿਰੰਤਰ ਕਰਨਾ, ਇਸ ਵਿੱਚ ਮਦਦ ਮਿਲਦੀ ਹੈ, ਇਕਾਗਰਤਾ ਬਣਦੀ ਹੈ। ਅਸਾਂ ਗ੍ਰਸਤ ਨੂੰ ਨਹੀਂ ਛੱਡਣਾ, ਗ੍ਰਸਤ ਵਿੱਚ ਰਹਿੰਦੇ ਹੋਏ ਅਟੈਚਮੈਂਟ ਨੂੰ ਜਿੱਤਣਾ ਹੈ, ਮੋਹ ਨੂੰ ਜਿੱਤਣਾ ਹੈ। ਗ੍ਰਸਤ ਵਿੱਚ ਰਹਿੰਦਿਆਂ ਜੋ ਵਾਈਫ ਘਰ ਵਾਲੀ ਸਾਥ ਸੰਗਣ ਹੋਵੇ ਤਾਂ ਮੁਕਤੀ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਉਹਦਾ ਕੀ ਫਾਇਦਾ ਹੋਇਆ ਕਿ ਇੱਕ ਆਦਮੀ ਨੇ ਆਪਣੀ ਵਹੁਟੀ ਅਤੇ ਟੱਬਰ ਨੂੰ ਤਾਂ ਛੱਡਿਆ, ਪਰ ਫਿਰ ਚੇਲੇ ਅਤੇ ਚੇਲੀਆਂ ਵਿੱਚ ਮੋਹ ਪਾ ਲਿਆ। ਅਸਲ ਗੱਲ ਤਾਂ ਅਟੈਚਮੈਂਟ ਦੀ ਹੈ, ਮੋਹ ਦੀ ਹੈ, ਇਸ ਨੂੰ ਜਿੱਤਣਾ। ਗੰਨੇ ਦੇ ਰਸ ਸਵਾਦ ਹੈ, ਦੁੱਧ ਅਤੇ ਸ਼ਹਿਦ ਦਾ ਆਪਣਾ ਆਪਣਾ ਸਵਾਦ ਹੈ, ਜਿਸ ਨੂੰ ਅਨਰਸ ਰਸ ਕਹਿੰਦੇ ਹਾਂ। ਇਸੇ ਤਰ੍ਹਾਂ ਸਿਮਰਨ ਦਾ ਅਨੋਖਾ ਸਵਾਦ ਹੈ। ਇੱਕ ਦਰਸ਼ਨ ਹੈ ਜਿਸ ਨੂੰ ਜਿਹਨੀ ਮਾਨਤਾ ਕਹਿੰਦੇ ਹਨ। ਮੱਛੀ ਨੇ ਪੁੱਛਿਆ, ਪਾਣੀ ਕਿੱਦਾਂ ਦਾ ਹੁੰਦਾ ਹੈ? ਕਛੂਏ ਨੇ ਦੱਸਿਆ, ਉਸ ਬਗੈਰ ਮਰ ਜਾਈਦਾ ਹੈ। ਮੱਛੀ ਨੇ ਫਿਰ ਕਿਹਾ, ਮੈਨੂੰ ਤੂੰ ਪਾਣੀ ਵਿਖਾ। ਕਛੂਆ ਉਸਨੂੰ ਆਪਣੀ ਪਿੱਠ 'ਤੇ ਚੜਾ ਕੇ ਖੁਸ਼ਕੀ 'ਤੇ ਲੈ ਗਿਆ ਅਤੇ ਲੱਗੀ ਮਰਨ। ਕਛੂਏ ਨੇ ਹੁਣ ਸਮਝਾਇਆ ਕਿ ਜਿਸ ਚੀਜ਼ ਬਗੈਰ ਤੂੰ ਮਰਨੀ ਹੈ ਉਹ ਪਾਣੀ ਹੈ। ਇਸ ਤਰ੍ਹਾਂ ਵਾਹਿਗੁਰੂ ਵਿੱਚ ਅਸੀਂ ਵੱਸਦੇ ਹਾਂ, ਗੁਰੂ ਸਾਨੂੰ ਇਸ ਗੱਲ ਦਾ ਗਿਆਨ ਬਖਸ਼ਦਾ ਹੈ। ਗ੍ਰਸਥ ਵਿੱਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ, ਪਰ ਘਰ ਵਾਲਿਆਂ ਤੋਂ ਨਿਰਮੋਹ ਵੀ ਰਹਿਣਾ ਹੈ। ਇਸੇ ਤਰ੍ਹਾਂ ਨਿਰਮੋਹੀ ਆਦਮੀ ਆਪਣੇ ਅਸਲੇ ਨਾਲ ਜੁੜਿਆ ਹੋਇਆ ਪ੍ਰਤੀਤ ਹੁੰਦਾ ਹੈ। ਆਮ ਆਦਮੀਆਂ ਦਾ ਇਹ ਹਾਲ ਹੈ, ਉਹਨਾਂ ਦਾ ਸੁਰ ਹੋਰਨਾਂ ਦੇ ਖਿਆਲਾਤ ਹੇਠਾਂ ਆਈ ਹੋਈ ਗਿਰੀ ਹੋਈ ਅਵਸਥਾ ਡਿੱਗ ਪੈਂਦਾ ਹੈ। ਸਿਮਰਨ ਵਾਲੇ ਦੀ ਸੁਰ ਕਿਸੇ ਦੇ ਦਬਾਓ ਹੇਠਾਂ ਨਹੀਂ ਰਹਿੰਦੀ, ਆਪਣੀ ਨਿਰਮਲਤਾ ਅਤੇ ਸੁਤੰਤਰਤਾ ਵਿੱਚ ਆ ਜਾਂਦੀ ਹੈ। ਇਸ ਹਾਲਤ ਨੂੰ ਹੀ ਯੋਗੀ ਕੁੰਡਲਨੀ ਦਾ ਖੁੱਲ੍ਹਣਾ ਜਾਂ ਸਵਾਸਾਂ ਦਾ ਉੱਪਰ ਚੜ੍ਹਨਾ ਜਾਂ ਹਿਰਦੇ ਦੇ ਕਮਲ ਦਾ ਸਿੱਧਾ ਹੋਣਾ ਆਖਦੇ ਹਾਂ। ਜਿਸ ਤਰ੍ਹਾਂ ਜ਼ਮੀਨ 'ਤੇ ਚੱਲਦੇ ਸੱਪ ਨੂੰ ਇੱਕ ਸੋਟੀ ਨਾਲ ਮਾਰ ਸਕੀਦਾ, ਪਰ ਫਨ ਚੁੱਕੇ ਫਨੀਅਰ ਨੂੰ ਮਾਰਨਾ ਮੁਸ਼ਕਲ ਹੈ, ਇਸੇ ਤਰ੍ਹਾਂ ਉੱਤੇ ਚੜ੍ਹੀ ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਦਬਾ ਨਹੀਂ ਸਕਦਾ। ਥੋੜ੍ਹਾ ਚਿਰ ਹੋਇਆ, ਬੰਬਈ ਵਿੱਚ ਇੱਕ ਅਭਿਆਸੀ ਸਾਡੇ ਪਾਸ ਆਇਆ। ਉਹ ਕਿਸੇ ਸਾਧੂ ਦੇ ਕਹੇ ਸੌਦਾ ਬਹੁਤ ਘੱਟ ਸੀ ਅਤੇ ਪਾਠਾਂ ਦੇ ਕਰਨ ਵਿੱਚ ਰੁੱਝਾ ਰਹਿੰਦਾ ਸੀ। ਪੂਰੀ ਨੀਂਦ ਨਾ ਕਰਨ ਕਰਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਰ ਦੇ ਪੱਤਰ ਤੋਂ ਗਿਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਪਾਸ ਜੇ ਆਉਣਾ ਹੈ ਤਾਂ ਘੱਟੋ ਘੱਟ 7 ਘੰਟੇ ਜ਼ਰੂਰ ਨੀਂਦ ਲੈ ਕੇ ਆਇਆ ਕਰ। ਉਸਨੇ ਹੌਲੇ ਹੌਲੇ ਇਹ ਗੱਲ ਮੰਨ ਲਈ ਅਤੇ ਸੁਖੀ ਹੋ ਗਿਆ। ਕਦੇ ਲੋਕਾਂ ਦੀ ਮਾਨਤਾ ਤੋਂ ਬਚਣ ਵਾਸਤੇ ਕੋਈ ਸੰਤ ਇਸ ਤਰ੍ਹਾਂ ਦੀ ਖੇਲ ਵੀ ਕਰਦਾ ਹੈ ਕਿ ਉਹ ਬਦਨਾਮ ਹੋ ਜਾਵੇ ਅਤੇ ਲੋਕ ਉਸ ਪਾਸ ਆ ਕੇ ਭੀੜ ਨਾ ਲਾਈ ਰੱਖਣ। ਇਸ ਤਰ੍ਹਾਂ ਕਬੀਰ ਸਾਹਿਬ ਨੇ ਇੱਕ ਵੇਰ ਕੀਤਾ ਸੀ। ਇੱਕ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲਈ, ਇੱਕ ਤ੍ਰੇਮਤ ਦੇ ਮੋਢਿਆਂ 'ਤੇ ਹੱਥ ਰੱਖ ਕੇ ਲੜਖੜਾਂਦਾ ਬਾਜ਼ਾਰ ਵਿੱਚ ਜਾ ਵੜਿਆ। ਲੋਕਾਂ ਨੇ ਕਿਹਾ, ਬਸ ਸੰਤਾਂ ਦਾ ਅੱਜ ਪਾਜ ਖੁੱਲ੍ਹ ਗਿਆ। ਲੇਕਿਨ ਫਿਰ ਕਬੀਰ ਨੂੰ ਸਮਝ ਆਈ ਕਿ ਇਸ ਤਰ੍ਹਾਂ ਬਦਨਾਮ ਹੋ ਕੇ ਉਹ ਲੋਕਾਂ ਦਾ ਭਲਾ ਨਹੀਂ ਕਰ ਸਕੇਗਾ, ਅਤੇ ਲੋਕਾਂ ਦਾ ਭਲਾ ਕਰਨਾ ਨਿਰੰਕਾਰ ਦਾ ਹੁਕਮ ਹੈ। ਇਹ ਵਿਚਾਰ ਕਿ ਉਸਨੇ ਇੱਕ ਹੋਰ ਕੌਤਕ ਕੀਤਾ, ਇੱਕ ਲੰਗੜੇ ਦੀ ਲੱਤ ਠੀਕ ਕਰ ਦਿੱਤੀ। ਉਸ ਲੰਗੜੇ ਨੇ ਰਾਜ਼ੀ ਹੋ ਕੇ ਕਬੀਰ ਦੇ ਨਾਮ ਦਾ ਢਿੰਡੋਰਾ ਪਟਵਾਇਆ। ਕਬੀਰ ਦਾ ਲੋਕਾਂ ਵਿੱਚ ਫਿਰ ਜਸ ਹੋਣ ਲੱਗਾ। ਕਬੀਰ ਨੇ ਉਸ ਵਕਤ ਇਸ ਸਲੋਕ ਨੂੰ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਸ ਹਰ ਕੀਆ, ਭਇਓ ਕਬੀਰ ਕਬੀਰ। ਨਾਮ ਦੀ ਕੋਈ ਹੱਦ ਨਹੀਂ, ਜਿੱਥੇ ਵੀ ਕੋਈ ਨਾਮੇ ਪੁਰਸ਼ ਪੁੱਜਾ ਹੈ ਉਸ ਤੋਂ ਹੋਰ ਅੱਗੇ ਨਾਮ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਅਵਸਥਾ ਦੱਸਦੇ ਹਨ, ਬਿਨ ਨਾਵੇਂ ਜੀਵਨ ਨਾ ਥੀਐ। ਇਹ ਅਵਸਥਾ ਹੁੰਦੇ ਹੋਏ ਵੀ ਫਿਰ ਸਤਿਗੁਰਾਂ ਪਾਸ ਅਰਦਾਸ ਕਰਦੇ ਹਨ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਸੰਤ ਜਗਿਆਸੂ ਨੂੰ ਪਛਾਣਦਾ ਹੈ, ਕਦੇ ਉੱਤਮ ਜਗਿਆਸੂ ਨੂੰ ਮਿਲਣ ਵਾਸਤੇ ਗਹਿਬਰ ਵਿੱਚੋਂ ਆ ਨਿਕਲਦਾ ਹੈ, ਜਿਵੇਂ ਦਾਤਾ ਜੀ ਆ ਦਰਸ਼ਨ ਦਿੱਤੇ ਸਨ। ਕਦੇ ਉਹ ਕਿਸੇ ਮਿਲਣ ਆਏ ਨੂੰ ਜਾਣ ਬੁੱਝ ਕੇ ਟਾਲਾ ਕਰਦਾ ਹੈ, ਨਾਮ ਰਸਨਾ ਨਾਲ ਜਪੀਦਾ ਹੈ, ਫਿਰ ਇਹ ਆਪ ਹੀ ਪ੍ਰਾਣਾ ਵਿੱਚ ਵਸ ਜਾਂਦਾ ਹੈ। ਜਿੱਥੇ ਵੀ ਨਾਮ ਅਭਿਆਸੀ ਰਹੇ, ਨਾਮ ਉਸਦੇ ਮਕਾਨ ਬਾਗ ਹਰ ਚੀਜ਼ ਵਿੱਚ ਸਮਾ ਜਾਂਦਾ ਹੈ। ਨਾਮ ਵਿੱਚ ਲੱਗੇ ਰਹੋ, ਸਹਿਜੇ ਸਹਿਜੇ ਸਭ ਕੁਛ ਹੋ ਜਾਏਗਾ। ਇਹ ਕਾਲ ਦਾ ਕੰਮ ਨਹੀਂ, ਨਾਮ ਜਪਣ ਨਾਲ ਪਹਿਲਾਂ ਮੈਲ ਉਤਰਦੀ ਹੈ, ਫਿਰ ਜਦ ਮਨ ਨਿਰਮਲ ਹੋ ਜਾਏ ਤਾਂ ਰਸ ਆਉਂਦਾ ਹੈ। ਵਾਹਿਗੁਰੂ ਤੇ ਓਮ ਠੀਕ ਤਾਂ ਇੱਕੋ, ਪਰ ਜਿਸ ਸਵਾਮੀ ਨੇ ਆਪਣੇ ਸਿੱਖ ਮੁਰਸ਼ਦ ਦੇ ਦਿੱਤੇ ਵਾਹਿਗੁਰੂ ਮੰਤਰ ਨੂੰ ਹਿੰਦੂਆਂ ਦੇ ਡਰ ਤੋਂ ਛੱਡ ਕੇ ਓਮ ਦਾ ਮੰਤਰ ਜਪਣਾ ਸ਼ੁਰੂ ਕੀਤਾ, ਉਹ ਮੰਜ਼ਲ ਤੋਂ ਰਹਿ ਗਿਆ। ਇਸ ਸਵਾਮੀ ਦਾ ਮੁਰਸ਼ਦ ਉਸਦੇ ਗ੍ਰਾਉਂ ਦਾ ਇੱਕ ਨਿਰਮਲਾ ਸਿੱਖ ਸਾਧੂ ਸੀ। ਘਿਓ ਇਕੱਲਾ ਪੀਤਾ ਪਟਣਾ ਮੁਸ਼ਕਲ ਹੁੰਦਾ ਹੈ, ਇਹ ਦਸ ਲਾ ਦਿੰਦਾ ਹੈ। ਇਸ ਨਾਲ ਸ਼ਹਿਦ ਅਤੇ ਕਾਲੀ ਮਿਰਚ ਜੇ ਮਿਲਾ ਕੇ ਖਾਧੀ ਜਾਵੇ ਤਾਂ ਪਚ ਜਾਂਦਾ ਹੈ। ਇਸ ਵਾਸਤੇ ਵੇਦਾਂਤੀਆਂ ਦਾ ਅਹਮ ਬ੍ਰਹਮ ਕਹਿਣਾ ਕਾਫੀ ਨਹੀਂ, ਇਸ ਨਾਲ ਭਗਤੀ ਦੀ ਲੋੜ ਹੈ। ਜਿਸ ਤਰ੍ਹਾਂ ਵਿਟਾਮਿਨ ਖਾ ਕੇ ਆਦਮੀ ਤੰਦਰੁਸਤ ਰਹਿੰਦਾ ਹੈ, ਇਸੇ ਤਰ੍ਹਾਂ ਨਾਮ ਸਾਡੇ ਅੰਦਰ ਮਨ 'ਤੇ ਅਸਰ ਕਰਕੇ ਸਾਡੇ ਸਰੀਰ ਨੂੰ ਵੀ ਰਾਜ਼ੀ ਰੱਖਦਾ ਹੈ। ਇੱਕ ਵਾਰ ਧੋਬੀ ਦੇ ਧੋਤੇ ਕੱਪੜਿਆਂ ਵਿੱਚ ਛੂਤ ਹੋਣ ਕਰਕੇ ਮੇਰੇ ਦਦਰੀ ਹੋ ਗਈ। ਮੈਂ ਤਰਨ ਤਾਰਨ ਦੇ ਸਰੋਵਰ ਦੀ ਪਰਿਕਰਮਾ ਕਰ ਰਿਹਾ ਸਾਂ ਕਿ ਮੈਂ ਕੀ ਅਨੁਭਵ ਕੀਤਾ ਕਿ ਸਾਰਾ ਸਰੋਵਰ ਅੰਮ੍ਰਿਤ ਦਾ ਭਰਿਆ ਹੋਇਆ ਹੈ। ਮੈਂ ਉਸ ਵੇਲੇ ਕੱਪੜੇ ਲਾ ਕੇ ਇਸ਼ਨਾਨ ਕਰਨ ਲੱਗ ਪਿਆ ਅਤੇ ਦਦਰੀ 'ਤੇ ਵੀ ਅੰਮ੍ਰਿਤ ਦਾ ਛੱਟਾ ਦਿੱਤਾ। ਦੂਸਰੇ ਦਿਨ ਕੀ ਵੇਖਿਆ ਕਿ ਦਦਰੀ ਸਭ ਹਟ ਗਈ ਹੈ। ਹਉ ਮਤ ਮੰਦ ਚਰਨ ਸਰਨਾਗਤ ਕਰ ਗਏ ਲਿਹੋ ਉਭਾਰੀ। ਕਿਸੇ ਕੋਲ ਜਾ ਕੇ ਆਪਣੀ ਬਾਬਤ ਤਰਸ ਦਾ ਅਹਿਸਾਸ ਪੈਦਾ ਕਰਨਾ ਠੀਕ ਨਹੀਂ ਹੈ, ਇਹ ਘਟੀਆਪਣ ਪੈਦਾ ਕਰੇਗਾ। ਜੇ ਅਸੀਂ ਕਿਸੇ ਦੁਨੀਆਦਾਰ ਅੱਗੇ ਜਾ ਕੇ ਮੱਥਾ ਟੇਕਾਂਗੇ ਤਾਂ ਆਪਣੇ ਮਨ ਵਿੱਚ ਇਨਫੇਰੀਟੀ ਪੈਦਾ ਕਰਾਂਗੇ। ਜਦ ਅਸੀਂ ਆਪਣੇ ਆਪ ਨੂੰ ਮਤਮੰਦ ਕਹਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਜਾ ਕੇ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ। ਇਸ ਤਰ੍ਹਾਂ ਘਟੀਆਪਣ ਨਹੀਂ ਪੈਦਾ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਨਾਲ ਅਸੀਂ ਉਸਦੇ ਪ੍ਰਭਾਵ ਹੇਠਾਂ ਆਉਂਦੇ ਹਾਂ। ਮੇਰੇ ਦਾਤਾ ਜੀ ਨੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਮੁਖ ਤੋਂ ਛੁੱਟ ਕਿਸੇ ਨੂੰ ਮੱਥਾ ਟੇਕਣੋਂ ਮਨਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਜੇ ਮੱਥਾ ਟੇਕੋਗੇ ਤਾਂ ਗੁਨਾਹ ਕਰੋਗੇ। ਫਕੀਰ ਵਿੱਚ ਇਹ ਨਿਯਮ ਵਿਰੋਧਤਾ ਹੁੰਦੀ ਹੈ ਕਿ ਜੇ ਆਪਣੀ ਬਾਬਤ ਕੁਛ ਕਹੇ ਤਾਂ ਬਣਦਾ ਨਹੀਂ, ਜੇ ਨਾ ਕਹੇ ਤਾਂ ਵੀ ਠੀਕ ਨਹੀਂ। ਵਾਹਿਗੁਰੂ ਦੀ ਯਾਦ ਨਾਲ ਸਾਈਂ ਦੇ ਨਾਮ ਦੇ ਸਿਮਰਨ ਕੀਤਿਆਂ ਮਨ ਨੇ ਨਿਰਮਲ ਹੋਣਾ ਹੈ। ਜੇ ਇਸ ਸਾਫ ਕੀਤੇ ਮਨ ਵਿੱਚ ਕੋਈ ਫਕੀਰ ਆਵੜਿਆ ਜਿਸਦਾ ਆਪਣਾ ਮਨ ਹਾਲੇ ਨਿਰਮਲ ਨਹੀਂ ਤਾਂ ਲਾਭ ਕੀ ਹੋਇਆ। ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਨਾਲ ਮਨ ਨਿਰਮਲ ਹੋਇਆ ਹੈ, ਮਨ ਵਿੱਚ ਉਹ ਵਸੇ ਤਾਂ ਚੰਗੀ ਗੱਲ ਹੈ। ਪਾਗਲ ਅਤੇ ਵਿਕਸਿਤ ਬੁੱਧੀ ਪੁਰਸ਼ ਇਹਨਾਂ ਦੇ ਦਿਮਾਗ ਵਿੱਚ ਬਹੁਤ ਥੋੜ੍ਹਾ ਫਰਕ ਹੁੰਦਾ ਹੈ। ਇਸ ਤਰ੍ਹਾਂ ਪਰਮਾਰਥ ਵਿੱਚ ਵੀ ਕਈ ਗੱਲਾਂ ਵਿੱਚ ਥੋੜ੍ਹੇ ਜਿਹੇ ਫਰਕ ਹੁੰਦੇ ਹਨ, ਪਰ ਹਰਜ ਬੜਾ ਹੋ ਜਾਂਦਾ ਹੈ। ਅਸਾਂ ਵਾਹਿਗੁਰੂ ਅੱਗੇ ਝੁਕਣਾ ਹੈ, ਹੋਰਨਾਂ ਦੇ ਤਰਸ ਦੇ ਪਾਤਰ ਨਹੀਂ ਬਣਨਾ। ਇਹ ਗੱਲ ਮੈਂ ਅੱਗੇ ਵੀ ਆਪ ਨੂੰ ਸੁਣਾਈ ਸੀ, ਕਿ ਇੱਕ ਕਥਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਜਦ ਪਹਿਲਾਂ ਨਾਮ ਦਾਨ ਦੇਣ ਅਤੇ ਉਪਦੇਸ਼ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਇੱਕ ਪੁਰਸ਼ ਆਇਆ। ਉਸਨੇ ਗੁਰੂ ਜੀ ਦੀ ਚਿੱਠੀ ਪ੍ਰਵਾਨ ਕੀਤੀ ਅਤੇ ਗੁਰਮੁਖ ਦੀ ਘਾਲ ਕਰਨ ਲੱਗ ਪਿਆ। ਹਾਲੇ ਥੋੜ੍ਹਾ ਚਿਰ ਹੋਇਆ ਸੀ ਸਿੱਖੀ ਵਿੱਚ ਪ੍ਰਵੇਸ਼ ਕੀਤਿਆਂ ਅਤੇ ਪ੍ਰਲੋਕਗਾਮੀ ਹੋ ਗਿਆ। ਸਿੱਖੀ ਪ੍ਰਾਪਤ ਹੋਣ ਤੋਂ ਪਹਿਲਾਂ ਉਸਨੇ ਕੁਝ ਪਾਪ ਕਰਮ ਕੀਤੇ ਹੋਏ ਸਨ ਜਿਨ੍ਹਾਂ ਕਰਕੇ ਉਸਨੂੰ ਯਮਰਾਜ ਦੇ ਪੇਸ਼ ਹੋਣਾ ਪਿਆ ਅਤੇ ਉਸਨੇ ਉਸਨੂੰ ਪਹਿਲੇ ਕਰਮ ਭੁਗਤਾਉਣ ਹਿੱਤ ਨਰਕ ਵਿੱਚ ਭੇਜ ਦਿੱਤਾ। ਇਹ ਸਿੱਖ ਜਦ ਨਰਕ ਵਿੱਚ ਪੁੱਜਾ ਉੱਥੇ ਬਾਰਿਸ਼ ਸ਼ੁਰੂ ਹੋ ਗਈ, ਬੰਦ ਹੀ ਨਾ ਹੋਵੇ। ਯਮਗਣ ਘਬਰਾਏ ਅਤੇ ਨੱਠੇ ਧਰਮਰਾਜ ਪਾਸ ਆਏ। ਆ ਕੇ ਕੀ ਦੇਖਦੇ ਹਨ ਕਿ ਪਰਮੇਸ਼ਰ ਆਪ ਤਖ਼ਤ 'ਤੇ ਬੈਠਾ ਹੈ ਅਤੇ ਉੱਤੋਂ ਬਾਰਿਸ਼ ਹੋ ਰਹੀ ਹੈ। ਪਰਮੇਸ਼ਰ ਨੇ ਧਰਮਰਾਜ ਨੂੰ ਹੁਕਮ ਦਿੱਤਾ ਕਿ ਉਸ ਸਿੱਖ ਨੂੰ ਨਰਕ ਵਿੱਚੋਂ ਕੱਢ ਕੇ ਝਬਦੇ ਹੀ ਸੁਰਗ ਵਿੱਚ ਲੈ ਜਾਓ। ਸਤਿਗੁਰੂ ਨਾਨਕ ਨੇ ਲੋਕਾਂ ਦੇ ਦੁੱਖਾਂ 'ਤੇ ਤਰਸ ਖਾ ਕੇ ਦੁਨੀਆਂ ਵਿੱਚ ਜਾ ਕੇ ਹੁਣ ਮੇਰੀ ਸੀਕ੍ਰੇਟ ਭੇਦ ਦੀ ਗੱਲ ਆਪਣੇ ਸਿੱਖਾਂ ਨੂੰ ਦੱਸ ਦਿੱਤੀ। ਉਹ ਇਹ ਕਿ ਜਿਹੜੇ ਮੇਰਾ ਨਾਮ ਜਪਦੇ ਹਨ ਮੈਂ ਉਹਨਾਂ ਦੇ ਹਿਰਦੇ ਵਿੱਚ ਬੈਠਾ ਹੁੰਦਾ ਹਾਂ। ਤੁਸੀਂ ਇਸ ਸਿੱਖ ਨੂੰ ਨਰਕ ਵਿੱਚ ਭੇਜਿਆ ਹੈ, ਇਹ ਮੇਰਾ ਨਾਮ ਜਪਦਾ ਹੈ ਅਤੇ ਮੈਂ ਇਸਦੇ ਹਿਰਦੇ ਵਿੱਚ ਬੈਠਾ ਹਾਂ। ਇਸਦੇ ਹਿਰਦੇ ਵਿੱਚ ਬੈਠੇ ਨਰਕ ਵਿੱਚ ਮੈਨੂੰ ਗਰਮੀ ਲੱਗੀ ਅਤੇ ਮੈਨੂੰ ਆਪਣੇ ਸੁੱਖ ਵਾਸਤੇ ਬਾਰਿਸ਼ ਕਰਨੀ ਪਈ। ਧਰਮਰਾਏ ਨੇ ਉਸੇ ਵਕਤ ਆਪਣੇ ਜਮਦੂਤਾਂ ਨੂੰ ਹੁਕਮ ਕੀਤਾ ਕਿ ਨਾਮ ਜਪਣ ਵਾਲੇ ਪੁਰਸ਼ਾਂ ਦੇ ਕੋਲ ਕਦੀ ਵੀ ਨਾ ਜਾਣਾ। ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਏ ਉਹ ਦੂਤ। ਸਾਈਂ ਦੇ ਦਰੋਂ ਬਖਸ਼ਿਆ ਹੋਇਆ ਫਕੀਰ ਮੁਸ਼ਕਿਲ ਨਾਲ ਮਿਲਦਾ ਹੈ। ਫਰੀਦ ਜੀ ਦਾ ਇਹ ਸਲੋਕ ਪ੍ਰਸਿੱਧ ਹੈ, ਉੱਠ ਫਰੀਦਾ ਗਮਨ ਕਰ ਦੁਨੀਆ ਪਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਈ ਤੂੰ ਵੀ ਬਖਸ਼ਿਆ ਜਾ। ਬਖਸ਼ੇ ਹੋਏ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਪਾਣੀ ਉੱਪਰ ਪਏ ਫੁੱਲ ਵਾਂਗੂ ਸੰਸਾਰ ਵਿੱਚ ਤਰਦਾ ਹੈ, ਮਾਇਆ ਦੇ ਮੋਹ ਜਾਂ ਆਪਣੀ ਪ੍ਰਸ਼ੰਸਾ ਦੇ ਹੰਕਾਰ ਵਿੱਚ ਡੁੱਬਦਾ ਨਹੀਂ। ਇਹ ਮਹਾਂਪੁਰਸ਼ ਹੈ ਜਿਹੜਾ ਨਾਮ ਜਪੇ ਉਹ ਮਹਾਂਪੁਰਸ਼ ਹੁੰਦਾ ਹੈ। ਕਦੇ ਜੇ ਬਾਣੀ ਦੀ ਕਿਸੇ ਤੁੱਕ ਵਿੱਚ ਮਨ ਅਟਕ ਜਾਵੇ ਤਾਂ ਉਹ ਤੁੱਕ ਲਗਾਤਾਰ ਪੜ੍ਹੀ ਜਾਣੀ ਵੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੈ, ਉਸੇ ਦਾ ਜਾਪ ਹੈ। ਵਾਹਿਗੁਰੂ ਅਨੰਤ ਹੈ ਅਤੇ ਇਸ ਵਾਸਤੇ ਉਸਦਾ ਕੇਂਦਰ ਹਰ ਜਗ੍ਹਾ ਹੈ। ਅਨੰਤ ਦਾ ਕੇਂਦਰ ਹਰ ਥਾਂ ਹੋਣਾ ਹੋਇਆ ਉਸਦਾ ਕੇਂਦਰ ਸਾਡੇ ਹਿਰਦੇ ਵਿੱਚ ਵੀ ਹੈ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਸਾਨੂੰ ਆਪਣੇ ਅੰਦਰ ਉਸਦੀ ਪ੍ਰਤੀਤੀ ਹੋ ਆਉਂਦੀ ਹੈ ਅਤੇ ਫਿਰ ਅਸੀਂ ਇੱਕ ਸਾਰਤਾ ਵਿੱਚ ਅਡੋਲ ਜੀਵਨ ਜਿਉਣ ਲੱਗ ਪੈਂਦੇ ਹਾਂ। ਬਗੈਰ ਇਸ ਕੇਂਦਰ ਦੀ ਪ੍ਰਤੀਤੀ ਦੇ ਸਾਰੇ ਕੇਂਦਰਹੀਨ ਹੀ ਹਨ। ਕਾਲ ਦੇਸ਼ ਅਤੇ ਨਿਮਿਤ ਦੀ ਵਿੱਚ ਪਈ ਹੋਈ ਹੈ। ਗੁਰਮਤ ਅਨੁਸਾਰ ਸਿਮਰਨ ਨਾਲ ਅਸੀਂ ਕਾਲ ਧਿਆਨ ਨਾਲ ਸਪੇਸ ਭਾਵ ਦੇਸ਼ ਅਤੇ ਵਾਹਿਗੁਰੂ ਨੂੰ ਕਰਤਾ ਜਾਣ ਕੇ ਅਤੇ ਉਸਦੀ ਰਜ਼ਾ ਵਿੱਚ ਰਹਿ ਕੇ ਨਿਮਿਤ ਨੂੰ ਜਿੱਤਣਾ ਹੈ। ਇਸ ਤਰ੍ਹਾਂ ਜੀਵ ਸੱਚ ਦੇ ਕੋਲ ਪੁੱਜ ਸਕਦਾ ਹੈ। ਇੱਥੋਂ ਸਾਨੂੰ ਸੱਚ ਆਪਣੇ ਵਿੱਚ ਖਿੱਚ ਕੇ ਅਭੇਦ ਕਰ ਲੈਂਦਾ ਹੈ, ਇਹ ਉਸਦਾ ਬਿਰਧ ਹੈ, ਇਹ ਉਸਦੀ ਬਖਸ਼ਿਸ਼ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਰੇ ਗੁਰੂ ਬਣਨਾ ਚਾਹੁੰਦੇ ਹਨ, ਚੇਲਾ ਤਾਂ ਕੋਈ ਵਿਰਲਾ ਵਿਰਲਾ ਹੀ ਬਣਨਾ ਚਾਹੁੰਦਾ ਹੈ। ਗੱਲ ਜਿਹੜੀ ਕੋਈ ਸਮਝਾਵੇ ਉਹ ਆਪਣੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ, ਨਾ ਕਿ ਬਿਨਾਂ ਆਪ ਅਮਲ ਕੀਤੇ ਦੇ ਦੂਸਰਿਆਂ ਨੂੰ ਉਪਦੇਸ਼ ਕਰਨ ਲੱਗ ਪੈਣਾ। ਜਿਵੇਂ ਫੋਟੋ ਕੈਮਰੇ ਦਾ ਸ਼ੀਸ਼ਾ ਪਹਿਲਾਂ ਆਪਣੇ 'ਤੇ ਅਕਸ਼ ਲੈਂਦਾ ਹੈ ਤਾਂ ਵੇਖੋ ਕਿਤਨੀ ਸੋਹਣੀ ਤਸਵੀਰ ਬਣਦੀ ਹੈ, ਪਰ ਜੇ ਲੁਕਿੰਗ ਗਲਾਸ ਵਿੱਚ ਬਹੁਤੇ ਆਦਮੀ ਮੂੰਹ ਵੇਖਦੇ ਹਨ ਪਰ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ, ਸ਼ੀਸ਼ਾ ਕੋਈ ਅਸਰ ਕਬੂਲਦਾ ਹੀ ਨਹੀਂ, ਕੋਰੇ ਦਾ ਕੋਰਾ ਰਹਿੰਦਾ ਹੈ। ਇਸੇ ਤਰ੍ਹਾਂ ਆਪਣੀ ਸਿਫਤ ਆਪ ਕਰਨਾ ਚੰਗਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹੋਰ ਮਾੜੀਆਂ ਚੀਜ਼ਾਂ ਗਿਣੀਆਂ ਹਨ ਉੱਥੇ ਆਪਾ ਸਲਾਹਣ ਨੂੰ ਵੀ ਉਹਨਾਂ ਵਿੱਚ ਸ਼ੁਮਾਰ ਕੀਤਾ ਹੈ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਆਪ ਨੂੰ ਅਤਹੀਣ ਜਾਣਨਾ ਵੀ ਬੁਰਾ ਹੈ, ਆਪ ਨੂੰ ਕੋਸਣਾ ਇਹ ਵੀ ਗੁਣਾਹ ਹੈ। ਅਸਾਂ ਇਹਨਾਂ ਵਿੱਚੋਂ ਠੀਕ ਰਸਤਾ ਪਾਲਣਾ ਹੈ, ਨਾ ਆਪਣੀ ਸਵੈ ਦੀ ਉਸਤਤ ਨਾ ਆਪਣੀ ਹੀਣ ਭਾਵਨਾ। ਗੁਰੂ ਸਾਹਿਬ ਨੇ ਇਸ ਮਾਰਗ ਨੂੰ ਇਸ ਤਰ੍ਹਾਂ ਦਰਸਾਇਆ ਹੈ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ। ਗੁਰਬਾਣੀ ਨੂੰ ਵਿਚਾਰਨਾ ਹੈ, ਸਾਡੇ ਗੁਰੂ ਸਾਹਿਬਾਨ ਨੂੰ ਮੁਕੰਮਲ ਗਿਆਨ ਸੀ, ਇਸ ਤੁਕ ਦੀ ਮਨੋਵਿਗਿਆਨਕ ਧਾਰਾ ਨੂੰ ਵਿਚਾਰੋ। ਫਰੀਦਾ ਬੁਰੇ ਦਾ ਭਲਾ ਕਰ ਫਿਰ ਕੀ ਹੋਏਗਾ, ਗੁੱਸਾ ਮਨ ਨਾ ਹੰਡਾਏ। ਦੂਜਾ ਦੇਹੀ ਰੋਗ ਨਾ ਲੱਗੇ। ਤੀਜਾ ਪੱਲੇ ਸਭ ਕੁਛ ਪਾਏ। ਦੇਖੋ ਕਿੰਨਾ ਲਾਭ ਹੈ ਇਸਦਾ। ਰਤਨ ਨਾਮ ਅਮੁੱਲ ਪਦਾਰਥ ਹੈ, ਇਹ ਵਿਸਮਾਦ ਤੋਂ ਪਰੇ ਲੈ ਜਾਂਦਾ ਹੈ। ਵੈਸਟਰਨ ਦੁਨੀਆ ਅੱਜ ਕੱਲ੍ਹ ਆਰਾਮ ਲੈਣ 'ਤੇ ਜ਼ੋਰ ਦੇ ਰਹੀ ਹੈ। ਨਾਮ ਦਾ ਸਿਮਰਨ ਵਧੀਆ ਆਰਾਮ ਹੈ, ਇਹ ਸਾਡੀ ਦੇਹ ਆਰੋਗ ਰੱਖਦਾ ਹੈ ਅਤੇ ਵਾਹਿਗੁਰੂ ਦੇ ਕੋਲ ਵੀ ਲੈ ਜਾਂਦਾ ਹੈ। ਇਸ ਨਾਲ ਅਸੀਂ ਅੰਤਰਮੁਖ ਹੋ ਜਾਂਦੇ ਹਾਂ। ਲਿਖਾਰੀ ਦੇ ਹੱਥ ਕਲਮ ਹੁੰਦੀ ਹੈ, ਕਲਮ ਜੋ ਲਿਖਦੀ ਹੈ ਉਹ ਕਲਮ ਦੇ ਵੱਸ 'ਚ ਨਹੀਂ ਹੁੰਦਾ, ਉਹ ਲਿਖਾਰੀ ਦੇ ਵੱਸ 'ਚ ਹੁੰਦਾ। ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਛ ਮੇਥੋਂ ਲਿਖਾਇਆ ਹੈ ਇਹ ਆਪਣਾ ਯੰਤਰ ਬਣਾ ਕੇ ਲਿਖਾਇਆ, ਇਹਦੇ ਵਿੱਚ ਮੇਰੇ ਵੱਸ ਕੁਛ ਨਹੀਂ ਹੈ। ਜੋ ਮੇਥੋਂ ਹੋਇਆ ਇਸਦਾ ਕ੍ਰੈਡਿਟ, ਇਸਦੀ ਵਡਿਆਈ ਉਹਨਾਂ ਨੂੰ ਹੈ, ਨਾ ਕਿ ਮੈਨੂੰ। ਸਾਡੇ ਸਤਿਗੁਰੂ ਤਾਂ ਅਨਪੜ੍ਹ ਝੀਵਰਾਂ ਤੋਂ ਬੜੇ ਗਿਆਨੀ ਪੰਡਤਾਂ ਨੂੰ ਹਰਾਉਣ ਦੇ ਸਮਰੱਥ ਹਨ। ਤੁਸਾਂ ਸਭ ਨੂੰ ਸਾਖੀ ਯਾਦ ਹੈ ਨਾ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਸ ਤਰ੍ਹਾਂ ਇੱਕ ਅਨਪੜ੍ਹ ਝੀਵਰ ਤੋਂ ਇੱਕ ਪੰਡਿਤ ਨੂੰ ਗੀਤਾ ਦੇ ਅਰਥ ਕਰਨ ਵਿੱਚ ਹਰਾਇਆ, ਅਤੇ ਫਿਰ ਪੰਡਿਤ ਸਤਿਗੁਰਾਂ ਦੇ ਚਰਨੀ ਲੱਗ ਕੇ ਨਾਮ ਤਰੀਕ ਸਿੱਖ ਹੋਇਆ। ਲੋਕ ਰਤਾ ਕੁ ਸਿੱਖਿਆ ਪਾ ਕੇ ਆਪਣੇ ਆਪ ਨੂੰ ਜਿਤਾਉਣ ਲੱਗ ਪੈਂਦੇ ਹਨ। ਸਤਿਗੁਰੂ ਜੀ ਨੇ ਫਰਮਾਇਆ, ਜੱਜਾ ਜਾਣੈ ਹਾਉ ਕੁਛ ਹੁਆ ਵਾਧਿਓ ਜਿਉ ਨਲਨੀ ਭ੍ਰਮ ਸੁਆ, ਜਿਉ ਜਾਣੈ ਹਉ ਭਗਤ ਗਿਆਨੀ ਆ ਗਏ ਠਾਕਰ ਤਿਲ ਨਹੀਂ ਮਾਨੀ। ਪਦਾਰਥ ਗਿਆਨੀ ਸਾਨੂੰ ਗੁੰਮਰਾਹ ਕਰਦੇ ਹਨ, ਅਸੀਂ ਉਹਨਾਂ ਦੇ ਉਪਦੇਸ਼ ਹੇਠ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣਾਉਣਾ ਚਾਹੁੰਦੇ ਹਾਂ, ਪਰ ਇਹ ਗਲਤ ਹੈ। ਅਸਾਂ ਪਰਮਾਰਥ ਦੇ ਤੱਤ ਵੇਤਾ ਦੀ ਸੰਗਤ ਰਾਹੀਂ ਵਾਹਿਗੁਰੂ ਨਾਲ ਮਿਲਾਪ ਪ੍ਰਾਪਤ ਕਰਨਾ ਹੈ। ਜਿਸ ਦੇ ਅੰਦਰ ਸਿਮਰਨ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਔਰ ਉਹੀ ਮੁਕਤ ਹੈ। ਵਾਹਿਗੁਰੂ ਨੂੰ ਅਸੀਂ ਪਦਾਰਥਕ ਤੌਰ 'ਤੇ ਨਹੀਂ ਦੇਖ ਸਕਦੇ, ਅਨੁਭਵੀ ਦ੍ਰਿਸ਼ਟਾ ਪਦ ਵਿੱਚ ਹੋ ਕੇ ਪ੍ਰਤੀਤ ਕਰ ਸਕਦੇ ਹਾਂ। ਸਾਰੇ ਪਦਾਰਥ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਉਹ ਬਿਨਸਨਹਾਰ ਹਨ, ਵਾਹਿਗੁਰੂ ਬਿਨਸਨਹਾਰ ਨਹੀਂ ਹੈ। ਇਸ ਵਾਸਤੇ ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ? ਅਸੀਂ ਲੱਕੜ ਦੇਖ ਸਕਦੇ ਹਾਂ ਪਰ ਉਸ ਅੰਦਰਲੀ ਅੱਗ ਨਹੀਂ। ਅਸੀਂ ਬਲਦੀ ਅੱਗ ਤਾਂ ਦੇਖ ਸਕਦੇ ਹਾਂ ਪਰ ਉਸ ਵਿਚਲੀ ਤਪਸ਼ ਨਹੀਂ। ਇਸੇ ਤਰ੍ਹਾਂ ਅਸੀਂ ਕੁਦਰਤ ਤਾਂ ਦੇਖ ਸਕਦੇ ਹਾਂ ਪਰ ਕਾਦਰ ਨਹੀਂ। ਬਸ ਕੁਦਰਤ ਵਿੱਚੋਂ ਹੀ ਕਰਤਾ ਅਨੁਭਵ ਕੀਤਾ ਜਾ ਸਕਦਾ। ਜੀਵਨ ਦਾ ਲਾਹਾ ਸਿਮਰਨ ਹੈ, ਸਿਮਰਨ ਦਾ ਫਾਇਦਾ ਸਹਿਜ ਅਵਸਥਾ ਹੈ, ਮੁਕਤਾ ਹੈ। ਫਿਰ ਇਸਦੀ ਕੋਈ ਕੀਮਤ ਨਹੀਂ। ਇਸਦੀ ਕੀਮਤ ਦਾ ਪਤਾ ਲੱਗਦਾ ਮਰ ਕੇ। ਜਿਨ੍ਹਾਂ ਨੇ ਸਿਮਰਨ ਕੀਤਾ ਉਹ ਮਰ ਕੇ ਪਛਤਾਉਣਗੇ, ਫਿਰ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਵੀ ਪਛਤਾਉਣਗੇ। ਪਰ ਕਿਉਂ? ਇਸ ਲਈ ਕਿ ਜਦ ਇਸਦੀ ਕੀਮਤ ਦਾ ਪਤਾ ਲੱਗੇਗਾ ਕਿ ਇਹ ਬੜੀ ਮਹਾਨ ਕੀਮਤ ਅਤੇ ਅਮੋਲਕ ਹੈ, ਫਿਰ ਉਹ ਕਹਿਣਗੇ ਜੇ ਸਿਮਰਨ ਦੀ ਏਡੀ ਕੀਮਤ ਸੀ ਤਾਂ ਅਸੀਂ ਹੋਰ ਸਿਮਰਨ ਕਿਉਂ ਨਾ ਕੀਤਾ। ਜਿਹੜੇ 5 ਮਿੰਟ ਵੀ ਰੋਜ਼ ਸਿਮਰਨ ਕਰਦੇ ਹਨ ਜਾਂ ਕਰਨਗੇ ਉਹਨਾਂ ਨੂੰ ਵੀ ਦਰਗਾਹ ਵਿੱਚ ਸੋਹਣਾ ਸੁੱਖ ਮਿਲੇਗਾ। ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ। ਇਹ ਮਾਂ ਦੀਆਂ ਗੱਲਾਂ ਬੱਚੇ ਦੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਸਹਿਜ ਸੁਭਾਅ ਟਿਕ ਜਾਂਦੀਆਂ ਅਤੇ ਇਹ ਗੱਲਾਂ ਉਸ ਵਿੱਚ ਰਚਦੀਆਂ ਰਹਿੰਦੀਆਂ ਹਨ। ਬੱਚਾ ਉਹਨਾਂ ਗੱਲਾਂ ਨੂੰ ਤੋਤਲੀ ਆਵਾਜ਼ ਵਿੱਚ ਦੁਹਰਾਉਂਦਾ ਹੈ ਅਤੇ ਹੌਲੀ ਹੌਲੀ ਬੋਲਣਾ ਸਿੱਖ ਜਾਂਦਾ। ਜੇ ਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੇ ਤਾਂ ਬੱਚਾ ਬੋਲਣਾ ਹੀ ਨਾ ਸਿੱਖੇ। ਇਸ ਤਰ੍ਹਾਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਉਹ ਸਾਡੇ ਸਬਕੌਂਸ਼ੀਅਸ ਮਾਇੰਡ ਵਿੱਚ ਅਚੇਤ ਹੀ ਦਾਖਲ ਹੋ ਜਾਂਦਾ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਜਦ ਇਹ ਮਨ ਭਰਪੂਰ ਹੋ ਜਾਂਦਾ ਹੈ ਤਾਂ ਨਾਮ ਦਾ ਰਸ ਆਉਣ ਲੱਗਦਾ ਹੈ। ਮਨ 'ਤੇ ਸੰਗਤ ਦਾ ਅਸਰ ਵੀ ਬਹੁਤ ਹੁੰਦਾ ਹੈ। ਮਨ ਦਿਨ ਨੂੰ ਜੋ ਕੁਛ ਕਰੇਗਾ ਰਾਤ ਨੂੰ ਉਸੇ ਦੇ ਖੁਆਬ ਦੇਖੇਗਾ, ਸੁਪਨੇ ਦੇਖੇਗਾ। ਜਿਸ ਤਰ੍ਹਾਂ ਕਿ ਜੇ ਕੋਈ ਆਦਮੀ ਕਿਸੇ ਸੰਤ ਦੀ ਸੰਗਤ ਕਰੇ ਅਤੇ ਕੀਰਤਨ ਉਪਦੇਸ਼ ਸੁਣੇ ਤਾਂ ਰਾਤ ਨੂੰ ਉਸਨੂੰ ਸੁਪਨੇ ਵੀ ਸੰਤਾਂ ਦੇ ਅਤੇ ਕੀਰਤਨ ਦੇ ਆਉਣਗੇ। ਜੋ ਮੰਦਾ ਕਰਮੀਆਂ ਦੀ ਸੰਗਤ ਕਰੇਗਾ ਤਾਂ ਸੁਪਨੇ ਵੀ ਮੰਦੇ ਕਰਮਾਂ ਦੇ ਆਉਣਗੇ। ਇੱਕ ਵੰਡ ਅਨੁਸਾਰ ਸਾਡੇ 3 ਰਿਸ਼ਤੇ ਹਨ। ਪਹਿਲਾ ਗੁਰੂ ਨਾਲ ਹੈ, ਦੂਜਾ ਵਾਹਿਗੁਰੂ ਨਾਲ ਹੈ ਅਤੇ ਤੀਜਾ ਆਪਣੇ ਖੁਦ ਨਾਲ ਹੈ। ਆਪਣੇ ਨਾਲ ਇਹ ਹੈ ਕਿ ਸਾਡਾ ਚਾਲ ਚੱਲਣ ਕਰੈਕਟਰ ਇਹ ਉੱਚਾ ਹੋਵੇ, ਇਸ ਲਈ ਤੁਸੀਂ ਯਤਨ ਕਰ ਸਕਦੇ ਹੋ। ਸਜਾਤੀ ਨਾਲ ਸਜਾਤੀ ਮਿਲਦਾ ਹੈ। ਜਦ ਸਾਡੇ ਵਿੱਚ ਵਾਹਿਗੁਰੂ ਦੇ ਗੁਣ ਆ ਜਾਣਗੇ ਤਾਂ ਅਸੀਂ ਉਸ ਵਿੱਚ ਮਿਲ ਸਕਾਂਗੇ। ਜਿਸ ਤਰ੍ਹਾਂ ਪਾਣੀ ਨਾਲ ਪਾਣੀ ਤਾਂ ਮਿਲਦਾ ਹੈ ਪਰ ਪਾਣੀ ਨਾਲ ਪਾਰਾ ਨਹੀਂ ਮਿਲਦਾ। ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਗੰਦਾ ਪਾਣੀ ਨਹੀਂ ਪੈਂਦਾ। ਮਾਨ ਸਰੋਵਰ ਦਾ ਪਵਿੱਤਰ ਪਾਣੀ ਪਾ ਦੇਵੋ ਤਾਂ ਕੋਈ ਇਤਰਾਜ਼ ਨਹੀਂ ਕਰਦਾ। ਪ੍ਰੇਮਤ ਪਤੀ ਵਰਤਾ ਹੋਵੇ ਅਤੇ ਆਦਮੀ ਇਸਤਰੀ ਵਰਤ ਕਰੇ ਤਾਂ ਦੋਨੋਂ ਉੱਚੀ ਚਾਲ ਚੱਲਣ ਦੇ ਹੋ ਕੇ ਸੰਤ ਬਣਨ ਅਤੇ ਸਤਸੰਗ ਬਣਾਉਣ ਦੇ ਸਮਰੱਥ ਹੋ ਜਾਂਦੇ ਹਨ। ਬਾਜ਼ਾਰ ਵਿੱਚ ਨੰਗੇ ਸਿਰ ਫਿਰਨਾ ਜਾਂ ਮਰਦਾਂ ਨਾਲ ਕਲੱਬਾਂ ਵਿੱਚ ਜਾ ਕੇ ਔਰਤਾਂ ਸਿਰਫ ਕਾਮ ਹੀ ਪ੍ਰਚੰਡ ਕਰਦੀਆਂ ਹਨ, ਆਤਮਕ ਸ਼ਾਂਤੀ ਨਹੀਂ ਪ੍ਰਾਪਤ ਕਰਦੀਆਂ। ਨਾ ਉਹਨਾਂ ਨੂੰ ਦੇਖ ਕੇ ਇਹ ਆਤਮਕ ਸ਼ਾਂਤੀ ਹੁੰਦੀ ਹੈ। ਬਾਣੀ ਅਤੇ ਨਾਮ ਨਾਲ ਵਾਹਿਗੁਰੂ ਦਾ ਪੱਕਾ ਮਿਲਾਪ ਹੁੰਦਾ ਹੈ, ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਈ ਕਹਿੰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ? ਇਹ ਤਾਂ ਮਕੈਨੀਕਲ ਜੰਤਰਵਾਦ ਬੁੱਧ ਰਹਿਤ ਰਟਨ ਹੈ, ਇਹ ਗੱਲ ਠੀਕ ਨਹੀਂ। ਤਿੱਬਤ ਦੇ ਲੋਕ ਇੱਕ ਗੋਲ ਜਿਹੇ ਡੱਬੇ ਵਿੱਚ ਆਪਣੇ ਇਸ਼ਟ ਦਾ ਨਾਮ ਪਾ ਕੇ ਅਤੇ ਹੱਥ ਨਾਲ ਘੁਮਾਉਂਦੇ ਰਹਿੰਦੇ ਹਨ। ਫਿਰ ਉਸ ਨੂੰ ਇੱਕ ਡੰਡੇ 'ਤੇ ਚੜ੍ਹਾ ਕੇ ਬੜੇ ਵਜਦ ਵਿੱਚ ਕਿਰਿਆ ਦੇ ਵਿੱਚ ਘੁਮਾਉਂਦੇ ਹਨ। ਉਹ ਤਾਂ ਮਕੈਨੀਕਲ ਕਿਹਾ ਜਾ ਸਕਦਾ ਹੈ ਪਰ ਉਹਨਾਂ ਦੇ ਹਿਰਦੇ ਵਿੱਚ ਜੋ ਜਾਪ ਚੱਲ ਰਿਹਾ ਉਹ ਮਕੈਨੀਕਲ ਨਹੀਂ ਹੈ। ਇਸ ਤਰ੍ਹਾਂ ਸਾਡਾ ਵਾਹਿਗੁਰੂ ਵਾਹਿਗੁਰੂ ਕਰਨਾ ਕਦੇ ਮਕੈਨੀਕਲ ਯੰਤਰਵਤ ਨਹੀਂ ਹੋ ਸਕਦਾ। ਅਸੀਂ ਕੋਈ ਨਿਰਜਿੰਦ ਚੀਜ਼ ਨਹੀਂ ਹਾਂ, ਸਾਡੇ ਵਿੱਚ ਇੰਟਲੈਕਟ ਔਰ ਬੁੱਧੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ 'ਤੇ ਰੋਮ ਰੋਮ 'ਤੇ ਅਸਰ ਹੁੰਦਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਇਸ ਵਿੱਚ ਪਰਮੇਸ਼ਰ ਵੱਸਦਾ ਹੈ, ਇਹ ਗੁਰੂ ਵੀ ਹੈ। ਇਸ ਦਾ ਲੜਫੜੀ ਰੱਖਣਾ, ਇਸ ਦੀ ਸ਼ਰਨ ਵਿੱਚ ਰਹਿਣਾ। ਇਸ ਵਿੱਚ ਗੁਰਮੰਤਰ ਹੈ ਵਾਹਿਗੁਰੂ। ਇਸ ਮੰਤਰ ਦੇ ਸਿਮਰਨ ਨਾਲ ਉਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਜੋ ਯੋਗੀ ਨੂੰ ਯੋਗ ਨਾਲ ਹੁੰਦਾ ਹੈ। ਇਸ ਵਿੱਚ ਵਾਧਾ ਇਹ ਹੈ ਕਿ ਇਹ ਰਾਹ ਨਿਰਵਿਘਨ ਮਾਰਗ ਹੈ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ। ਯੋਗ ਮਾਰਗ ਵਿੱਚ ਵਿਘਨ ਪੈਣ ਦਾ ਇਮਕਾਨ ਹੈ, ਚਾਂਸ ਹੈ, ਪਰ ਇਸ ਮਾਰਗ ਵਿੱਚ ਵਿਘਨਾਂ ਦਾ ਡਰ ਨਹੀਂ। ਵਾਹਿਗੁਰੂ ਦਾ ਨਾਮ ਸਿਮਰੀਦਾ ਹੈ, ਆਪ ਰੱਖਿਆ ਕਰਦਾ ਹੈ। ਨਾਮ ਸਿਮਰਨ ਵਾਲੇ ਦੀ ਉਸਨੂੰ ਲਾਜ ਹੁੰਦੀ ਹੈ। ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਰਹਿੰਦੇ ਹੋਏ ਮਨ ਇਕਾਂਤ ਵਿੱਚ ਰੱਖਣਾ ਇਹੀ ਗੁਰਸਿੱਖੀ ਹੈ। ਸਿਮਰਨ ਵਿੱਚ ਅਸਾਂ ਗਾਫਲ ਨਹੀਂ ਹੋਣਾ, ਨਾ ਹੀ ਸੁਣ ਵੱਟਣੀ ਹੈ। ਸਿਮਰਨ ਨਾਲ ਅਸਾਂ ਵਾਹਿਗੁਰੂ ਜੀ ਦੀ ਸਮੀਪਤਾ ਨੇੜਤਾ ਹਾਸਲ ਕਰਨੀ ਹੈ ਅਤੇ ਦਿਖਣਾ ਹੈ, ਖਿੜਨਾ ਹੈ, ਵਾਹਿਗੁਰੂ ਵਿੱਚ ਵਸਣਾ ਹੈ ਅਤੇ ਵਾਹਿਗੁਰੂ ਨੂੰ ਆਪਣੇ ਚੇਤੇ ਵਿੱਚ ਵਸਾਉਣਾ ਹੈ। ਇਹੀ ਸਿਮਰਨ ਹੈ। ਸਿਮਰਨ ਵਿੱਚ ਅਸਾਂ ਲਕਸ਼ ਵੱਲ ਧਿਆਨ ਰੱਖਣਾ ਹੈ। ਅੰਗਰੇਜ਼ ਜਦ ਗਾਡ ਕਹੇਗਾ ਤਾਂ ਉਸਦਾ ਨਿਰੰਕਾਰ ਵੱਲ ਧਿਆਨ ਪਵੇਗਾ, ਪਰ ਜੇ ਇੱਕ ਕਸ਼ਮੀਰੀ ਗਾਡ ਕਹੇਗਾ ਤਾਂ ਉਸਦਾ ਮਛਲੀ ਵੱਲ ਧਿਆਨ ਜਾਵੇਗਾ, ਕਿਉਂਕਿ ਕਸ਼ਮੀਰੀ ਬੋਲੀ ਦੇ ਵਿੱਚ ਗਾਡ ਮੱਛੀ ਨੂੰ ਕਹਿੰਦੇ ਹਨ। ਸਿੱਖੀ ਸੇਵਕਾਂ ਦਾ ਜਥਾ ਹੈ। ਅਸਾਂ ਵਾਹਿਗੁਰੂ ਦਾ ਨਾਮ ਜਪਣਾ ਅਤੇ ਲੋਕਾਂ ਵਿੱਚ ਰਹਿ ਕੇ ਸੇਵਾ ਕਰਨੀ ਹੈ, ਇਹੀ ਗੁਰੂ ਹੁਕਮ ਹੈ। ਕੰਦਰਾਂ ਵਿੱਚ ਜਾ ਕੇ ਨਹੀਂ ਛਿਪੇ ਰਹਿਣਾ। ਪਹਿਲਾਂ ਭਲੇ ਲੋਕ ਸਭ ਯੋਗ ਦੇ ਪਿੱਛੇ ਜੰਗਲੀ ਜਾਵਾਸ ਕਰਦੇ ਸਨ, ਪਿੱਛੇ ਸਿਰਫ ਸਵਾਰਥੀ ਰਹਿ ਜਾਂਦੇ ਸਨ। ਸੁਸਾਇਟੀ ਚੰਗੇ ਆਦਮੀਆਂ ਤੋਂ ਖਾਲੀ ਹੋ ਜਾਂਦੀ ਸੀ ਅਤੇ ਫਿਰ ਇਸਦਾ ਨਤੀਜਾ ਕੀ? ਕੌਮੀ ਰਾਜਸੀ ਅਤੇ ਆਰਥਿਕ ਹਾਨੀ ਹੋਇਆ ਕਰਦੀ ਸੀ। 10,000 ਆਦਮੀ ਬਾਹਰੋਂ ਆ ਕੇ ਹਿੰਦੁਸਤਾਨ ਦੇ 21 ਕਰੋੜ ਦੇ ਆਬਾਦੀ ਵਿੱਚੋਂ ਸੋਮਨਾਥ ਮੰਦਰ ਨੂੰ ਲੁੱਟ ਕੇ ਲੈ ਗਏ। ਕਿਸੇ ਵਿੱਚ ਵੀ ਉਸਦਾ ਟਾਕਰਾ ਕਰਨ ਦੀ ਹਿੰਮਤ ਨਾ ਹੋਈ। ਗੁਰੂ ਸਾਹਿਬ ਨੇ ਸਾਨੂੰ ਸਿਮਰਨ ਦਾ ਸਹਿਜ ਰਸਤਾ ਦੱਸਿਆ, ਨਾਲ ਚੜ੍ਹਦੀ ਕਲਾ ਵਿੱਚ ਰਹਿਣਾ ਵੀ ਦੱਸਿਆ, ਜਿਸ ਨਾਲ ਸੰਸਾਰ ਵਿੱਚ ਵੀ ਕਰਤਾਰ ਵਿੱਚ ਵੀ ਵਾਹਿਗੁਰੂ ਦੇ ਨਾਲ ਸੁਖ ਸਹਿਜੇ ਜੁੜੀ ਰਹਿੰਦੀ ਹੈ। ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਮੈਂ ਜੋ ਕੁਛ ਕਹਿੰਦਾ ਹਾਂ ਇਹਦੇ ਵਿੱਚ ਮੇਰੀ ਆਪਣੀ ਕੋਈ ਸਿਆਣਪ ਨਹੀਂ ਹੈ, ਮੇਰੀ ਕੋਈ ਚਤੁਰਾਈ ਨਹੀਂ ਹੈ। ਹਾਂ, ਆਪਣਾ ਜੀਵਨ ਉੱਚਾ ਬਣਾਓ, ਜਿੰਨੀ ਵਾਰੀ ਵੀ ਭੁੱਲ ਕਰੋ ਬਖਸ਼ਿਸ਼ ਵਾਸਤੇ ਅਰਦਾਸ ਜ਼ਰੂਰ ਕਰੋ। ਆਪਣੇ ਮਨ ਦੀ ਸੇਧ ਸਦਾ ਵਾਹਿਗੁਰੂ ਵੱਲ ਰੱਖੋ। ਜਿਸ ਤਰ੍ਹਾਂ ਇੱਕ ਯੰਤਰ ਹੁੰਦਾ ਹੈ ਮਿਕਨਾਤੀਸ, ਉਹਨੂੰ ਕੁਤਬਨੁਮਾ ਵੀ ਆਖਦੇ ਹਨ, ਉਸਦੀ ਸੂਈ ਹਰ ਵੇਲੇ ਸ਼ਮਾਲ ਵੱਲ ਭਾਵ ਉੱਤਰ ਵੱਲ ਰਹਿੰਦੀ ਹੈ। ਅਤੇ ਸੰਸਾਰ ਪਰਿਵਾਰ ਦਾ ਸਾਰਾ ਕੰਮ ਕਰੀ ਜਾਈਏ ਅਤੇ ਇਹ ਧਿਆਨ ਵਾਹਿਗੁਰੂ ਵੱਲ ਲਕਸ਼ ਰੱਖੇ, ਉਹਦੇ ਨਾਲ ਜੁੜਿਆ ਰਹੇ। ਸਿਮਰਨ ਨਾਲ ਜਦ ਅਸੀਂ ਨਰਮ ਹੁੰਦੇ ਹਾਂ ਤਾਂ ਮਾੜੇ ਆਦਮੀਆਂ ਨਾਲ ਗਲਾਨੀ ਹੋ ਜਾਂਦੀ ਹੈ। ਆਪਣੇ ਵਿੱਚ ਨਿਰਮਲਤਾ ਜਦੋਂ ਆ ਜਾਂਦੀ ਹੈ ਫਿਰ ਸਾਡੇ ਮਨ ਵਿੱਚ ਦੂਜਿਆਂ ਵਾਸਤੇ ਹਮਦਰਦੀ ਅਤੇ ਤਰਸ ਪੈਦਾ ਹੁੰਦਾ ਹੈ। ਅਸੀਂ ਹੋਰਨਾਂ ਦਾ ਭਲਾ ਲੋਚਦੇ ਹਾਂ। ਖਿਆਲ ਰੱਖਣਾ ਹੈ ਕਿਤੇ ਆਪਾ ਸਲਾਉਣ ਵਿੱਚ ਰੁਕ ਅਸੀਂ ਪਰਮਾਤ ਦੇ ਰਸਤੇ ਤੋਂ ਨਾ ਹੈ ਖੁੰਝ ਜਾਈਏ। ਆਪਾ ਸਲਾਉਣ ਨੂੰ ਵੀ ਗੁਰੂ ਸਾਹਿਬ ਨੇ ਹੋਰ ਮੰਦੇ ਰਸਾਂ ਵਾਂਗੂ ਮੰਦਾ ਆਖਿਆ ਹੈ। ਸੰਤ ਭੋਲਾ ਸਿੰਘ ਜੀ ਤਰਨ ਤਾਰਨ ਵਿੱਚ ਇੱਕ ਮਹਾਂਪੁਰਸ਼ ਹੋਏ ਹਨ। ਉਹਨਾਂ ਨੇ 25 ਸਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ। ਆਪ ਜੀ ਇੱਕ ਵੇਰ ਤਰਨ ਤਾਰਨ ਸਾਹਿਬ ਸਰੋਵਰ ਦੀ ਪਰਿਕਰਮਾ ਕਰ ਰਹੇ ਹਨ। ਆਪ ਨੇ ਆਪਣੇ ਮਨ ਦੀ ਹਾਲਤ ਵਿਚਾਰੀ, ਮਹਿਸੂਸ ਕੀਤਾ ਕਿ ਆਹ ਮੈਨੂੰ ਜਿਹੜੇ ਸੱਜਣ ਮੱਥਾ ਟੇਕਦੇ ਆ ਉਹ ਮੈਨੂੰ ਉਹਨਾਂ ਤੋਂ ਕੁਛ ਚੰਗੇ ਲੱਗਦੇ ਹਨ ਜਿਹੜੇ ਸਿਰਫ ਫਤਿਹ ਹੀ ਬੁਲਾਉਂਦੇ ਹਨ। ਉਹਨਾਂ ਨੇ ਸੋਚਿਆ ਮੈਂ ਖੱਟਿਆ ਕੀ, ਜੇ ਇਹ ਆਪਾਂ ਸਲਾਹਣਾ ਹੀ ਮੇਰੀ ਗੱਲ ਪਈ ਜਾਣਾ ਹੈ, ਮੇਰੀ ਬਿਪਤਾ ਬਣਨੀ ਹੈ, ਮੇਰੇ ਰਾਹ ਦੀ ਰੁਕਾਵਟ ਬਣਨੀ ਹੈ, ਫਿਰ ਤੇ ਕੋਈ ਲਾਭ ਰਹਿਣਾ ਹੋਇਆ। ਇਹ ਨੁਕਸ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ 6 ਮਹੀਨੇ ਲੱਗ ਗਏ ਪਸ਼ੂਆਂ ਵਿੱਚ ਅਤੇ ਸਾਡੇ ਇਨਸਾਨਾਂ ਵਿੱਚ। ਇਹੀ ਮੂਲ ਫਰਕ ਹੈ ਕਿ ਉਹਨਾਂ ਵਿੱਚ ਕਿਉਂ ਦੇ ਚੰਗੇ ਮੰਦੇ ਵਿਚਾਰ ਨਹੀਂ ਹਨ। ਬਾਕੀ ਸਾਰੀਆਂ ਗੱਲਾਂ ਇਨਸਾਨਾਂ ਅਤੇ ਪਸ਼ੂਆਂ ਵਿੱਚ ਇੱਕੋ ਜਿਹੀਆਂ ਹਨ। ਅਸਾਂ ਸਮਝ ਨਾਲ ਵਿਚਾਰ ਕੇ ਚੰਗੇ ਕੰਮ ਕਰਦੇ ਹਨ ਅਤੇ ਅੱਗਾ ਸਵਾਰਨ ਵਾਸਤੇ ਨਾਮ ਜਪਣਾ ਹੈ। ਇਸ ਤਰ੍ਹਾਂ ਕਰਨ ਨਾਲ ਹਉਮੈ ਨਹੀਂ ਰਹਿੰਦੀ। ਕਰ ਪੁੰਨਹੋ ਨੀਚ ਸਦਾਈ ਹੈ, ਆਪਣੇ ਆਪ ਨੂੰ ਨੀਵਾਂ ਰੱਖਣਾ ਪੁੰਨਾ ਕਰਕੇ, ਕਰਮਾ ਕਰਕੇ। ਹਉਮੈ ਨਾ ਰਹੇ ਤਾਂ ਸੱਚ ਹਿਰਦੇ ਵਿੱਚ ਵੱਸਦਾ ਹੈ। ਸੱਚ ਵਿੱਚ ਬੜੀ ਸ਼ਕਤੀ ਹੈ। ਸੱਚ ਵਾਲੇ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ, ਉਸਦਾ ਇਰਾਦਾ ਲੱਠ ਵਾਂਗ ਮਜ਼ਬੂਤ ਹੁੰਦਾ ਹੈ, ਡੋਲਦਾ ਨਹੀਂ। ਜਿਵੇਂ ਬਿਜਲੀ ਘਰ ਤੋਂ ਬਿਜਲੀ ਲਿਆਉਣ ਵਾਸਤੇ ਤਾਰਾਂ ਦੀ ਜ਼ਰੂਰਤ ਹੈ, ਤਾਰਾਂ ਦੇ ਬਗੈਰ ਬਿਜਲੀ ਨਹੀਂ ਆ ਸਕਦੀ। ਸਿਮਰਨ ਤਾਰਾਂ ਹਨ, ਇਸ ਨਾਲ ਸਾਡੇ ਘਰ ਵਿੱਚ ਵਾਹਿਗੁਰੂ ਦੀ ਤਾਕਤ ਆਉਂਦੀ ਹੈ। ਰਾਤ ਨੂੰ ਜਦ ਜਾਗ ਆਵੇ, ਬਾਕੀ ਘਰ ਦੇ ਸੁੱਤੇ ਹੋਣ, ਤੁਸੀਂ ਸਿਮਰਨ ਵਿੱਚ ਲੱਗ ਜਾਓ। ਗ੍ਰਿਸ਼ਟੀ ਦੀ ਇਕਾਂਤ ਇਹੀ ਹੈ, ਇਹੀ ਉਦਾਸੀ ਹੈ, ਇਹੀ ਭਗਤੀ ਹੈ। ਨਾਮ ਸਿਰਫ ਦੇਵ ਗੁਰੂ ਦੇ ਸਦਕਾ ਹੈ। ਸਾਡੇ ਸਤਿਗੁਰੂ ਸਨ, ਉਹ ਆਪਣਾ ਚਰਨ ਅੰਮ੍ਰਿਤ ਦੇ ਕੇ ਨਾਮ ਦਿੰਦੇ ਸਨ। ਹੁਣ 5 ਪਿਆਰੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਨਾਮ ਦਿੰਦੇ ਹਨ ਅਤੇ ਰਹਿਤ ਮਰਿਆਦਾ ਵੀ ਦੱਸਦੇ ਹਨ। ਸਫਲ ਜਨਮ ਹਰ ਕਾ ਉਪਜਿਆ, ਜਿਨ ਕੀਤੋ ਸੌਤ ਵਿਧਾਤਾ, ਸਗਲ ਸਮੂਹ ਲੈ ਉਦਰੈ ਨਾਨਕ, ਪੂਰਨ ਬ੍ਰਹਮ ਪਛਾਤਾ। ਇਹ ਖੇੜਾ ਜਿਹੜਾ ਨਾਮ ਜਪਣ ਜਾਂ ਸਤਸੰਗ ਤੋਂ ਮਿਲਦਾ ਹੈ ਦੁਰਲੱਭ ਹੈ। ਇਹ ਅਸਲੀ ਚੀਜ਼ ਹੈ। ਦਰਖਤ ਸਾਲ ਭਰ ਦੇ ਤਸ਼ੱਦਦ ਦੇ ਬਾਅਦ ਮੌਸਮ ਦੇ ਥੋੜ੍ਹੇ ਜਿਹੇ ਦਿਨਾਂ ਵਾਸਤੇ ਖੇੜੇ ਵਿੱਚ ਆਉਂਦਾ ਹੈ। ਇਸ ਤੋਂ ਦੁਨੀਆਂ ਦੀ ਪਦਾਰਥ ਖੇੜਾ ਦੇ ਕੇ ਫਿਰ ਮਨ ਨੂੰ ਖਰਾਬ ਕਰਦੇ ਹਨ। ਵਾਹਿਗੁਰੂ ਦੇ ਪਾਸੇ ਦਾ ਖੇੜਾ ਬੜਾ ਕੀਮਤੀ ਹੈ ਔਰ ਸਦੀਵੀ ਹੈ। ਜਿਹੜਾ ਇਕੱਲਾ 3 ਦਿਨਾਂ ਵਿੱਚ ਅਖੰਡ ਪਾਠ ਕਰ ਲੈਂਦਾ ਹੈ ਨਾ, ਉਹ ਇਸ ਖੇੜੇ ਦੀ ਸਾਰ ਨਹੀਂ ਜਾਣਦਾ। ਐਵੇਂ ਆਪਣੇ ਹਉਮੈ ਵਧਾਉਂਦਾ, ਮੈਂ ਬੜਾ ਵੱਡਾ ਪਾਠੀ ਹਾਂ, ਮੈਂ ਬੜਾ ਵੱਡਾ ਵਿਦਿਆਰਥੀ ਹਾਂ, ਇਹ ਹਉਮੈ ਵਧਾਉਂਦੀ ਹੈ ਗੱਲ। ਵਾਹਿਗੁਰੂ ਨੇ ਕੁਦਰਤ ਵਿੱਚ ਭਾਰੀ ਅਨੇਕਤਾ ਰੱਖੀ ਹੈ, ਜਿਸ ਦਾ ਕੁਛ ਮਤਲਬ ਹੈ, ਕੁਝ ਪਰਪਜ਼ ਹੈ। ਦਰਖਤਾਂ, ਜਾਨਵਰਾਂ ਅਤੇ ਹੋਰ ਸਭ ਕਾਇਨਾਤ ਵਿੱਚ ਆਦਮੀਅਤ ਦੇ ਦਰਜੇ ਤੱਕ ਸਾਂਝਾ ਹੁੰਦੀਆਂ ਹਨ। ਇਹਨਾਂ ਵਿੱਚੋਂ ਕੁਝ ਵਿਸ਼ੇਸ਼ ਸਾਂਝ ਪ੍ਰਗਟ ਕਰਨਾ ਇਹ ਕੁਦਰਤ ਦਾ ਇੱਕ ਖੇਲ ਹੈ। ਆਦਮੀਅਤਾਂ ਤੋਂ ਫਿਰ ਏਕਤਾ ਵਿੱਚ ਸਮਾ ਲੈਣਾ। ਮੰਦਰ ਮੇਰਾ ਸ਼ਬਦ ਉਜਾਰਾ, ਜਦ ਤੱਕ ਮਨ ਜਾਗੇ ਨਾ ਬੋਲੇ ਨਾ, ਇਹ ਬੁੜਬੜਾਉਣਾ ਹੈ। ਬੁੜਬੜਾਉਣਾ ਅਤੇ ਨਾਮ ਜਪਣਾ ਇਹ ਅਲੱਗ ਅਲੱਗ ਸੈਂਸ 'ਤੇ ਹੈ, ਭਾਵੇਂ ਕਿਰਿਆ ਇੱਕ ਹੈ। ਗੰਦੀ ਨਾਲੀ ਦਾ ਪਾਣੀ ਵੀ H2O ਹੈ ਅਤੇ ਪਵਿੱਤਰ ਗੋਦਾਵਰੀ ਦਾ ਪਾਣੀ ਵੀ H2O ਹੈ। ਕੈਮੀਕਲ ਬਣਤਰ ਵਿੱਚ ਦੋਨੋਂ ਇੱਕ ਹਨ, ਪਰ ਇਸਤੇਮਾਲ ਕਰਨ ਵਿੱਚ ਇੱਕ ਨਹੀਂ ਹਨ। ਇੱਕ ਵਿੱਚ ਮੈਲ ਹੈ, ਗੰਦਗੀ ਹੈ, ਤੇ ਦੂਜੇ ਵਿੱਚ ਸਫਾਈ ਹੈ, ਪਵਿੱਤਰਤਾ ਹੈ। ਹੈ ਤਾਂ ਦੋਨੋਂ ਇੱਕ, ਪਰ ਗੁਣ ਇੱਕ ਨਹੀਂ ਹਨ। ਇੱਕ ਮੈਲ ਦਾ ਭਰਿਆ, ਇੱਕ ਪਵਿੱਤਰਤਾ ਦਾ ਪ੍ਰਤੀਕ ਹੈ। ਸੋ ਇਸ ਤਰ੍ਹਾਂ ਜੀਵ ਜੇ ਆਪਣੇ ਆਪ ਨੂੰ ਬ੍ਰਹਮ ਕਹੇ ਤਾਂ ਇਹ ਗਲਤੀ ਹੈ। ਬਹੁਤੇ ਆਤਮਨਿਸ਼ਠੀ ਹੋ ਕੇ ਰਹਿ ਜਾਂਦੇ ਹਨ ਤੇ ਆਪਣੇ ਆਪ ਨੂੰ ਬ੍ਰਹਮਨਿਸ਼ਠੀ ਕਹਿਣ ਲੱਗ ਪੈਂਦੇ ਹਨ। ਇਸ ਗਲਤੀ ਦੇ ਕਾਰਨ ਅਧਵਾਟੇ ਹੀ ਰਹਿ ਜਾਈਦਾ ਹੈ। ਜਦ ਤੱਕ ਜੀਵ ਵਿੱਚ ਮੈਲ ਹੈ, ਉਹ ਜਿੰਨਾ ਵੀ ਉੱਚਾ ਕਿਉਂ ਨਾ ਹੋ ਜਾਵੇ, ਬ੍ਰਹਮ ਨਹੀਂ ਹੋ ਸਕਦਾ। ਇਸ ਮਾਰਗ ਵਿੱਚ ਘਾਬਰਨਾ ਨਹੀਂ, ਡਰਨਾ ਨਹੀਂ, ਪਹਿਲੀ ਕਲਾ ਵਿੱਚ ਨਹੀਂ ਜਾਣਾ, ਨਾਮ ਹੀ ਪ੍ਰਾਪਤੀ ਹੈ। ਸੰਤ ਲਖਬੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਵਿੱਚ ਗੋਤੇ ਖਾ ਰਿਹਾ ਸਾਂ, ਸਹਿਵਨ ਹੀ ਮੇਰਾ ਹੱਥ ਇੱਕ ਚੱਲਦੇ ਜਹਾਜ਼ ਦੇ ਖੁੰਡ ਨੂੰ ਪੈ ਗਿਆ। ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ, ਜ਼ੋਰ ਨਹੀਂ ਲਾਉਣਾ ਪੈਂਦਾ, ਡੁੱਬਣ ਦਾ ਵੀ ਡਰ ਨਹੀਂ। ਇਹ ਖੁੰਡ ਨਾਮ ਹੈ, ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ। ਸੰਸਾਰ ਸਾਗਰ ਹੈ, ਨਾਮ ਇੱਕ ਦਿਨ ਮੈਨੂੰ ਸੱਚ ਦੇ ਕਿਨਾਰੇ ਲੈ ਜਾਏਗਾ। ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮੁਖ ਨੂੰ ਇਹ ਕਿਹਾ ਹੈ ਕਿ ਕੁਛ ਬਣ ਕੇ ਨਹੀਂ ਬੈਠਣਾ, ਜਿਹੜੇ ਬਣਦੇ ਹਨ ਉਹ ਫਸ ਜਾਂਦੇ ਹਨ, ਜਿਵੇਂ ਨਲਨੀ ਵਿੱਚ ਤੋਤਾ। ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਹੈ ਕਿ ਗੁਰਮੁਖ ਦੇ ਪੈਰੀ ਪੈਣਾ। ਹਾਸਰਸ ਇਹ ਐਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ, ਤੇ ਦੂਸਰੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਲਈ ਤਾਕੀਦ ਕੀਤੀ ਜਾਵੇ। ਦੋਹਾਂ ਤਰ੍ਹਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਪਾਲਣਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਅਨਖਾ ਤੇ ਨਾਮ ਸਿਮਰ, ਵਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ। ਉਹਨਾਂ ਨੂੰ ਤਨ ਦੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਸੀ, ਤਦੀ ਕਿਹਾ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਫਿਰ ਕਬੀਰ ਜੀ ਵੀ ਬਹੁਤ ਪਵਿੱਤਰ ਵਾਕ ਦੱਸਦੇ ਨੇ, ਜਪੀਏ ਨਾਮ ਅੰਨ ਕੈ ਸਾਥ। ਗੁਰੂ ਸਾਹਿਬ ਨੇ ਨਾਮ ਸੱਤ ਕਿਹਾ ਹੈ। ਇੱਕ ਓਅੰਕਾਰ ਸੱਤ ਨਾਮ, ਸੱਤ ਚਿੱਤ ਆਨੰਦ ਤਾਂ ਹੈ, ਉਸਦਾ ਨਾਮ ਵੀ ਸੱਤ ਹੈ। ਜਿੰਨਾ ਨਾ ਵਿਸਰੈ ਨਾਮ, ਛੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ। ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਫਿਰ ਅੱਗੇ ਸਲੋਕ ਵਿੱਚ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੋਰ ਸਪਸ਼ਟ ਕਰਦੇ ਹਨ, ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਲੋਕ ਕੁਝ ਦੇਖਣਾ ਚਾਹੁੰਦੇ ਹਨ, ਕੁਝ ਕਰਾਮਾਤ ਵੇਖਣੀ ਚਾਹੁੰਦੇ ਹਨ, ਫਿਰ ਖਰਾਬ ਹੁੰਦੇ ਹਨ। ਨਾਮ ਭਾਗਾਂ ਨਾਲ ਮਿਲਦਾ ਹੈ, ਸੰਸਾਰ ਫੁਰਨਾ ਹੈ। ਜਦ ਸੰਸਾਰ ਦਾ ਫੁਰਨਾ ਹੈ ਤਾਂ ਸੰਸਾਰ ਵਿਕਸਣਹਾਰ ਵਿਕਸੇਗਾ, ਫੁਰਨਾ ਖਤਮ ਹੋ ਜਾਏਗਾ। ਜਦ ਵਾਹਿਗੁਰੂ ਦਾ ਚੇਤਨ ਹੈ ਤਾਂ ਬ੍ਰਹਮ ਗਿਆਨ ਹੈ। ਦੁੱਖ ਵੇਲੇ ਅਰਦਾਸ ਕਰੋ, ਸੁੱਖ ਵੇਲੇ ਸ਼ੁਕਰ ਕਰੋ, ਤੇ ਜਦ ਮਨ ਆਮ ਹਾਲਤ ਵਿੱਚ ਹੋਵੇ ਤਾਂ ਸਿਮਰਨ ਕਰੋ। ਸਾਡੇ ਅੰਦਰ ਨਿਰੰਕਾਰੀ ਜੋਤ ਵਸਦੀ ਹੈ, ਪਰ ਮਨ ਬਿਲਕੁਲ ਨਿਰਮਲ ਨਹੀਂ, ਉਸ ਵਿੱਚ ਹਉਮੈ ਦੀ ਮੈਲ ਹੈ, ਜਿਸ ਨੇ ਉਸ ਜੋਤ ਨਾਲ ਸਾਨੂੰ ਨਖੇੜ ਰੱਖਿਆ ਹੈ। ਇਸ ਵਾਸਤੇ ਅਸਾਂ ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਈ ਰੱਖਣਾ ਹੈ। ਇਸ ਵਾਸਤੇ ਕਿਹਾ ਹੈ, ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਨਾਮ ਸਿਮਰਨ ਵਾਸਤੇ ਨੀਂਦ ਪੂਰੀ ਕਰਨੀ ਜ਼ਰੂਰੀ ਹੈ। ਇਸ ਗੱਲ ਦੇ ਨਾ ਸਮਝਣ ਨਾਲ ਕਈਆਂ ਨੇ ਆਪਣੀ ਸਿਹਤ ਖਰਾਬ ਕਰਦੀ ਹੈ। ਇੱਕ ਰੇਲਵੇ ਦੇ ਰਿਟਾਇਰਡ ਅਫਸਰ ਮੇਰੇ ਪਾਸ ਆਏ, ਜੋ ਰਾਤ ਨੂੰ ਸਿਰਫ 2 ਘੰਟੇ ਸੌਂਦੇ ਸਨ। ਉਸਨੂੰ ਕੋਈ ਰਸ ਨਹੀਂ ਸੀ ਆ ਰਿਹਾ। ਮੈਂ ਉਸਨੂੰ ਕਿਹਾ ਕਿ ਘੱਟ ਤੋਂ ਘੱਟ 6 ਘੰਟੇ ਸੌਂਇਆ ਕਰ। ਉਹ ਮੰਨੇ ਨਾ। ਮੈਂ ਕਿਹਾ ਤਾਂ ਫਿਰ ਕਿਸੇ ਸੰਤ ਪਾਸ ਜਾ, ਮੇਰੀ ਤਾਂ ਇਹੀ ਸਲਾਹ ਹੈ। ਜਦ ਮੰਨ ਗਿਆ ਤਾਂ ਕਹੇ ਕਿ ਨੀਂਦ ਨਹੀਂ ਆਉਂਦੀ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਉਸੇ ਤਰ੍ਹਾਂ ਲੇਟਿਆ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ ਇੱਕ ਮਹੀਨੇ ਵਿੱਚ ਹੀ ਉਹਦੀ ਦੇਹ ਦੀ ਹਾਲਤ ਸੁਧਰ ਗਈ। ਇੱਕ ਆਦਮੀ ਇੱਕੋ ਬੈਠਕ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਸੀ। ਇਹ ਥੋੜ੍ਹੀ ਘਾਲ ਨਹੀਂ, ਪਰ ਸੁਰਤ ਉਸਦੀ ਖੰਡਾਓ ਵਿੱਚ ਹੀ ਸੀ। ਘਾਲ ਤਾਂ ਬਹੁਤ ਹੈ, ਪਰ ਜਦ ਸੁਰਤੀ ਨਹੀਂ ਜੁੜੀ ਫਾਇਦਾ ਕੀ? ਇੱਥੇ ਹਵਾ ਚੱਲ ਰਹੀ ਹੈ, ਅਸੀਂ ਇਸ ਨੂੰ ਮਹਿਸੂਸ ਕਰ ਰਹੇ ਹਾਂ ਅਤੇ ਇਸ ਨਾਲ ਸਾਹ ਵੀ ਲੈ ਰਹੇ ਹਾਂ। ਕੋਲ ਇੱਥੇ ਇੱਕ ਮੁਰਦਾ ਪਿਆ ਹੋਵੇ, ਉਹ ਹਵਾ ਨੂੰ ਮਹਿਸੂਸ ਨਹੀਂ ਕਰੇਗਾ। ਉਸਦੇ ਹਵਾ ਨੂੰ ਮਹਿਸੂਸ ਕਰਨ ਵਾਲਾ ਯੰਤਰ ਫੇਫੜੇ ਹੁਣ ਕੰਮ ਨਹੀਂ ਕਰ ਰਿਹਾ। ਇਸ ਤਰ੍ਹਾਂ ਨਾਮ ਸਿਮਰਨ ਵਾਲਾ ਆਦਮੀ ਵਾਹਿਗੁਰੂ ਦੀ ਹੋਂਦ ਨੂੰ ਅਨੁਭਵ ਕਰਦਾ ਹੈ। ਵਾਹਿਗੁਰੂ ਤਾਂ ਹਰ ਥਾਂ ਹੈ, ਪਰ ਬਗੈਰ ਸਿਮਰਨ ਅਭਿਆਸ ਦੇ ਇਨਸਾਨ ਮੁਰਦੇ ਵਾਂਗੂ ਹੁੰਦਾ ਹੈ ਅਤੇ ਵਾਹਿਗੁਰੂ ਦੀ ਹਜ਼ੂਰੀ ਦਾ ਜਾਣੂ ਨਹੀਂ ਹੁੰਦਾ। ਵਾਹਿਗੁਰੂ ਅੱਗੇ ਰੋਣ ਦੀ ਉੱਚੀ ਉੱਚੀ ਪੁਕਾਰ ਕਰਨ ਦੀ ਲੋੜ ਹੈ, ਪਰ ਅੰਦਰੋਂ ਝੀਣੀ ਮਾਣਨਾ, ਉੱਤੋਂ ਉੱਤੋਂ ਵਿਖਾਵੇ ਵੀ ਨਹੀਂ। ਮਨ 'ਤੇ ਕਾਬੂ ਰੱਖਣਾ, ਵਾਹਿਗੁਰੂ ਅੰਤਰਜਾਮੀ ਹੈ ਅਤੇ ਸਭ ਕੁਝ ਆਪੇ ਜਾਣਦਾ ਹੈ। ਜਿਹੜੇ ਨਾਮ ਸਿਮਰਦੇ ਹਨ ਉਹ ਵਾਹਿਗੁਰੂ ਜਿਹੇ ਹੀ ਹੋ ਜਾਂਦੇ ਹਨ। ਨਾਮ ਦੀ ਕਦਰ ਕੋਈ ਵਿਰਲਾ ਜਾਣਦਾ ਹੈ। ਸਾਈਂ ਜੀ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਮੁਰਦੇ ਨੂੰ ਤੁਹਾਡੇ ਸਾਹਮਣੇ ਜਿਉਂਦਾ ਕਰ ਦੇਵੇ ਤਾਂ ਉਸ ਨੂੰ ਵੱਡਾ ਨਾ ਜਾਣੋ, ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਅਤੇ ਭਾਣੇ ਵਿੱਚ ਹੈ, ਹੁਕਮ ਵਿੱਚ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਹਾਲ। ਜਗਿਆਸੂ ਸਾਧੂ ਨੂੰ ਮਿਲ ਕੇ ਨਿਹਾਲ ਹੋਵੇ, ਨਹੀਂ ਤਾਂ ਉਸਦੀ ਸ਼ਰਧਾ ਇੱਕ ਫਰਕ ਹੈ। ਜੇ ਸ਼ਰਧਾ ਵੀ ਹੈ ਅਤੇ ਨਿਹਾਲ ਵੀ ਨਹੀਂ ਹੋਇਆ ਤਾਂ ਸਾਧੂ ਵਿੱਚ ਨੁਕਸ ਹੈ, ਹੋਰ ਕਿਸੇ ਨੂੰ ਢੂੰਡੋ। ਦੋਹਾਂ ਹਾਲਤਾਂ ਵਿੱਚ ਜ਼ਿੰਮੇਦਾਰੀ ਜਗਿਆਸੂ ਦੀ ਹੈ। ਬਹੁਤ ਕਿਸ ਯਾਦ ਥਾ ਮੁਝੇ, ਆਪਕੇ ਆਨੇ ਸੇ ਪਹਿਲੇ ਫਿਰ ਯਾਦ ਆਏਗਾ, ਆਪਕੇ ਜਾਣੇ ਕੇ ਬਾਅਦ। ਮੈਂ ਕਹਿੰਦਾ ਸਾਂ ਜਦੋਂ ਤੂੰ ਆਵੇਂ ਤੈਨੂੰ ਦਿਲ ਦਾ ਹਾਲ ਦੱਸਾਂਗਾ, ਪਰ ਜਦ ਤੂੰ ਆਇਆ ਦਿਲ ਦਾ ਗਮ ਦੂਰ ਹੋ ਗਿਆ, ਹੁਣ ਤੈਨੂੰ ਕੀ ਦੱਸਾਂ। ਭਾਵ ਸਾਧੂ ਦਾ ਇੰਤਜ਼ਾਰ ਕਰਦਾ ਸਾਂ ਕਿ ਜਦੋਂ ਆਵੇ ਤਾਂ ਉਸਨੂੰ ਆਪਣੇ ਦਿਲ ਦਾ ਗਮ ਦੱਸਾਂ, ਪਰ ਜਦ ਸਾਧੂ ਆ ਗਿਆ ਤਾਂ ਦਿਲ ਦਾ ਗਮ ਹੀ ਭੁੱਲ ਗਿਆ, ਦੱਸਣ ਨੂੰ ਕੁਛ ਰਿਹਾ ਨਾ। ਸਾਧੂ ਦੀ ਮਿਹਰ ਨਾਲ ਅਟਕਾਂ ਨਿਕਲ ਗਈਆਂ ਹਨ ਅਤੇ ਨਾਮ ਚੱਲ ਪਿਆ ਹੈ। ਇੱਕ ਸੱਜਣ ਨੇ ਯੂਰਪ ਦੀ ਇੱਕ ਸੰਤਨੀ ਦਾ ਜ਼ਿਕਰ ਕੀਤਾ। ਇਹ ਕੁੜੀ ਜਦ 12 ਵਰਿਆਂ ਦੀ ਸੀ ਤਾਂ ਇਹ ਅੰਨ੍ਹੀ ਹੋ ਗਈ ਅਤੇ ਇਸਦੇ ਹੱਥ ਪੈਰ ਵੀ ਮਾਰੇ ਗਏ, ਅਧਰੰਗ ਹੋ ਗਿਆ। ਇਸਨੇ ਇੱਕ ਈਸਾਈ ਸੰਤ ਅੱਗੇ ਪ੍ਰਾਰਥਨਾ ਕੀਤੀ ਅਤੇ ਇਹ ਮੁਆਜ਼ਜ਼ਾ ਹੋਇਆ ਕਿ ਇਸ ਦੀਆਂ ਅੱਖਾਂ ਵਿੱਚ ਫਿਰ ਰੋਸ਼ਨੀ ਆ ਗਈ ਅਤੇ ਹੱਥ ਪੈਰ ਠੀਕ ਹੋ ਗਏ। ਉਸ ਵਕਤ ਤੋਂ ਸਟਿਕਮੇਟ ਹੋ ਗਈ ਜਿਸਦੇ ਜਿਸਮ 'ਤੇ ਉਹਨਾਂ ਉਹਨਾਂ ਹਿੱਸਿਆਂ ਵਿੱਚੋਂ ਜਿਨ੍ਹਾਂ ਵਿੱਚ ਕਿ ਈਸਾ ਮਸੀਹ ਨੂੰ ਸੂਲੀ ਦੇਣ ਵੇਲੇ ਮੇਖਾਂ ਗੱਡੀਆਂ ਸਨ, ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਨੂੰ ਖੂਨ ਨਿਕਲਣ ਲੱਗ ਗਿਆ। ਆਪ ਜੀ ਨੇ ਕਿਹਾ ਕਿ ਇਸ ਕਿਸਮ ਦੀਆਂ ਗੱਲਾਂ ਆਪਣੇ ਗੁਰੂ ਵਿੱਚ ਵੀ ਵਰਤਦੀਆਂ ਹਨ। ਇੱਕ ਬੀਬੀ ਥੋੜ੍ਹਾ ਚਿਰ ਹੋਇਆ ਬਿਮਾਰ ਹੋ ਗਈ। ਬੀਬੀ ਦੀ ਬੜੀ ਤੀਬਰ ਇੱਛਾ ਸੀ ਕਿ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕੇ। ਬਿਮਾਰੀ ਦੀ ਹਾਲਤ ਵਿੱਚ ਉਹ ਬੇਹੋਸ਼ੀ ਹੋ ਗਈ ਅਤੇ ਉਸਨੇ ਦੇਖਿਆ ਕਿ ਮੈਂ ਹਜ਼ੂਰ ਸਾਹਿਬ ਪੁੱਜ ਗਈ ਹਾਂ ਅਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ। ਜਦ ਇਹ ਅੰਮ੍ਰਿਤ ਛਕ ਚੁੱਕੀ ਤਾਂ ਕੜਾ ਪ੍ਰਸ਼ਾਦ ਵਰਤਾਉਣ ਵੇਲੇ ਕਿਰਪਾਨ ਗਿਰ ਗਈ ਅਤੇ ਇਸ ਦੀ ਛਾਤੀ 'ਤੇ ਆ ਲੱਗੀ ਅਤੇ ਖੂਨ ਨਿਕਲ ਆਇਆ। ਜਦ ਇਸ ਨੂੰ ਹੋਸ਼ ਪਰਤੀ ਤਾਂ ਇਸਨੇ ਦੇਖਿਆ ਕਿ ਇਸਦੀ ਛਾਤੀ ਵਿੱਚੋਂ ਖੂਨ ਨਿਕਲ ਰਿਹਾ। ਇਹ ਅੱਤ ਸ਼ਰਧਾ ਵਿਸ਼ਵਾਸ ਦਾ ਨਤੀਜਾ ਹੈ। ਨਾਮ ਨੂੰ ਫਲ ਲੱਗਦੇ ਹਨ, ਵਿਸ਼ਵਾਸ ਨੂੰ ਪ੍ਰਾਪਤੀ ਹੁੰਦੀ ਹੈ। ਵਿਸ਼ਵਾਸ ਹੀ ਵਾਹਿਗੁਰੂ ਦਾ ਸਾਖੀ ਹੈ ਅਤੇ ਗੁਰੂ ਸਾਰੀ ਸਮਝ ਦਿੰਦਾ ਹੈ। ਰਾਣਾ ਸੂਰਤ ਸਿੰਘ ਵਿੱਚ ਜਪਜੀ ਸਾਹਿਬ ਦੇ ਦਿੱਤੇ ਹੋਏ ਚਾਰ ਖੰਡਾਂ ਦੀ ਵਿਆਖਿਆ ਦਿੱਤੀ ਹੈ। ਇਹ ਅਰਥ ਮੈਨੂੰ ਇੱਕ ਟਾਹਲੀ ਹੇਠ ਬੈਠੇ ਹੋਏ ਨੂੰ ਸਫੁਰਨ ਹੋਇਆ ਸੀ ਜਦ ਆਪਣੇ ਵਿਦਿਆਦਾਤੇ ਜੀ ਪਾਸ ਇਹਨਾਂ ਦਾ ਜ਼ਿਕਰ ਕੀਤਾ ਤਾਂ ਉਹ ਅਚਰਜ ਰਹਿ ਗਏ ਅਤੇ ਕਹਿਣ ਲੱਗੇ ਇਹ ਅਰਥ ਤਾਂ ਮੇਰੇ ਉਸਤਾਦ ਨੂੰ ਵੀ ਨਹੀਂ ਪੂਰੇ ਸਨ। ਬੁਢਾਪੇ ਵਿੱਚ ਅੰਦਰ ਦੇ ਸਰਾਵ, ਅੰਦਰ ਦੇ ਰਸ ਖੁਸ਼ਕ ਹੋ ਜਾਂਦੇ ਹਨ। ਉਹਨਾਂ ਨੂੰ ਨਾਰਮਲ ਵਿੱਚ ਰੱਖਣ ਵਾਸਤੇ ਉੱਦਮ ਕਰਨਾ ਪੈਂਦਾ ਹੈ। ਜਵਾਨੀ ਵਾਲੀ ਗੱਲ ਨਹੀਂ ਰਹਿੰਦੀ। ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਕਿੱਲੀ ਨੂੰ ਫੜ ਕੇ ਸਿਮਰਨ ਕਰਿਆ ਕਰਦੇ ਸਨ। ਅਸੀਂ ਜਗਤ 'ਤੇ ਆਪਣੀ ਅਤੇ ਹੋਰਨਾਂ ਦੀ ਵੀ ਮਦਦ ਕਰਨ ਲਈ ਆਏ ਹਾਂ। ਹੋਰਨਾਂ ਦੀ ਸੇਵਾ ਕਰਕੇ ਜੀਵਨ ਮੁਕਤ ਪੁਰਸ਼ ਆਪਣੀ ਦੇਹ ਨੂੰ ਸਫਲ ਕਰਦਾ ਹੈ। ਬਣਾਂ ਵਿੱਚ ਬੈਠ ਕੇ ਇਸ ਦੇਹ ਨੂੰ ਵਿਅਰਥ ਕਰ ਛੱਡਣਾ ਠੀਕ ਨਹੀਂ ਹੈ। ਗੁਰੂ ਦੇ ਸਿੱਖ ਇਸ ਦੇਹ ਨੂੰ ਬੱਚੇ ਬੱਚਿਆਂ ਅਤੇ ਤ੍ਰੀਮਤਾ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਜਾਂ ਮੁਸਲਮਾਨਾਂ ਦੀ ਕੈਦ ਵਿੱਚੋਂ ਰਿਹਾਅ ਕਰਾਉਣ ਦੇ ਯਤਨ ਵਿੱਚ ਸਫਲ ਕਰਦੇ ਹਨ। ਮੈਂ ਮਿਸਟਰ ਕਨਿੰਗਮ ਅਤੇ ਉਹਨਾਂ ਦੇ ਸਾਥੀਆਂ ਦੀ ਲਿਖੀ ਹੋਈ ਸਿੱਖਾਂ ਦੀ ਹਿਸਟਰੀ ਵਿੱਚ ਇੱਕ ਨਿਹੰਗ ਸਿੰਘ ਦਾ ਜ਼ਿਕਰ ਪੜ੍ਹਿਆ ਜੋ ਰੋਪੜ ਦੇ ਪਾਸ ਕੱਲ ਮੁਕੱਲਾ ਇੱਕ ਸੜਕ ਬਣਾਇਆ ਕਰਦਾ ਸੀ। ਉਸ ਨੂੰ ਮੁਕਤੀ ਦੀ ਪਰਵਾਹ ਨਹੀਂ ਸੀ, ਜੀਵਨ ਮੁਕਤ ਤਾਂ ਸੀ। ਉਹ ਸੜਕ ਬਣਾਉਣ ਦੀ ਕਾਰੇ ਲੱਗ ਕੇ ਆਪਣੀ ਦੇਹ ਸਫਲ ਕਰ ਰਿਹਾ ਸੀ। ਪਿੰਡਾਂ ਦੇ ਲੋਕ ਉਸ ਦੇ ਖਾਣ ਨੂੰ ਆਪ ਹੀ ਰੋਟੀ ਲੈ ਕੇ ਆ ਜਾਂਦੇ ਸਨ। ਦੇਹ ਦਾ ਅਸਲੀ ਵੈਰਾਗ ਇਹ ਹੈ, ਕੌਮ ਦੇ ਵਿਚਾਰਵਾਨ ਆਦਮੀ ਆਪਣੀ ਅਕਲ ਅਤੇ ਮਿਹਨਤ ਨਾਲ ਹੋਰਨਾਂ ਦਾ ਭਲਾ ਕਰਨ, ਯਤੀਮ ਖਾਲੇ ਖੋਲਣ, ਬਜਾਏ ਇਸ ਦੇ ਕਿ ਆਪ ਵੈਰਾਗ ਨਹੀਂ ਹੋ ਕੇ ਅਟਕ ਜਾਣ। ਵਾਹਿਗੁਰੂ ਦੇਖਣ ਦੀ ਇੱਛਾ ਦੀ ਲੋੜ ਹੈ। ਗੁਰੂ ਸਾਹਿਬ ਨੇ ਸਾਨੂੰ ਉਸ ਦੇ ਸਿਮਰਨ ਦੀ ਤਾਕੀਦ ਕੀਤੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਕਣੀ। ਲੋਕ ਵਾਹਿਗੁਰੂ ਨੂੰ ਦੇਖਣਾ ਚਾਹੁੰਦੇ ਹਨ। ਬੜੀ ਤੀਬਰ ਇੱਛਾ ਹੋਵੇ ਤਾਂ ਵਾਹਿਗੁਰੂ ਕੁਛ ਬਣ ਕੇ ਵੀ ਆ ਦਰਸ਼ਨ ਦਿੰਦਾ ਹੈ, ਪਰ ਉਹ ਹੈ ਤੇ ਝਲਕਾਰਾ ਮਾਤਰ। ਦੇਰ ਦੀ ਗੱਲ ਹੈ, ਅਸੀਂ ਕਸ਼ਮੀਰ ਜਾ ਰਹੇ ਸਾਂ ਤਾਂ ਸਾਨੂੰ ਰਾਵਲ ਪਿੰਡੀ ਇੱਕ ਬੀਬੀ ਮਿਲੀ। ਉਸਦਾ ਪਤੀ ਗੁਜ਼ਰ ਚੁੱਕਾ ਸੀ, ਵਿਧਵਾ ਸੀ, ਬਹੁਤ ਦੁਖੀ ਸੀ। ਜਿਸਦੇ ਘਰ ਠਹਿਰੇ ਸਾਂ ਉਹਨਾਂ ਦੀ ਨੂੰਹ ਸੀ। ਸਾਡੇ ਹੱਥ ਧੁਲਾਉਣ ਆਈ। ਜਦ ਹੱਥ ਧੁਲਾ ਰਹੀ ਸੀ ਤਾਂ ਅਸਾਂ ਮਹਿਸੂਸ ਕੀਤਾ ਕਿ ਇਸ ਦੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਅਤੇ ਬੜੀ ਦੁਖੀ ਹੈ। ਅਸਾਂ ਘਰਦਿਆਂ ਤੋਂ ਉਸਦਾ ਹਾਲ ਪੁੱਛਿਆ। ਜਦ ਦੂਸਰੀ ਵਾਰ ਹੱਥ ਧੁਲਾਉਣ ਆਈ ਤਾਂ ਉਸਨੂੰ ਕਿਹਾ ਕਿ ਤੈਨੂੰ ਕਿਸੇ ਨੇ ਇੱਕ ਸੁਨੇਹਾ ਭੇਜਿਆ ਹੈ। ਉਸਨੇ ਅੱਗੋਂ ਬੜੀ ਕੁਰਖਤ ਆਵਾਜ਼ 'ਚ ਕਿਹਾ, ਕਿਹਾ ਸੁਨੇਹਾ? ਸਾਨੂੰ ਸੜਿਆਂ ਨੂੰ ਕੌਣ ਸੁਨੇਹਾ ਭੇਜਦਾ ਹੈ? ਮੈਂ ਹਲੇਮੀ ਨਾਲ ਉੱਤਰ ਦਿੱਤਾ, ਉਹ ਜਿਹੜਾ ਸਾਰਿਆਂ ਦਾ ਆਪਣਾ ਹੈ ਉਸਨੇ ਸੁਨੇਹਾ ਭੇਜਿਆ। ਉਸਨੇ ਫਿਰ ਪੁੱਛਿਆ, ਕਿਸਨੇ? ਅਸਾਂ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਨੇ ਤੈਨੂੰ ਸੁਨੇਹਾ ਭੇਜਿਆ ਹੈ। ਅਤੇ ਉਸਨੇ ਕਿਹਾ ਕਿ ਹੈ, ਤੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਨ ਵਾਸਤੇ ਨਹੀਂ ਪੈਦਾ ਕੀਤਾ? ਤੈਨੂੰ ਤੇ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ। ਉਹ ਕਹਿਣ ਲੱਗੀ, ਨਾਮ ਕੀ ਹੁੰਦਾ ਹੈ? ਅਸਾਂ ਉਸਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਸਮਝਾਇਆ, ਇਹ ਗੱਲ ਉਹ ਮੰਨ ਗਈ ਤੇ ਨਾਮ ਜਪਣ ਲੱਗ ਪਏ। ਥੋੜੇ ਦਿਨਾਂ ਵਿੱਚ ਹੀ ਉਹ ਸੁਖੀ ਹੋ ਗਈ, ਅੰਦਰ ਠੰਡ ਪੈ ਗਈ। ਫਿਰ ਉਸਨੇ ਨਾਮ ਦੀ ਬਾਬਤ ਕਦੀ ਕੁਛ ਨਾ ਪੁੱਛਿਆ ਤੇ ਸ਼ੌਕ ਨਾਲ ਲੱਗੀ ਰਹੀ। ਇੱਕ ਵਾਰ ਫਿਰ ਮਿਲੀ ਤਾਂ ਕਹਿਣ ਲੱਗੀ, ਸਹੁਰਾ ਹੁਣ ਰੋਟੀ ਦੇਣੋਂ ਵੀ ਸੰਕੋਚ ਕਰ ਰਿਹਾ ਹੈ। ਅਸਾਂ ਉਸਨੂੰ ਕਿਹਾ, ਥੋੜ੍ਹਾ ਪੜ੍ਹ ਕੇ ਨੌਕਰੀ ਕਰ ਲੈ। ਉਸਨੇ ਪੜ੍ਹਨਾ ਸ਼ੁਰੂ ਕੀਤਾ, ਯੂਨੀਅਰ ਕੈਂਬਰਿਜ ਦਾ ਇਮਤਿਹਾਨ ਦੇ ਦਿੱਤਾ। ਕੁੜੀਆਂ ਨੇ ਕਿਹਾ, ਤੂੰ ਖਾਸ ਮਿਹਨਤ ਕੀਤੀ ਹੀ ਨਹੀਂ ਕੀ ਤਾਂ ਪਾਸ ਕਿਵੇਂ ਹੋਏਗੀ? ਉਸਨੇ ਕਿਹਾ, ਪਾਸ ਕਰਨ ਵਾਲਾ ਕੋਈ ਹੋਰ ਹੈ, ਐਗਜ਼ਾਮੀਨਰ ਕੋਈ ਹੋਰ ਹੈ, ਉਹ ਇਮਤਿਹਾਨ ਵਿੱਚ ਪਾਸ ਹੋ ਗਏ। ਦੇਸ਼ ਦਾ ਜਦ ਬਟਵਾਰਾ ਹੋਇਆ, ਉਹ ਪਿੰਡੀ ਤੋਂ ਦਿੱਲੀ ਆ ਗਈ। ਆ ਕੇ ਉਸਨੇ ਨੌਕਰੀ ਵਾਸਤੇ ਅਰਜ਼ੀ ਦਿੱਤੀ। ਅਰਜ਼ੀਆਂ ਬੜੀਆਂ ਸਨ। ਹੋਰਨਾਂ ਨੇ ਕਿਹਾ, ਤੈਨੂੰ ਕਿਸਨੇ ਲੈਣਾ ਹੈ? ਉਸਨੇ ਜਵਾਬ ਦਿੱਤਾ, ਜੋ ਲੈਣ ਵਾਲਾ ਹੈ ਉਹ ਆਪ ਹੀ ਲਏਗਾ। ਸਾਰੇ ਫਿਕਰ ਨੇ ਉਸਨੂੰ ਨੌਕਰੀ ਮਿਲ ਗਈ। ਹੁਣ ਗੁਜ਼ਾਰੇ ਜੋਗੀ ਤਨਖਾਹ ਪਾ ਰਹੀ ਹੈ, ਸੋਹਣੀ ਸੂਰਤ ਵਾਲੀ ਹੈ, ਸਤਿਗੁਰੂ ਦੇ ਹਾਜ਼ਰ ਨਾਜ਼ਰ ਹੋਣ ਦਾ ਉਸਨੂੰ ਇਤਨਾ ਵਿਸ਼ਵਾਸ ਹੈ ਤੇ ਇਹ ਵਿਸ਼ਵਾਸ ਉਸਦੇ ਜੀਵਨ ਦੇ ਹਰ ਮਰਹਲੇ ਤੇ ਉਸਦਾ ਸਹਾਈ ਹੈ। ਹੁਣ ਉਹ ਨਾਲੇ ਨਾਮ ਜਪਦੀ ਹੈ, ਨਾਲੇ ਆਪਣੇ ਨਿਰਵਾਹ ਕਰਦੀ ਹੈ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ, ਤੇ ਆਪਣੇ ਭਰਾਵਾਂ ਨੂੰ ਵੀ ਉਸਨੇ ਪਾਲਿਆ ਹੈ। ਨਾਮ ਜਪਣ ਵਾਲੇ ਵਿੱਚ ਸ਼ਕਤੀ ਆ ਜਾਂਦੀ ਹੈ। ਇੱਕ ਸਿੱਖ ਦੀ ਇਤਿਹਾਸਕ ਕਥਾ ਹੈ। ਉਹ ਚੱਕੀ ਪੀਣ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਜਿਨ੍ਹਾਂ ਦੀ ਉਹ ਚੱਕੀ ਪੀਂਦਾ ਹੁੰਦਾ ਸੀ, ਸਤਿਗੁਰਾਂ ਨੇ ਉਹਨਾਂ ਨੂੰ ਮੰਜੀ ਬਖਸ਼ੀ ਹੋਈ ਸੀ। ਇੱਕ ਦਿਨ ਮੰਜੀ ਬੈਠਣ ਵਾਲੇ ਦਾ ਇੱਕ ਸੇਵਕ ਤੇ ਉਸਦਾ ਲੜਕਾ ਗੱਲਾਂ ਕਰ ਰਹੇ ਸਨ ਕਿ ਸਤਿਗੁਰਾਂ ਨੇ ਇੰਜ ਕਿਉਂ ਕੀਤਾ, ਇਹ ਨਹੀਂ ਕਰਨਾ ਚਾਹੀਦਾ ਸੀ। ਇਹ ਚੱਕੀ ਪੀਣ ਵਾਲਾ ਸਿੱਖ ਸੁਣਦਾ ਸੀ, ਇਸ ਤੋਂ ਰਿਹਾ ਨਾ ਗਿਆ। ਇਸਨੇ ਇਹਨਾਂ ਨੂੰ ਆਖਿਆ ਕਿ ਗੁਰੂ ਅਭੁੱਲ ਹੈ, ਉਹਨਾਂ ਤੇ ਇਤਰਾਜ਼ ਕਰਨਾ ਵਾਜਬ ਨਹੀਂ। ਮੰਜੀ ਵਾਲੇ ਦੇ ਲੜਕੇ ਨੇ ਉਸਨੂੰ ਝਿੜਕਿਆ ਤੇ ਕਿਹਾ ਕਿ ਸਾਡੀਆਂ ਗੱਲਾਂ ਵਿੱਚ ਤੂੰ ਦਖਲ ਦਿੰਦਾ ਹੈ, ਤੂੰ ਕੌਣ ਹੈ ਦਖਲ ਦੇਣ ਵਾਲਾ, ਜਾ ਇੱਕ ਪਾਸੇ ਹੋ ਕੇ ਬੈਠ। ਅੱਗੋਂ ਉਸਨੇ ਕਿਹਾ ਕਿ ਮੈਨੂੰ ਬੇਸ਼ੱਕ ਗਾਲਾਂ ਕੱਢ ਲਵੋ, ਪਰ ਸਤਿਗੁਰਾਂ ਤੇ ਨੁਕਤਾਚੀਨੀ ਨਾ ਕਰੋ। ਲੜਕੇ ਨੇ ਕਿਹਾ, ਕਰਾਂਗੇ, ਜਾ ਤੂੰ ਆਪਣਾ ਕੰਮ ਕਰ। ਇਸਨੇ ਉੱਤਰ ਦਿੱਤਾ, ਤੁਸੀਂ ਗੁਰੂ ਦੇ ਬਣਾਏ ਹੋਏ ਹੋ, ਕਾਫਰ ਕਿਉਂ ਹੋ ਗਏ? ਅੱਗੋਂ ਫਿਰ ਕਹਿਣ ਲੱਗਾ, ਉਹਨਾਂ ਦੋਹਾਂ ਗੁਰੂ ਦੀ ਨਿੰਦਿਆ ਕਰਨ ਵਾਲਿਆਂ ਨੂੰ ਅਫਾਰਾ ਹੋ ਗਿਆ, ਇਲਾਜ ਕਰਾਏ, ਕੁਝ ਆਰਾਮ ਨਾ ਆਇਆ। ਸਤਿਗੁਰਾਂ ਨੂੰ ਪਤਾ ਲੱਗਾ, ਉਹ ਮਿਲਣ ਆਏ। ਇਹਨਾਂ ਨੇ ਕਿਹਾ, ਹੁਣ ਮਰਨ ਨੂੰ ਤਿਆਰ ਬੈਠੇ ਹਾਂ, ਬਖਸ਼ ਲਓ। ਸਤਿਗੁਰੂ ਮੁਸਕਰਾਏ ਤੇ ਆਪਣੇ ਮੁਖਾਰਬਿੰਦ ਤੋਂ ਕਿਹਾ, ਤੁਸਾਂ ਹਾਲੇ ਮਰਨਾ ਨਹੀਂ ਹੈ, ਤੁਸਾਂ ਨੂੰ ਇਸ ਚੱਕੀ ਪੀਣ ਵਾਲੇ ਦਾ ਸਰਾਪ ਲੱਗਾ ਹੈ। ਇਸ ਲਈ ਤੁਹਾਨੂੰ ਕਿਹਾ ਸੀ ਕਿ ਆਫਰ ਗਏ ਹੋ, ਹੁਣ ਇਸ ਦੇ ਚਰਨ ਛੂਹੋਗੇ ਤਾਂ ਆਰਾਮ ਆ ਜਾਵੇਗਾ। ਜਿਸ ਦੇ ਕਹਿਣ 'ਤੇ ਤੁਸਾਂ

0: ਵਾਹਿਗੁਰੂ ਵਿੱਚ ਸਮਾ ਜਾਂਦੀਆਂ ਹਨ। ਨਾਮ ਸਿਮਰਨ ਨਾਲ ਅਸੀਂ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰੈਕਟਿਸ ਕਰਨੀ ਹੈ। ਸਿਮਰਨ ਕਾਲ ਵੀ ਇਹਦਾ ਅਰਥ ਹੈ। ਨਾਮ ਜਾਰੀ ਰਹੇ, ਮੈਂ ਤੇ ਵਾਹਿਗੁਰੂ ਤੋਂ ਇਹੀ ਮੰਗਦਾ ਹਾਂ, ਹੋਰ ਕੁਝ ਨਹੀਂ। ਇਸ ਵਾਸਤੇ ਖੇੜੇ ਵਿੱਚ ਹਾਂ, ਵਾਹਿਗੁਰੂ ਦਾ ਹੁਕਮ ਮਿੱਠਾ ਲੱਗੇ ਤੇ ਅਸੀਂ ਉਸਦੇ ਹੁਕਮ ਵਿੱਚ ਖੁਸ਼ ਰਹੀਏ, ਇਹ ਅਸਲੀ ਗੱਲ ਹੈ ਤੇ ਸਾਰੇ ਸੁੱਖਾਂ ਦਾ ਸਾਧਨ ਹੈ। ਪਰ ਇਹ ਹੈ ਮੁਸ਼ਕਲ, ਕਰਾਮਾਤ ਕਰਨ ਵਾਲੇ ਮਿਲ ਜਾਣਗੇ ਜਿਹੜੇ ਮੁਰਦੇ ਨੂੰ ਜ਼ਿੰਦਾ ਕਰ ਦਿੰਦੇ ਨੇ, ਪਰ ਨਾਮ ਵਿੱਚ ਸ਼ਰਧਾ ਦੇ ਭਰੋਸੇ ਵਾਲੇ ਆਦਮੀ ਇਹ ਮਿਲਣੇ ਮੁਸ਼ਕਲ ਹਨ। ਇਹਨਾਂ ਦਿਨਾਂ ਵਿੱਚ ਭਾਈ ਸਾਹਿਬ ਕਾਫ਼ੀ ਕਮਜ਼ੋਰ ਹੋ ਗਏ ਸਨ, ਬੜਾ ਘੱਟ ਬੋਲਦੇ ਸਨ। ਡਾਕਟਰਾਂ ਨੇ ਪੂਰਾ ਪੂਰਾ ਆਰਾਮ ਕਰਨ ਵਾਸਤੇ ਹਦਾਇਤ ਕੀਤੀ ਹੋਈ। ਸ਼ਾਮਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਂਦੇ, ਡਰਾਇੰਗ ਰੂਮ ਵਿੱਚ ਬੈਠਦੇ ਅਤੇ ਦੁੱਧ ਚਾਹ ਛੱਕਦੇ, ਅਸੀਂ ਪਾਸ ਬੈਠ ਜਾਂਦੇ ਸਾਂ। ਇਸ ਵੇਲੇ ਆਪ ਪਹਿਲਾਂ ਵਾਂਗੂ ਹੀ ਖਿੜੇ ਹੁੰਦੇ ਸਨ, ਕਦੇ ਕੁਝ ਹਾਸੇ ਖਿੜੇ ਦੀ ਗੱਲ ਵੀ ਕਰਦੇ ਅਤੇ ਫਿਰ ਥੋੜ੍ਹਾ ਬਚਨ ਬਲਾਸ ਕਰਦੇ। ਰਸਨਾ 'ਤੇ ਕਦੇ ਕੋਈ ਅਤੇ ਕਦੇ ਕੋਈ ਗੁਰਬਾਣੀ ਦੀ ਧੁੱਪ ਹੁੰਦੀ ਸੀ, ਜਿਵੇਂ ਕਿ ਗੁਰੂ ਨਾਨਕ ਦੇਵ ਸਾਹਿਬ ਦੀ ਮਹਿਮਾ ਵਿੱਚ ਕਹਿੰਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਰਾਖ ਸਦਾ ਪ੍ਰਭ ਆਪਣੇ ਸਾਥ, ਜਾਂ ਅਬ ਕੀ ਵਾਰ ਬਖਸ਼ ਬੰਦੇ ਕਹੋ, ਬਹੁਰ ਨਾ ਹੋਏ ਗੋ ਫੇਰਾ। ਇਹਨਾਂ ਦਿਨਾਂ ਵਿੱਚ ਜੋ ਆਪ ਨੇ ਬਚਨ ਕੀਤੇ ਉਹ ਕੁਝ ਇਸ ਤਰ੍ਹਾਂ ਸਨ, ਜਗ ਸੁਪਨਾ ਹੈ, ਨਾਮ ਹੀ ਸੱਚ ਹੈ, ਵਾਹਿਗੁਰੂ ਦੇ ਸਿਮਰਨ ਨੂੰ ਸਭ ਫਲ ਲੱਗਦੇ ਹਨ। ਅਨਹਦ ਸ਼ਬਦ ਤੋਂ ਸਿੰਘ ਸਭੀਆਂ ਵਾਂਗੂ ਇਨਕਾਰ ਨਹੀਂ ਕਰਨਾ, ਇਹ ਸਿਮਰਨ ਦਾ ਫਲ ਹੈ, ਕੰਨਾਂ ਦੀ ਆਵਾਜ਼ ਨਹੀਂ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੈ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪੰਚ ਅਵਗੁਣ ਜਦ ਵਸ ਜਾਣ ਤਾਂ ਅਨਹਦ ਸੁਣ ਦੀ ਅਵਸਥਾ ਆਉਂਦੀ ਹੈ। ਰਾਧਾ ਸਵਾਮੀ ਮਤ ਅਨੁਸਾਰ ਤਾਂ ਮੰਦ ਕਰਮੀ ਵੀ ਦੂਸਰੇ ਦਿਨ ਹੀ ਅਨਹਦ ਸੁਣ ਲੱਗ ਪੈਂਦਾ ਹੈ, ਇਹ ਗੁਰਮਤਿ ਦਾ ਅਨਹਦ ਨਹੀਂ। ਵਾਹਿਗੁਰੂ ਦੇ ਦਰਬਾਰ ਵਿੱਚ ਬੜਾ ਕੁਛ ਹੈ, ਅਨਹਦ ਵੀ ਹੈ, ਪਰ ਅਸਾਂ ਤੁਸਾਂ ਤਾਂ ਵਾਹਿਗੁਰੂ ਨੂੰ ਮਿਲਣਾ ਹੈ, ਉਸ ਨਾਲ ਯਾਰੀ ਪਾਉਣੀ ਹੈ, ਉਸ ਦੇ ਬਰਾਬਰ ਵਿੱਚ ਜੋ ਹੈ ਉਸ ਨਾਲ ਥੋੜ੍ਹਾ ਵਾਸਤਾ ਪਾਉਣਾ ਹੈ। ਵਾਹਿਗੁਰੂ ਪਾਸ ਸਭ ਕੁਛ ਹੈ, ਪਰ ਅਸਾਂ ਹੋਰ ਸਭ ਕੁਛ ਛੱਡ ਕੇ ਕੇਵਲ ਅਤੇ ਕੇਵਲ ਵਾਹਿਗੁਰੂ ਨੂੰ ਹੀ ਪਾਉਣਾ ਹੈ। ਉਸ ਨੂੰ ਪਾਉਣ ਦਾ ਰਸਤਾ ਸਿਮਰਨ ਹੈ, ਜਿਸ ਨੂੰ ਵਾਹਿਗੁਰੂ ਯਾਦ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ, ਉਸ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਅਨਹਦ ਵਾਸਤੇ ਅਸਾਂ ਉਤਾਵਲੇ ਨਹੀਂ ਹੋਣਾ, ਜੇ ਸਤਿਗੁਰੂ ਚਾਹੇ ਤਾਂ ਬੇਸ਼ੱਕ ਸੁਣਾਈ ਦੇਵੇ, ਨਹੀਂ ਤਾਂ ਨਾ ਸਹੀ। ਤੁਸੀਂ ਬਾਣੀ ਪੜ੍ਹੋ, ਉਹ ਅਗਵਾਈ ਕਰੇਗੀ। ਮੈਂ ਕੋਈ ਨਵੀਂ ਗੱਲ ਨਹੀਂ ਕਹੀ ਨਾ ਲਿਖੀ, ਗੁਰੂ ਸਾਹਿਬਾਂ ਦੇ ਆਸ਼ੇ ਨੂੰ ਹੀ ਇੰਟਰਪ੍ਰੀਟ ਕੀਤਾ ਹੈ। ਜੇ ਮੈਂ ਠੀਕ ਕੀਤਾ ਹੈ ਤਾਂ ਇਹ ਉਸਦੀ ਮਿਹਰ ਨਾਲ ਹੋਇਆ ਹੈ, ਜੇ ਮੈਂ ਗਲਤ ਕੀਤਾ ਹੈ ਤਾਂ ਵਾਹਿਗੁਰੂ ਮੈਨੂੰ ਬਖਸ਼ ਲਵੇ। ਗੱਲ ਤਾਂ ਨਿੱਕੀ ਜੀ ਹੈ ਕਿ ਵਾਹਿਗੁਰੂ ਨੂੰ ਯਾਦ ਰੱਖਣਾ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ ਸਤ ਸਾਧ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੁਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਭਾਈ ਸਾਹਿਬ ਜੀ 10 ਜੂਨ 1957 ਸ਼ਾਮ ਦੇ ਕੋਈ 4:15 ਸਤਿਗੁਰਾਂ ਦੀ ਗੋਦੀ ਵਿੱਚ ਜਾਬ ਰਾਜੇ। ਇਸ ਤਰ੍ਹਾਂ ਇਹ ਰਸ ਪਿੰਦੜੀ ਸੋਹਣੀ ਮਲੂਕ ਗੁਰਮੁਖ ਜਿੰਦੜੀ, ਗੁਰਮੁਖ ਪਦਵੀ ਪਾਏ ਭਾਗ ਸੁਲੱਖਣੀ, ਗੁਰਮੁਖ ਘਰ ਦੀ ਕਾਰ ਪੂਰੀ ਹੋ ਗਈ। ਇਹ ਬਚਨ ਬਿਲਾਸ ਦਾ ਕੁਝ ਸਾਰ ਸੰਗਤਾਂ ਦੀ ਸੇਵਾ ਵਿੱਚ ਰੱਖਿਆ ਗਿਆ। ਇਸ ਵਿੱਚ ਕਿਧਰੇ ਗਾਥਾ ਦੇ ਫਲੋ ਨੂੰ ਕਾਇਮ ਰੱਖਣ ਲਈ کچھ کچھ شبداولی سہائک دے طور پہ استعمال کیتی گئی ہے. کدرے پاونامہ ہیٹھاں اتے ہوئی ہیں بولاں وچ بھی انتر آیا ہوئے گا. آپ جی دے چرناں وچ بینتی ہے نمانا سیوک جان کے آپ جی کھما کرو گے اور اس بسن بلاس تو ضرور واہے گرو تہاڈی زندگی نو سید بخشے. واہے گرو جی کا خالصہ واہے گرو جی کی فتح.
1: کربو دی رنگیلی تردی دے وسنیک سروتیو تسی یہ پروگرام ایف ایم ریڈیو سی آئی ایس کے 94.3 تو سن رہے ہو. یہ پروگرام گردوارا صاحب ویسن سنگھ سوا ولیمز لیک تو پرسارت کیتا جا رہا ہے. امید رکھتے ہاں کہ اس پروگرام نو ہور بھی کھوج بھرپور بناؤن لئی تسی سانو سجھاؤ دیندے رہو گے. ساڈے سٹوڈیو دے ٹیلی فون نمبر تاں آپ جی نو پتا ہی ہے، جے نہیں تاں او بھی لکھ لو جی. ایریا کوڈ 250-392-3374 اتے فیکس نمبر ایریا کوڈ 250-392-3375.
2: ساڈا ای میل ایڈریس نوٹ کرو جی، singhsabha2@gmail.com. ایک بار پھر نوٹ کرو جی، singhsabha2@gmail.com.
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-387.

ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਵੈ ਤੰਤੀ ਜਿਉਂ ਨਾਚੈ ਜੰਤ ਬਿਨਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦੇ ਪਾਤਰ ਬਣਨ ਵਾਸਤੇ ਜੁੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਚ ਕਹੀਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਜਿੱਥੇ ਰੌਣਕਾਂ ਵਧਾ ਰਹੇ ਹੋ, ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਉੱਥੇ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼, ਗੁਰਮਤਿ ਦੀ ਪਾਵਨ ਪਵਿੱਤਰ ਬਖਸ਼ਿਸ਼ ਜਿਹੜੀ ਹੈ ਉਹਨੂੰ ਜਾਣਨ ਦਾ ਯਤਨ ਕਰ ਰਹੇ ਹਾਂ। ਅੱਜ ਦਾ ਇਸ ਭਾਗਾ ਸਮਾਂ ਜਿਹੜਾ ਹੈ, ਕੱਲ੍ਹ ਤੋਂ ਲੈ ਕੇ ਆਪਾਂ ਕਲਗੀਆਂ ਵਾਲੇ ਪ੍ਰੀਤਮ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਨੂੰ ਸਮਰਪਿਤ ਉਹਨਾਂ ਦੇ ਮੁਬਾਰਕ ਜਨਮ ਦਿਨ ਨੂੰ, ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਅਲਾਹੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਨੇ, ਉੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਨੂੰ ਮਨਾਉਣ ਵਾਸਤੇ ਜਿੱਥੇ ਹਾਜ਼ਰੀਆਂ ਲਵਾ ਰਹੇ ਹਾਂ, ਉੱਥੇ ਕੱਲ੍ਹ ਦੇ ਦੀਵਾਨ ਅੰਦਰ ਵਿਸ਼ੇਸ਼ ਤੌਰ ਉੱਤੇ ਸਮੁੱਚੇ ਪ੍ਰਬੰਧ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ, ਬਈ ਆਓ ਸਾਰੇ ਰਲ ਮਿਲ ਕੇ ਇਸ ਪਾਵਨ ਪਵਿੱਤਰ ਧਰਤੀ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਅਵਤਾਰ ਪੁਰਬ ਜਿਹੜਾ ਹੈ ਇਹ ਮਨਾਉਣ ਵਾਸਤੇ ਪਰਿਵਾਰਾਂ ਸਮੇਤ ਪਹੁੰਚੀਏ। ਕਿਉਂਕਿ ਜੋ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਉਹਦੇ ਸੰਦਰਭ ਦੇ ਵਿੱਚ ਜਿੱਥੇ ਅਸੀਂ ਗਿਆਨ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪੁੱਤਰ ਜੀਵਨ ਨੂੰ ਜਾਣਨ ਦਾ ਯਤਨ ਕਰਨਾ ਹੈ, ਉੱਥੇ ਸ਼ਰਧਾ ਅਤੇ ਪ੍ਰੇਮ ਜਿਹੜਾ ਉਹਨਾਂ ਪ੍ਰਤੀ ਹੈ ਉਹਦਾ ਵੀ ਇਜ਼ਹਾਰ ਕਰਨਾ ਹੈ। ਗਿਆਨ ਬਹੁਤ ਸਾਰੇ ਲੋਕ ਬੜਾ ਵੱਡਾ ਵੱਡਾ ਪ੍ਰਾਪਤ ਕਰ ਜਾਂਦੇ ਨੇ, ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰ ਜਾਂਦੇ ਨੇ, ਪਰ ਜੋ ਆਨੰਦ ਸ਼ਰਧਾ ਅਤੇ ਪ੍ਰੇਮ ਵਿੱਚ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਇਹ ਕਈ ਵਾਰ ਗਿਆਨ ਦੀ ਜਿਹੜੀ ਹੈਗੀ ਹੈ ਤੁਜਾ ਉਹਦੇ ਉੱਤੇ ਜਾ ਕੇ ਮਨੁੱਖ ਨਹੀਂ ਪ੍ਰਾਪਤ ਕਰ ਸਕਦਾ। ਜੇ ਗਿਆਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੋਵੇ ਤਾਂ ਫਿਰ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਪਰ ਜ਼ਿੰਦਗੀ ਤੋਂ ਭਟਕ ਕੇ ਕਈ ਵਾਰ ਉਹ ਰਸਤੇ ਅਖਤਿਆਰ ਕਰ ਲਏ ਜਿਹੜੇ ਸਧਾਰਨ ਲੋਕ ਵੀ ਕਈ ਵਾਰ ਨਹੀਂ ਅਖਤਿਆਰ ਕਰਦੇ, ਭਾਵ ਬਹੁਤ ਵੱਡੇ ਵੱਡੇ ਨਸ਼ਿਆਂ ਦੇ ਆਦੀ ਬਣ ਗਏ, ਖੁਦਕਸ਼ੀਆਂ ਕੀਤੀਆਂ। ਗਿਆਨ ਦਾ ਬੇਸ਼ੱਕ ਉਹਨਾਂ ਕੋਲ ਭੰਡਾਰ ਬਹੁਤ ਵੱਡਾ ਸੀ ਪਰ ਮਨ ਅੰਦਰ ਸਥਿਰਤਾ ਨਾ ਬਣ ਸਕੀ। ਇਹ ਕੇਵਲ ਅਤੇ ਕੇਵਲ ਦੋ ਚੀਜ਼ਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਪ੍ਰਾਪਤ ਹੁੰਦੀ ਹੈ, ਸ਼ਰਧਾ ਅਤੇ ਵਿਸ਼ਵਾਸ ਵਿੱਚ। ਹੁਣ ਕਈ ਵਾਰ ਆਮ ਇਹ ਗੱਲ ਕਹਿਣ ਦਾ ਯਤਨ ਕੀਤਾ ਜਾਂਦਾ ਹੈ ਬਈ ਜਿਹੜੀ ਅੰਨੀ ਸ਼ਰਧਾ ਹੈ ਇਹ ਵੀ ਕਈ ਵਾਰ ਮਨੁੱਖ ਨੂੰ ਆਪਣੇ ਟਿਕਾਣੇ ਤੋਂ ਹਿਲਾਉਂਦੀ ਹੈ, ਪਰ ਬੇਸ਼ੱਕ ਇਹ ਗੱਲ ਹਕੀਕਤ ਹੈ, ਪਰ ਸ਼ਰਧਾ ਤੋਂ ਬਗੈਰ ਮਨੁੱਖ ਜਿਹੜਾ ਧਰਮ ਦਾ ਅੰਤਰੀ ਵਿਰਾਸ ਨਹੀਂ ਪ੍ਰਾਪਤ ਕਰ ਸਕਦਾ। ਆਓ ਜਰਾ ਤੱਕਣ ਦਾ ਯਤਨ ਕਰਦੇ ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪੂਰਨ ਸ਼ਰਧਾ ਦੇ ਰੂਪ ਦੇ ਵਿੱਚ ਗੁਰੂ ਨਾਲ ਸਾਂਝ ਕਰਨ ਦਾ ਯਤਨ ਕੀਤਾ ਹੈ ਅਤੇ ਕਿਵੇਂ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਤਿਕਾਰ ਬਖਸ਼ਿਆ, ਕਿਵੇਂ ਬਖਸ਼ਿਸ਼ ਕੀਤੀ ਹੈ, ਅੱਜ ਦੇ ਪ੍ਰਕਰਨ ਦੇ ਵਿੱਚ ਆਪਾਂ ਇਹ ਵੇਖਣ ਦਾ ਯਤਨ ਕਰਨਾ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਕਿਸੇ ਜਾਤ ਪਾਤ ਕਿਸੇ ਉੱਚੇ ਨੀਵੇਂ ਦਾ ਕੋਈ ਭਿੰਨ ਭੇਦ ਨਹੀਂ, ਇੱਥੇ ਨਾਈ ਆਵੇ ਝੂਰ ਆਵੇ ਛੀਂਬਾ ਆਵੇ, ਕਿਸੇ ਉੱਚੀ ਜਾਤ ਦਾ ਆਵੇ ਕਿਸੇ ਛੋਟੀ ਜਾਤ ਦਾ ਆਵੇ, ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਜਿਹੜਾ ਹਰ ਕਿਸੇ ਵਾਸਤੇ ਸਾਂਝਾ ਹੈ। ਪਰ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਦੀ ਜਿਹੜੀ ਵਰੋਸਾਈ ਸਿੱਖੀ ਹੈ ਇਹਦਾ ਸਿਧਾਂਤ ਖਾਲਸੇ 'ਤੇ ਨਿਰਭਰ ਕਰਦਾ, ਖਾਲਸੇ ਉੱਤੇ ਟਿਕਿਆ ਹੋਇਆ ਅਤੇ ਖਾਲਸਾ ਓਤ ਪੋਤ ਗੁਰੂ ਨਾਲ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਬਈ ਜਿਹੜੀ ਸਿੱਖ ਜੀਵਨ ਸ਼ੈਲੀ ਹੈ ਇਹਦੀ ਬਖਸ਼ਿਸ਼ ਜਿਹੜੀ ਹੈ ਇਹਦਾ ਜਿਹੜਾ ਮਰਯਾਦਾ ਦਾ ਡੰਡਾ ਹੈ ਉਹ ਸਿੱਖ ਜੀਵਨ ਦੇ ਉੱਤੇ ਬਾਦ ਦਸਤੂਰ ਜਾਰੀ ਹੈ।
ਪਰ ਇਹਦੇ ਤੋਂ ਬਾਅਦ ਕੋਈ ਵੀ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਵੀ ਗੁਰੂ ਨਾਲ ਪ੍ਰੀਤ ਕਰੇ, ਉਹ ਆਪਣੀ ਇਸ ਸਾਂਝ ਨੂੰ ਬੜੇ ਖੁਸ਼ੀ ਨਾਲ ਪੂਰਿਆਂ ਕਰ ਸਕਦਾ। ਪਰ ਜੇ ਇਹ ਗੱਲ ਕਹਿਣ ਦਾ ਯਤਨ ਕੀਤਾ ਜਾਵੇ ਬਈ ਕਿਸੇ ਦੀ ਪਿਆਰ ਦੀ ਹਕੀਕਤ ਵਿੱਚ ਸਿੱਖ ਸਿਧਾਂਤ ਨੂੰ ਕੋਈ ਠੇਸ ਪਹੁੰਚਾਉਣ ਦੀ ਗੱਲ ਚੱਲੇ, ਇਹ ਜਿਹੜੀ ਹੈ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਹਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੋ ਜਾਨ ਕੀ ਜਾਨ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮੇਰੋ ਮਾਤ ਪਿਤਾ ਸੁਖਦਾਈ, ਹੂੰ ਖਾਲਸੇ ਕੇ, ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ। ਪਰ ਸਤਿਗੁਰੂ ਮਹਾਰਾਜ ਨਾਲ ਅੱਗੇ ਕਹਿੰਦੇ ਨੇ ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਕੀ ਹੈ? ਉਹ ਹੈ ਜਿਹੜਾ ਸਿੱਖ ਸਿਧਾਂਤ ਦੀ ਉਲੰਘਣਾ ਕਰਨੀ ਔਰ ਇੱਕ ਬੰਨਿਓ ਗੁਰੂ ਨੂੰ ਆਪਣਾ ਸਮਰਪਿਤ ਕਰਨਾ, ਖਾਲਸੇ ਦੀ ਪਰਿਭਾਸ਼ਾ ਵਿੱਚ ਸ਼ਾਮਲ ਹੋਣਾ, ਦੂਸਰੇ ਬੰਨੇ ਜਿਹੜਾ ਆਪਣੀ ਮਨਮਤੀ ਜਿਹੜੀ ਹੈ ਉਹਦੇ ਵਿੱਚ ਵੀ ਜਾਣਾ। ਪਰ ਇਹ ਖਾਲਸੇ ਦੀ ਅਤੇ ਗੁਰੂ ਦੇ ਸਿਧਾਂਤ ਦੀ ਗੱਲ ਕਰਕੇ ਇਹਦੇ ਨਾਲ ਨਾਲ ਆਓ ਜਰਾ ਚੌਂ ਵਰਨਾਂ ਦੇ ਵਿੱਚ ਜਾ ਕੇ ਆਪਾਂ ਵੇਖਣ ਦਾ ਯਤਨ ਕਰੀਏ ਬਈ ਸਤਿਗੁਰੂ ਮਹਾਰਾਜ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਨੇ। ਮੁਸਲਮਾਨ ਮਤ ਵਿੱਚ ਰਹਿਣ ਵਾਲਾ ਸਜਦਾ ਮਲਾ ਜਿਹੜਾ ਬੇੜੀ ਦਾ ਧੰਦਾ ਕਰਦਾ ਹੈ, ਕਿਵੇਂ ਹਰ ਰੋਜ਼ ਸਤਿਗੁਰੂ ਮਹਾਰਾਜ ਨੂੰ ਯਾਦ ਕਰਦਾ ਹੈ, ਆਓ ਕਵਿਤਾ ਦੀਆਂ ਲਾਈਨਾਂ ਪੇਸ਼ ਨੇ ਸਰਵਣ ਕਰੋ।

ਇੱਕ ਬੰਨੇ ਇਹ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਦਾ, ਬੇੜੀ ਦਾ ਧੰਦਾ ਕਰਦਾ ਅਤੇ ਇਹਦੀ ਬੇੜੀ ਵਿੱਚ ਜਦੋਂ ਗੁਰੂ ਕੇ ਸਿੱਖ ਸਵਾਰ ਹੁੰਦੇ ਨੇ, ਕਲਗੀਆਂ ਵਾਲੇ ਪ੍ਰੀਤਮ ਦੀ ਸਿਫਤ ਕਰਦੇ ਨੇ, ਬਈ ਉਹ ਸਾਰੀ ਮਾਨਵਤਾ ਦਾ ਸਾਂਝਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਬੜਾ ਸੁੰਦਰ ਫਰਮਾਨ ਹੈ, ਹਿੰਦੂ ਨਾ ਤੁਰਕ ਦਊ ਰਫ ਜੀ ਇਮਾਮ ਛਾਤੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ। ਇਹ ਸਿਧਾਂਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਕਿਉਂਕਿ ਦਸਵੇਂ ਜਾਮੇ ਵਿੱਚ ਸਤਿਗੁਰੂ ਮਹਾਰਾਜ ਇਹ ਗੱਲ ਕਹਿ ਰਹੇ ਨੇ ਅਤੇ ਪਹਿਲੇ ਜਾਮੇ ਵਿੱਚ ਕਹਿ ਰਹੇ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਇੱਕ ਹੀ ਵਿਚਾਰਧਾਰਾ ਦਾ ਜਿਹੜਾ ਸੰਸਾਰ ਦੇ ਵਿੱਚ ਪ੍ਰਗਟਾਵਾ ਹੈ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਨਮ ਕਰਕੇ ਕੋਈ ਹਿੰਦੂ ਨਹੀਂ ਅਤੇ ਜਨਮ ਕਰਕੇ ਕੋਈ ਮੁਸਲਮਾਨ ਨਹੀਂ, ਪਰ ਜੇ ਚੰਗੇ ਸੰਸਕਾਰ ਗ੍ਰਹਿਣ ਕਰ ਜਾਵੇ, ਜਿਹੜੀ ਪੈਗੰਬਰੀ ਭਾਸ਼ਾ ਦੇ ਵਿੱਚ ਹਿੰਦੂ ਮਤ ਦੀ ਗੱਲ ਹੈ ਉਹਦੇ ਵਿੱਚ ਚਲਾ ਜਾਵੇ ਅਤੇ ਉਹ ਹਿੰਦੂ ਮੰਨਿਆ ਜਾ ਸਕਦਾ, ਮੁਸਲਮਾਨ ਮਤ ਚਲਾ ਜਾਵੇ ਅਤੇ ਮੁਸਲਮਾਨ ਮੰਨਿਆ ਜਾ ਸਕਦਾ। ਇਹ ਪਹਿਲੇ ਜਾਮੇ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ। ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਇਸੇ ਗੱਲ ਨੂੰ ਅੱਗੇ ਵਧਾ ਰਹੇ ਨੇ, ਬਈ ਕੇਵਲ ਦੋ ਨਹੀਂ, ਇਹ ਸਾਰੀ ਮਨੁੱਖਤਾ ਜਿਹੜੀ ਹੈ ਉਸ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ। ਅੱਜ ਆ ਜਿੰਨੀ ਕੁ ਧਰਤੀ ਦਾ ਮਨੁੱਖ ਨੂੰ ਗਿਆਨ ਹੈ, ਭਾਵੇਂ ਕੋਈ ਕਾਲਾ ਹੈ, ਭਾਵੇਂ ਕੋਈ ਚਿੱਟਾ ਹੈ, ਭਾਵੇਂ ਕੋਈ ਲਹਿੰਦੇ ਵੱਸਦਾ ਹੈ, ਭਾਵੇਂ ਕੋਈ ਚੜ੍ਹਦੇ ਵੱਸਦਾ ਹੈ, ਭਾਵੇਂ ਕੋਈ ਕਿਸੇ ਦਿਸ਼ਾ ਵਿੱਚ ਵੱਸਦਾ ਹੈ, ਜਿਹਨੂੰ ਮਨੁੱਖ ਜੀਵਨ ਮਿਲਿਆ ਹੈ ਨਾ, ਉਹਦੇ ਖੂਨ ਦੇ ਜਿੰਨੇ ਤੱਤ ਨੇ ਇਹ ਸਾਰੀ ਮਨੁੱਖਤਾ ਦੇ ਨਾਲ ਬਰਾਬਰ ਨੇ। ਹਰ ਕਿਸੇ ਦੀ ਬਿਮਾਰੀ ਜਿਹੜੀ ਹੈ ਉਹ ਬਰਾਬਰ ਹੈ, ਸੁੱਖ ਬਰਾਬਰ ਨੇ, ਦੁੱਖ ਬਰਾਬਰ ਨੇ, ਮਨ ਦੀਆਂ ਵਸਤੂਆਂ ਬਰਾਬਰ ਨੇ, ਕਿਸੇ ਚੀਜ਼ ਵਿੱਚ ਕੁਦਰਤ ਨੇ ਇੱਕ ਦੂਸਰੇ ਤੋਂ ਭੇਦ ਨਹੀਂ ਰਹਿਣ ਦਿੱਤਾ। ਇਹ ਕੁਦਰਤ ਦੀ ਖੂਬਸੂਰਤੀ ਹੈ ਜਿਹੜੀ ਉਹਨੇ ਆਪਣੀ ਦੁਨੀਆਂ ਦੇ ਵਿੱਚ ਪ੍ਰਗਟ ਕੀਤੀ। ਕਿਸੇ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਅਤੇ ਕਿਸੇ ਨੂੰ ਕਿਸੇ ਤੋਂ ਨਿਖੜਨ ਨਹੀਂ ਦਿੱਤਾ। ਸਮੁੱਚੀ ਮਾਨਵਤਾ ਨੂੰ ਇੱਕੋ ਹੀ ਖੂਨ, ਇੱਕੋ ਹੀ ਉਹਦੇ ਅੰਦਰ ਤੱਤ, ਇੱਕੋ ਹੀ ਵਿਚਾਰਧਾਰਾ ਉਹਨੇ ਪਰੋਈ ਹੋਈ ਹੈ। ਮਨ ਦੀਆਂ ਬੁਰਾਈਆਂ ਜਿਹੜੀਆਂ ਨੇ ਹਰ ਕਿਸੇ ਦੇ ਵਿੱਚ ਬਰਾਬਰ ਨੇ, ਚੰਗਿਆਈਆਂ ਬਰਾਬਰ ਨੇ, ਹਰ ਚੀਜ਼ ਜਿਹੜੀ ਹੈ ਕੁਦਰਤ ਨੇ ਸਮਤੋਲ ਵਿੱਚ ਰੱਖੀ ਹੋਈ ਹੈ। ਪਰ ਮਨੁੱਖ ਜੀਵਨ ਨੂੰ ਜਿਹੜੀਆਂ ਮਨੁੱਖ ਨੇ ਪਾਈਆਂ ਹੋਈਆਂ ਵੰਡੀਆਂ ਸਨ, ਉਹਦਾ ਕਰਕੇ ਬਹੁਤ ਵੱਡੀਆਂ ਤ੍ਰਾਸਦੀਆਂ 'ਚੋਂ ਗੁਜ਼ਰਨਾ ਪੈ ਰਿਹਾ। ਅੱਜ ਵੀ ਜਦੋਂ ਤੁਸੀਂ ਮਨੁੱਖਤਾ ਦੇ ਇਤਿਹਾਸ ਵੱਲ ਨਜ਼ਰ ਮਾਰੋਗੇ ਤੇ ਹਰ ਰੋਜ਼ ਮਨੁੱਖਤਾ ਲਹੂ ਲੁਹਾਣ ਹੋ ਰਹੀ ਹੈ। ਕੋਈ ਆਪਣੇ ਆਪ ਨੂੰ ਸੱਚਾ ਸੁੰਨੀ ਕਹਿ ਕੇ ਸ਼ੀਆ ਦਾ ਕਤਲ ਕਰੀ ਜਾ ਰਿਹਾ ਹੈ, ਕੋਈ ਹਿੰਦੂ ਸੰਤਲਤ ਨੂੰ ਅੱਗੇ ਉਭਾਰਨ ਵਾਸਤੇ ਬਹੁਤ ਵੱਡੇ ਬੰਬ ਸਪੋਟ ਮੁਸਲਮਾਨਾਂ 'ਤੇ ਕਰੀ ਜਾ ਰਿਹਾ, ਕੋਈ ਮੁਸਲਮਾਨ ਹਿੰਦੂਆਂ 'ਤੇ ਕਰੀ ਜਾ ਰਿਹਾ, ਕਿਤੇ ਮਸਜਿਦ ਢਾਈ ਜਾ ਰਹੀ ਹੈ, ਕਿਤੇ ਮੰਦਰ ਢਾਏ ਜਾ ਰਹੇ ਨੇ, ਇਹ ਸਾਰਾ ਕੁਝ ਮਨੁੱਖ ਵੱਲੋਂ ਕੀਤਾ ਜਾ ਰਿਹਾ। ਪਰ ਪਰਮੇਸ਼ਰ ਨੇ ਕਿਸੇ ਨੂੰ ਦੋ ਵੰਡੀਆਂ ਵਿੱਚ ਨਹੀਂ ਕੀਤਾ, ਹਰ ਕਿਸੇ ਨੂੰ ਇੱਕ ਹੀ ਉਹਦੀ ਨਿਗਾਹ ਦੇ ਵਿੱਚ ਜੋ ਬਣਤਰ ਹੈ ਉਹਨੇ ਬਣਾਈ ਹੈ ਅਤੇ ਇੱਕੋ ਜਿਹਾ ਉਹ ਹਰ ਕਿਸੇ ਨੂੰ ਪਿਆਰ ਕਰਦਾ, ਕਿਸੇ ਨਾਲ ਵੀ ਉਹਦਾ ਕੋਈ ਵੈਰ ਵਿਰੋਧ ਨਹੀਂ। ਅਤੇ ਇਹ ਸਿਧਾਂਤ ਹੈ ਗੁਰਮਤ ਦਾ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ। ਹੁਣ ਕਲਗੀਆਂ ਵਾਲੇ ਪ੍ਰੀਤਮ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹਰ ਰੋਜ਼ ਜਦੋਂ ਦੀਵਾਨ ਸਜਦਾ ਅਤੇ ਇਹ ਸਹੀਦੇ ਦੀਆਂ ਮਨ ਦੀਆਂ ਭਾਵਨਾ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ। ਇੱਕ ਦਿਨ ਇਹ ਜਿਹੜੀ ਤਾਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜੀ ਹੈ, ਸਤਿਗੁਰੂ ਮਹਾਰਾਜ ਸਿੰਘਾਂ ਨੂੰ ਨਾਲ ਲੈ ਕੇ ਇਸ ਭਰੇ ਹੋਏ ਦੀਵਾਨ ਦੇ ਵਿੱਚ ਜਿੱਥੇ ਬਹੁਤ ਵੱਡੀਆਂ ਰੌਣਕਾਂ ਸਨ, ਨਾਲ ਅੱਜ ਗੁਰੂ ਕੇ ਸਿੱਖ ਦੀ ਮਨ ਦੀ ਭਾਵਨਾ ਨੂੰ ਸਮਝਿਆ ਹੋਇਆ ਸਤਿਗੁਰੂ ਮਹਾਰਾਜ ਅਨੰਦਪੁਰ ਸਾਹਿਬ ਦੇ ਸਜੇ ਹੋਏ ਦੀਵਾਨਾਂ ਦੇ ਵਿੱਚੋਂ ਫੁਰਸ਼ਤ ਲੈ ਕੇ ਜਿਵੇਂ ਸਹੀਦੇ ਮਲਾਹ ਦੇ ਵੱਲ ਨੂੰ ਤੁਰਨ ਲੱਗੇ ਨੇ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ ਹਾਂ। ਉਹ ਸਰਗੁਣ

0: ਰੰਗ ਵੇਖ ਕੇ ਬਾਜਾਂ ਵਾਲ ਫੇਰੇ ਪਿਆਰ ਪੈ ਗਈ ਆ ਕੇ ਖਿੱਚ ਪ੍ਰੇਮ ਦੀ
1: ਪੈ ਗਈ ਆ ਕੇ ਖਿੱਚ ਪ੍ਰੇਮ ਦੀ ਕਹਿੰਦੇ ਮੁੱਖ ਪਰਵਤ ਗਾਰ ਛੇਤੀ ਭੋਗ ਦਵਾਨ ਦਾ ਪਾ ਦਿਓ
0: ਛੇਤੀ ਭੋਗ ਦਵਾਨ ਦਾ ਪਾ ਦਿਓ ਜਾਣਾ ਪੈ ਗਿਆ ਕਿਧਰੇ ਬਾਹਰ ਸਿੱਖ ਬੈਠ ਕੇ

0: ਸਰਦੀ ਬਣਦੀ ਭੇਜਦਾ ਭੇਟਾ ਨਾਨਕ ਦੇ ਦਰਬਾਰ ਬੈਠਾ ਮਨ ਦੇ ਵਿੱਚੋਂ ਮਾਰ ਕੇ
1: ਬੈਠਾ ਮਨ ਦੇ ਵਿੱਚੋਂ ਮਾਰ ਕੇ ਪੰਜੇ ਕਾਮ ਕ੍ਰੋਧ ਹੰਕਾਰ ਹੋਣ ਅਸੀਂ ਠਹਿਰ ਨਹੀਂ ਸਕਦੇ
0: ਅਸੀਂ ਠਹਿਰ ਨਹੀਂ ਸਕਦੇ ਹੋ ਜੋ

0: ਹੱਥ ਜੋੜ ਕੇ ਸਜਦਾ ਮੌਜੀਆ
1: ਉਹ ਹੱਥ ਜੋੜ ਕੇ ਸਜਦਾ ਮੌਜੀਆ ਬੇੜੀ ਕਰਦਾ ਝੱਟ ਤਿਆਰ ਸਭ ਸੰਗਤ ਕੇ ਦੋ ਵਾਹਿਗੁਰੂ
2: ਇਸ ਪੱਤਨ ਦੇ ਉੱਤੇ ਬਹੁਤ ਸਾਰੀਆਂ ਬੇੜੀਆਂ ਨੇ ਇੱਕ ਬੇੜੀ ਨਹੀਂ ਬਹੁਤ ਸਾਰੇ ਲੋਕ ਬੇੜੀਆਂ ਦਾ ਧੰਦਾ ਕਰਦੇ ਸਨ ਕਿਉਂਕਿ ਬੇਸ਼ੱਕ ਬਹੁਤ ਵੱਡੇ ਅੱਜ ਦੇ ਯੁੱਗ ਵਿੱਚ ਵੀ ਬਦਲ ਬਣੇ ਨੇ ਦਰਿਆਵਾਂ ਦੇ ਉੱਤੇ ਪੁਲ ਬੱਝੇ ਬੜੀ ਬੜੀ ਤਕਨੀਕ ਬਣੀ ਹੈ ਪਰ ਅਜੇ ਵੀ ਬਹੁਤ ਥਾਈਂ ਜਿਹੜੀ ਬੇੜੀ ਦਾ ਸਫ਼ਰ ਹੈ ਇਹਨੂੰ ਦਰਿਆਵਾਂ ਦੇ ਵਿੱਚ ਆਮ ਵੇਖਿਆ ਜਾ ਸਕਦਾ ਉਸ ਵੇਲੇ ਮੁੱਖ ਸਾਧਨ ਹੀ ਬੇੜੀ ਸੀ ਦਰਿਆ ਤੋਂ ਪਾਰ ਨਘਾਉਣ ਵਾਸਤੇ ਕੇਵਲ ਬੇੜੀ ਵਰਤੀ ਜਾਂਦੀ ਸੀ ਅਤੇ ਆਮ ਲੋਕ ਇਹ ਗੱਲ ਕਹਿ ਦਿੰਦੇ ਸੀ ਵੀ ਦੂਰ ਕੌਣ ਹੈ ਅਤੇ ਬਜ਼ੁਰਗ ਕਹਿ ਦਿੰਦੇ ਸੀ ਜਿਹੜਾ ਦਰਿਆਓਂ ਪਾਰ ਹੈ ਭਾਵ ਦਰਿਆ ਇੱਕ ਐਸੀ ਉਸ ਵੇਲੇ ਦੀ ਸਭ ਤੋਂ ਵੱਡੀ ਰੁਕਾਵਟ ਸੀ ਜਿਹਦੇ ਵਿੱਚ ਦੀ ਮਨੁੱਖ ਪੈਂਡਾ ਜਿੰਨਾ ਮਰਜ਼ੀ ਤੈਅ ਕਰਕੇ ਆ ਜਾਵੇ ਜਿੰਨਾ ਚਿਰ ਕੋਈ ਸਾਧਨ ਨਾ ਬਣੇ ਉਨਾ ਚਿਰ ਪਾਰ ਨਹੀਂ ਸਜਾਇਆ ਜਾ ਸਕਦਾ ਬਹੁਤ ਸਾਰੀਆਂ ਬੇੜੀਆਂ ਸ਼ਿੰਗਾਰ ਸ਼ਿੰਗਾਰ ਕੇ ਵੱਡੇ ਵੱਡੇ ਲੋਕਾਂ ਨੇ ਰੱਖੀਆਂ ਹੋਈਆਂ ਨੇ ਪਰ ਸਤਿਗੁਰੂ ਮਹਾਰਾਜ ਇਸ ਪਿਆਰ ਦੀ ਖਿੱਚ ਵਿੱਚ ਕੇਵਲ ਸਜਦੇ ਮਲਾਹ ਵੱਲ ਨੂੰ ਤੁਰੇ ਆ ਰਹੇ ਨੇ ਕਿਸੇ ਬੇੜੀ ਵੱਲ ਨਜ਼ਰ ਨਹੀਂ ਮਾਰ ਰਹੇ ਬੜੇ ਮਲਾਹ ਰਾਹ ਦੇ ਵਿੱਚ ਉਤਾਵਲੇ ਸਨ ਬਈ ਸਵਾਰ ਬੜੇ ਨੇ 20-25 ਸਵਾਰ ਨੇ ਪੈਸੇ ਚੰਗੇ ਬਣਨਗੇ ਹਰ ਧੰਦੇ ਵਿੱਚ ਬੈਠਾ ਹੋਇਆ ਬੰਦਾ ਪੈਸੇ ਦੀ ਖਾਤਰ ਆਪਣੇ ਮਨ ਦੇ ਵਿੱਚ ਲਾਲਸਾਵਾਂ ਰੱਖਦਾ ਹੈ ਪਰ ਸਤਿਗੁਰੂ ਮਹਾਰਾਜ ਅੱਜ ਪੈਸਾ ਕਿਸੇ ਨੂੰ ਦੇਣ ਵਾਸਤੇ ਨਹੀਂ ਸਨ ਆ ਰਹੇ ਅੱਜ ਕਿਸੇ ਨੂੰ ਤਾਰਨ ਵਾਸਤੇ ਆ ਰਹੇ ਸਨ ਕਿਉਂਕਿ ਸੰਸਾਰ ਅੰਦਰ ਮਾਇਆ ਮਨੁੱਖ ਜਿੰਨੀ ਮਰਜ਼ੀ ਕਮਾਈ ਜਾਵੇ ਮਾਇਆ ਦੇ ਵਿੱਚ ਕਦੀ ਅੰਤਰੀਵ ਰਸ ਨਹੀਂ ਪ੍ਰਾਪਤ ਹੁੰਦੇ ਜੋ ਰਸ ਗੁਰੂ ਦੀ ਬਖਸ਼ਿਸ਼ ਅਤੇ ਸ਼ਰਧਾ ਦੇ ਵਿੱਚ ਜਾਂ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਤੋਂ

ਜਿਹਾ ਚਲਦੇ ਚਲਦੇ ਸਜਦੇ ਬਲਾਹ ਦੀ ਬੇੜੀ ਕੋਲ ਪਹੁੰਚੇ ਨੇ। ਟੁੱਟਾ ਜਿਹਾ ਕੰਢੇ ਦੇ ਉੱਤੇ ਛੱਪੜ ਪਾਇਆ ਹੈ, ਉਹਦੇ ਵਿੱਚ ਹੇਠਾਂ ਕਾਹੀ ਵਿਛਾ ਕੇ ਉਹਦੇ ਉੱਤੇ ਇਹ ਸਜਦਾ ਬਲਾਹ ਲੰਮਾ ਪਿਆ ਹੋਇਆ ਹੈ। ਸਤਿਗੁਰੂ ਮਹਾਰਾਜ ਨੇ ਆਵਾਜ਼ ਮਾਰੀ, ਮਾਨੋ ਜਿਸ ਤਰ੍ਹਾਂ ਚਕੋਰ ਜਿਹੜੀ ਹੈ ਉਹਦੇ ਵਾਸਤੇ ਚੰਦਰਮਾ ਜਿਹੜਾ ਦੁਰਲੱਭ ਹੁੰਦਾ ਹੈ, ਇਸ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਵੱਜੀ ਹੋਈ ਆਵਾਜ਼ ਤੋਂ ਬਾਹਰ ਸਜਦੇ ਨੇ ਵੇਖਿਆ ਅਤੇ ਮਨ ਜਿਹੜਾ ਸੀ ਖੁਸ਼ੀ ਦੇ ਵਿੱਚ ਜਿੱਥੇ ਲਹਿਰਾ ਉੱਠਿਆ, ਹਰਾ ਹੋਇਆ, ਉੱਥੇ ਮਨ ਹੀ ਮਨ ਅੰਦਰ ਸੋਚਦਾ ਮਨਾ ਕਿਤੇ ਭੁਲੇਖਾ ਤਾਂ ਨਹੀਂ ਪੈ ਰਿਹਾ, ਕਿਤੇ ਆਵਾਜ਼ ਤੈਨੂੰ ਐਵੇਂ ਤਾਂ ਨਹੀਂ ਲੱਗਦੀ, ਕਿਉਂਕਿ ਤੂੰ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਘਰ ਦੇ ਨਾਲ ਜੁੜਿਆ ਹੋਇਆ ਸਿੱਖ ਨਹੀਂ ਮੁਸਲਮਾਨ ਹੈ, ਯਾਦ ਤਾਂ ਤੂੰ ਬੜੇ ਪਿਆਰ ਨਾਲ ਕਰਦਾ ਹੈ, ਪਰ ਉਹ ਤਾਂ ਸਿੱਖਾਂ ਦਾ ਗੁਰੂ ਹੈ। ਪਰ ਜਦੋਂ ਅੱਖਾਂ ਖੋਲ੍ਹ ਕੇ ਤੱਕਦਾ ਹੈ ਅਤੇ ਕਹਿੰਦਾ ਨਹੀਂ ਸਜਿਆ, ਅੱਜ ਤੇਰੀ ਫਰਿਆਦ ਪੂਰੀ ਹੋ ਗਈ ਹੈ, ਅੱਜ ਗੁਰੂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਕਈ ਵਾਰ ਜ਼ਿਆਦਾਤਰ ਪਿਆਸੇ ਨੂੰ ਖੂਹ ਉੱਤੇ ਜਾਣਾ ਪੈਂਦਾ, ਪਰ ਕਈ ਵਾਰ ਕੁਦਰਤ ਐਸੇ ਅਜਬ ਢੰਗ ਵਰਤਾਉਂਦੀ ਹੈ ਬਈ ਖੂਹ ਵੀ ਪਿਆਸੇ ਪਾਸ ਚੱਲ ਕੇ ਚਲਾ ਜਾਂਦਾ। ਅੱਜ ਸਜਦੇ ਮਲਾਹ ਨੂੰ ਉਤਾਰਨ ਵਾਸਤੇ ਸਤਿਗੁਰੂ ਮਹਾਰਾਜ ਆਪ ਇਹਦੀ ਬੇੜੀ ਦੇ ਸਰਾਣੇ ਇਹਦੀ ਛੰਨ ਦੇ ਸਾਹਮਣੇ ਖੜ੍ਹੇ ਹੋਏ ਨੇ। ਸਜਦੇ ਮਲਾਹ ਨੇ ਬਾਹਰ ਨਿਕਲ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਚੁੰਮੇ, ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ, ਸਜਦਿਆ ਅੱਜ ਅਸੀਂ ਤੇਰੇ ਤੋਂ ਸੇਵਾ ਲੈਣ ਵਾਸਤੇ ਆਏ ਹਾਂ, ਤੇਰੀ ਬੇੜੀ ਵਿੱਚ ਬੈਠ ਕੇ ਇਸ ਦਰਿਆ ਨੂੰ ਪਾਰ ਕਰਨਾ ਹੈ। ਸਜਦਾ ਮਲਾਹ ਮਾਨੋ ਇਹੀ ਕੁਝ ਚਾਹ ਰਿਹਾ ਸੀ ਜੋ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ। ਇੱਕ ਬੰਨਿਓ ਸਤਿਗੁਰੂ ਮਹਾਰਾਜ ਸਿੰਘਾਂ ਸਮੇਤ ਇਹਦੀ ਬੇੜੀ ਵਿੱਚ ਬੈਠੇ ਨੇ, ਇੱਕ ਬੰਨਿਓ ਪਿਆਰ ਵਿੱਚ ਭੇਜਿਆ ਹੋਇਆ ਸਜਦਾ ਮਲਾਹ ਇਸ ਬੇੜੀ ਨੂੰ ਦਰਿਆ ਦੇ ਵਿੱਚ ਚਲਾ ਕੇ ਕਿਸੇ ਕਿਨਾਰੇ ਉੱਪਰ ਨਹੀਂ ਲੱਗਣ ਦੇ ਰਿਹਾ। ਅਤੇ ਸਤਿਗੁਰੂ ਮਹਾਰਾਜ ਦੇ ਨਾਲ ਜਿਹੜੇ ਸਵਾਲ ਜਵਾਬ ਹੋ ਰਹੇ ਨੇ ਉਹ ਆ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ। ਆਓ ਸਰਵਣ ਕਰ।

0: ਦੇ ਹੁਣ ਸਿੱਧਿਆ ਕੰਡੇ ਲਾ ਦੇ ਹੁਣ ਸਿੱਧਿਆ ਸਤਿਗੁਰ ਬੋਲ ਸੁਣਾਇਆ ਏ ਅਸਾਂ ਜ਼ਰੂਰੀ ਕਿਧਰੇ ਜਾਣਾ ਚਿਰ ਮੌਜੀਆਂ ਚਿਰ ਮੌਜੀਆਂ ਫਿਰ ਮੌਜੀਆਂ ਲਾਇਆ
1: ਬੇੜੀ ਨੂੰ ਖੜ ਕੰਡੇ ਉੱਤੇ ਸਹੀਦਾ ਟੱਟ ਖਲਾਰੇ ਜੀ ਦਰਸ਼ਨ ਆ ਕੇ ਗੁਰ ਨੇ ਦਿੱਤੇ ਕਰ ਲਮਨਾ ਕਰ ਲਮਨਾ ਕਰ ਲਮਨਾ ਦਰਾਰੇ ਜੀ
2: ਸਤਿਗੁਰੂ ਮਹਾਰਾਜ ਜੀ ਦੀ ਬੇੜੀ ਵਿੱਚ ਸਵਾਰ ਹੋਏ ਨੇ ਸਹੀਦਾ ਮੁਲਾ ਇਸ ਬੇੜੀ ਨੂੰ ਕਿਸੇ ਕਿਨਾਰੇ ਉੱਪਰ ਨਹੀਂ ਲਾ ਰਿਹਾ ਮਨ ਵਿੱਚ ਪਿਆਰ ਦੀ ਜਿਹੜੀ ਤਾਂਘ ਹੈ ਉਹ ਸਤਿਗੁਰੂ ਮਹਾਰਾਜ ਦੇ ਨਾਲ ਚਰਨਾਂ ਨਾਲ ਜੁੜੀ ਹੋਈ ਹੈ ਅਤੇ ਜੁੜਿਆ ਹੋਇਆ ਮਨ ਜਿਹੜਾ ਸੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਸਮਾਂ ਕਿੱਧਰ ਨੂੰ ਜਾ ਰਿਹਾ ਕਿੰਨਾ ਹੋ ਗਿਆ ਮਨ ਦੀ ਸਭ ਤੋਂ ਵੱਡੀ ਜਿਹੜੀ ਅਵਸਥਾ ਹੈ ਇਹਦਾ ਟਿਕਾਓ ਅਤੇ ਇਹਦੀ ਦੌੜ ਜਿਹੜੀ ਹੈ ਅੱਜ ਤੱਕ ਗਿਆਨ ਵਿਗਿਆਨ ਇਹਨੂੰ ਨਹੀਂ ਮਿਲ ਸਕੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਬਹੂ ਜੀੜਾ ਉਹ ਬਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲ ਕਦੀ ਬੰਦਾ ਭਾਵੇਂ ਇੰਡੀਆ ਵਿੱਚ ਬੈਠਾ ਹੋਵੇ ਕਨੇਡਾ ਵਿੱਚ ਫਿਰੀ ਜਾਂਦਾ ਇੱਕ ਸਕਿੰਟ ਦੇ ਵਿੱਚ ਕਦੀ ਕਿਸੇ ਸੰਸਾਰ ਦੇ ਕਿਸੇ ਕੋਨੇ 'ਤੇ ਬੈਠਾ ਕਿਸੇ ਕੋਨੇ ਤੱਕ ਅਡਾਰੀਆਂ ਮਾਰ ਜਾਂਦਾ ਅਤੇ ਕਈ ਵਾਰ ਜੇ ਗੁਰੂ ਕਿਰਪਾ ਕਰ ਦੇਵੇ ਅਤੇ ਇਹਦੇ ਅੰਦਰ ਸਥਿਰਤਾ ਬਣ ਜਾਵੇ ਇਹ ਭਿੱਜ ਜਾਵੇ ਟਿਕ ਜਾਵੇ ਅਤੇ ਇਹਨੂੰ ਬਹੁਤ ਵੱਡਾ ਸਮਾਂ ਪਤਾ ਹੀ ਨਹੀਂ ਲੱਗਦਾ ਬਈ ਮੈਂ ਕਿੱਥੇ ਸਾਂ ਇੱਕ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਅਤੇ ਬਹੁਤ ਪਿਆਰ ਵਿੱਚ ਭਿੱਜ ਕੇ ਅੱਖਾਂ ਤੋਂ ਵਿਨਾਖੇ ਸਨ ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਦੇ ਸਨ ਇੱਕ ਦਿਨ ਉਹਨਾਂ ਨੇ ਸੋਦਰ ਸ਼ੁਰੂ ਕੀਤੀ ਅਤੇ ਮਨ ਪਰਮੇਸ਼ੁਰ ਨਾਲ ਜੁੜ ਗਿਆ ਗੁਰੂ ਨਾਲ ਜੁੜ ਗਿਆ ਅਤੇ ਥੋੜ੍ਹਾ ਜਿਹਾ ਅੱਗੇ ਗਏ ਸਨ ਚੁੱਪ ਕਰ ਗਏ ਅਤੇ ਅੱਠ ਪਰ ਉੱਥੇ ਹੀ ਮਨ ਟਿਕਿਆ ਰਿਹਾ ਅੱਠਾਂ ਪਰਾਂ ਬਾਅਦ ਫਿਰ ਜਦੋਂ ਉਹ ਸਮਾਂ ਜਿਹੜਾ ਸੀ ਵਾਪਸ ਆਇਆ ਅਤੇ ਜਿਹੜੀ ਅੱਗੇ ਬਾਣੀ ਸ਼ੁਰੂ ਕੀਤੀ ਅਤੇ ਸਿੰਘਾਂ ਨੂੰ ਪੁੱਛਣ ਲੱਗੇ ਬਈ ਕਿੰਨਾ ਕੁ ਸਮਾਂ ਹੋ ਗਿਆ ਆਪਾਂ ਅੱਜ ਥੋੜ੍ਹਾ ਜਿਹਾ ਲੇਟ ਤਾਂ ਨਹੀਂ ਹੋਏ ਕਹਿਣ ਲੱਗੇ ਬਾਬਾ ਜੀ ਅੱਠ ਪਾਰ ਹੋ ਗਏ ਭਾਵ ਜਦੋਂ ਮਨ ਟਿਕ ਜਾਵੇ ਫਿਰ ਇਹਨੂੰ ਪਤਾ ਹੀ ਨਹੀਂ ਲੱਗਦਾ ਬਈ ਕਿੰਨਾ ਸਮਾਂ ਲੰਘ ਗਿਆ ਅਤੇ ਜਦੋਂ ਟਿਕਦਾ ਨਹੀਂ ਫਿਰ ਦੋ ਘੰਟਿਆਂ ਦੀ ਜਿਹੜੀ ਰੌਲ ਹੈ ਇਹ ਵੀ ਸਤਿਗੁਰੂ ਮਹਾਰਾਜ ਦੇ ਵਿੱਚ ਲਾਉਣ ਲੱਗਿਆਂ ਬੰਦਾ ਕਈ ਵਾਰ ਐਂ ਜਗਦਾ ਹੈ ਵੀ ਜਿਵੇਂ ਬੰਦੇ ਨੂੰ ਦੋ ਦਿਨ ਹੋ ਗਏ ਬੈਠੇ ਟਿਕ ਜਾਵੇ ਮਨ ਅਤੇ ਇਹਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਨਾ ਟਿਕੇ ਅਤੇ ਫਿਰ ਇਹਦੇ ਵਾਸਤੇ ਮਿੰਟ ਵੀ ਲੰਘਾਉਣਾ ਔਖਾ ਹੋ ਜਾਂਦਾ ਹੈ ਮਨ ਦੀ ਅਵਸਥਾ ਹੈ ਮਨ ਟਿਕ ਗਿਆ ਜਿਹੜਾ ਬੇੜੀ ਨੂੰ ਪਾਰ ਨਹੀਂ ਕਰ ਰਿਹਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਹੀਦਿਆ ਕਿ ਮਜ਼ਦੂਰੀ ਵੀ ਵੱਧ ਝਾਕ ਰੱਖਣਾ ਇਸ ਕਰਕੇ ਬੇੜੀ ਬੰਨੇ ਨਹੀਂ ਲਾਉਂਦਾ ਹੁਣ ਬੇੜੀ ਬੰਨੇ ਲਾ ਦਿੱਤੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਹੀਦਿਆ ਕਿੰਨੇ ਤੇਰਾ ਸਫ਼ਰ ਦਾ ਪੈਸਾ ਬਣਦਾ ਹੈ ਇੱਕ ਬੰਨਿਓ ਸਤਿਗੁਰੂ ਮਹਾਰਾਜ ਇਹ ਗੱਲ ਕਹਿਣ ਦੀ ਦੇਰ ਸੀ ਵਿਰਾਗੀ ਹੋ ਗਿਆ ਸਹੀਦਾ ਭਾਈ ਇਹ ਪਾਤਸ਼ਾਹ ਇਸ ਪੈਸੇ ਬਦਲੇ ਪੈਸੇ ਦੀ ਸਾਂਝ ਬਦਲੇ ਤੈਨੂੰ ਯਾਦ ਨਹੀਂ ਸੀ ਕਰਦਾ ਯਾਦ ਤਾਂ ਕਿਸੇ ਹੋਰ ਮਕਸਦ ਲਈ ਕੀਤਾ ਸੀ ਸਵਾਲ ਜਵਾਬ ਸਤਿਗੁਰੂ ਮਹਾਰਾਜ ਦੇ ਸਹੀਦੇ ਮਲਾਹ ਦੇ ਕਵੀ ਚੰਦ ਸਿੰਘ ਮਹਾਰਾਜ ਜਿਹੜਾ ਬੜਾ ਪੁਰਾਤਨ ਕਵੀ ਹੋਇਆ ਹੈ ਉਹਨੇ ਇਸ ਸਮੇਂ ਨੂੰ ਆਪਣੇ ਤਸਵਰ ਨਾਲ ਖਿੱਚਣ ਦਾ ਯਤਨ ਕੀਤਾ ਕਿਉਂਕਿ ਕਈ ਵਾਰ ਕਵੀ ਦੀਆਂ ਐਸੀਆਂ ਅਰਸ਼ੀ ਉਡਾਰੀਆਂ ਹੁੰਦੀਆਂ ਨੇ ਜਿਹੜੀਆਂ ਸਮੇਂ ਨੂੰ ਸਾਹਮਣੇ ਲਿਆ ਕੇ ਪ੍ਰਗਟ ਕਰ ਦਿੰਦੀਆਂ ਨੇ ਇਸ ਕਵੀ ਨੇ ਵੀ ਇਸ ਪੱਖ ਦੇ ਉੱਤੇ ਬਹੁਤ ਮਜ਼ਬੂਤੀ ਦੇ ਨਾਲ ਆਪਣੀ ਉਡਾਰੀ ਲਾਈ ਹੈ ਆਓ ਜਰਾ ਸਰਵਣ ਕਰਨ ਦਾ ਯਤਨ
0: ਉਹ ਗੁਰ ਸੂਰਮੇ ਸਿੱਖਾਂ ਦੇ ਲੈ ਕੇ ਟਾਣੇ ਨੂੰ ਆ ਗਏ ਨਦੀ ਦੇ ਕਿਨਾਰੇ ਪਾਰ ਜਾਣੇ ਨੂੰ ਬਹਿ ਗਏ

ਦੇਖ ਯਾਰ ਜੀ ਤੁਹਾਡੇ ਨਾਲ ਕਿਤੇ ਮੈਨੂੰ ਦੀਨ ਦਿਆਲ ਜੀ ਨਾਲ ਕਿਤੇ ਮੈਨੂੰ ਦੀਨ ਦਿਆਲ ਜੀ ਪੈਣ ਗਈਆਂ ਜੋ ਜ਼ਰੂਰੀਆਂ ਸੱਚੇ ਪਾਤਸ਼ਾਹ ਪਾਤਸ਼ਾਹ ਮਲਾਹ ਦੇ ਮਲਾ ਤੋਂ ਮਲਾ

ਬੇੜੀ ਧਰਮ ਦੀ ਕਿਸੇ ਨੇ ਕਹਿੰਦੇ ਡੋਬੀ ਨਾ ਤੁਹਾਡੀ ਧੋਬੀਆਂ ਤੋਂ ਲੈਂਦੇ ਵੇਖ ਕੇ ਧੋਬੀ ਨਾ ਧੋਬੀਆਂ ਤੋਂ ਲੈਂਦੇ ਵੇਖ ਕੇ ਧੋਬੀ ਨਾ ਸੁਣ ਲਓ ਬੱਚੇ ਨੇ ਮੁੱਝ ਕੇ ਕਿਵੇਂ ਲੈ ਲਵਾਂ ਕਿਵੇਂ ਲੈ ਲਵਾਂ ਜੀ ਤੂੜੀ ਸੱਚ

0: ਤੁਹਾਡੇ ਘਾਟੀ ਉੱਤੇ ਜਦੋਂ ਮੈਂ ਆਊਂਗਾ ਮੈਨੂੰ ਪਾਰ ਕਰ ਦਿਓ ਜਸ ਗਾਉਂਗਾ ਕਰ ਦਿਓ ਪਾਰ ਜਸ ਗਾਉਂਗਾ ਉਹ ਸਿੱਧੀ ਨਿਗਾ ਪਾਰਿਓ ਤੋਂ ਅੱਜ ਨਹੀਂ ਉੱਥੋਂ ਅੱਜ ਮਜ਼ਦੂਰੀ ਨਹੀਂ ਮੰਗਦਾ ਉਦੋਂ ਮੇਰੀ ਵੀੜੀ ਲਾ ਦਿਓ ਤੋਂ ਅੱਜ ਨਹੀਂ
1: ਤੁਸੀਂ ਆਖ ਦਿਓ ਕਮੀ

0: ਕੱਟਤੇ ਮੇਰੇ ਘਾਟ ਤੇ ਸੁਭਾਬ ਨਾਲ ਆ ਗਏ ਕਿਵੇਂ ਮੈਂ ਲਗਾ ਲਿਆ ਸਸਤਾ ਮੇਰੇ ਘਾਟ ਤੇ
1: ਓ ਇਸ ਗੱਲ ਨੂੰ ਨਾ ਜਾਣਦੇ ਹੱਸ ਬੇਰੀ ਜੋੜਾ ਵਾਰ ਦੀ ਸ਼ਰਨ ਜੇ ਤਾਂ ਪਵੇਰੀ ਫਿਰ ਬੱਕਰੀ ਦੇ ਲੇਲੀ ਕਾਹ ਤੋਂ ਲਵੇਗੀ ਬੱਕਰੀ ਦੇ ਲੇਲੀ ਕਾਹ ਤੋਂ ਲਵੇਗੀ ਮੱਝੀਆਂ ਦੇ ਥਾਣ ਬੂਰੀਆ ਸੱਚੇ ਪਾਤਸ਼ਾਹ ਪਾਤਸ਼ਾਹ ਮਲਾਹਾਂ ਦੇ ਮਲਾ ਤੋਂ ਮਲਾ

ਰਾਵੀ ਇਸ ਪਾਸੇ ਨਿਗਾ ਜਦੋਂ ਧਰਨਗੇ ਤੁਹਾਡੇ ਨਾਲ ਵੀ ਤਰੀਫ ਮੇਰੀ ਕਰਨਗੇ ਸਾਰੀ ਚੰਦ ਸਿੰਘ ਛੰਦ ਸਾਂਝਾ ਭਰਨਗੇ ਚੰਦ ਸਿੰਘ ਛੰਦ ਸਾਂਝਾ ਭਰ

ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਅਕਲੀ ਸਹਿਬ ਸੇਵੀਏ ਅਕਲੀ ਕੀਚੇ ਮਾਂ। ਪਰਮੇਸ਼ੁਰ ਦੇ ਨਾਲ ਜੁੜਨ ਦਾ ਵੀ ਸਤਿਗੁਰੂ ਮਹਾਰਾਜ ਜੀ ਇੱਕ ਸਬੱਬ ਜਿਹੜਾ ਹੈ ਅਕਲ ਨੂੰ ਦੱਸਦੇ ਨੇ। ਹੁਣ ਸਹਿਜੇ ਮਲਾਹ ਦੇ ਅੰਦਰ ਕਿੰਨੀ ਬਖਸ਼ਿਸ਼ ਹੋਵੇਗੀ? ਸਮਰੱਥ ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਵਾਸਤੇ ਜਿੱਥੇ ਅਰਜੋਈਆਂ ਕਰਦਾ ਸੀ, ਅੱਜ ਗੁਰੂ ਦੇ ਰਹਿਮਤਾਂ ਦੇ ਖੁੱਲ੍ਹੇ ਹੋਏ ਭੰਡਾਰਾਂ ਦੇ ਅੱਗੇ ਇੱਕ ਪੈਸੇ ਦੀ ਖੁਆਇਸ਼ ਨਹੀਂ ਰੱਖਦਾ। ਸਤਿਗੁਰੂ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰਾ ਲੋਕ ਅਤੇ ਪਰਲੋਕ ਸਵੇਲਾ ਕਰ ਦਿਓ। ਇੱਧਰ ਗੁਰੂ ਬਖਸ਼ਿੰਦ ਹੈ, ਸਤਿਗੁਰੂ ਮਹਾਰਾਜ ਟੁੱਟ ਕੇ ਕਹਿੰਦੇ ਨੇ, ਸਹਿਜਿਆ ਤੇਰੀ ਇੱਕ ਕੁਲ ਤੱਕ ਹੀ, ਤੇਰੀਆਂ ਇੱਕ ਹੀ ਕੁਲਾਂ ਦੇ ਅਸੀਂ ਲੋਕ ਅਤੇ ਪਰਲੋਕ ਦੇ ਵਿੱਚ ਸਹਾਈ ਹੋਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਸਤਿਗੁਰੂ ਮਹਾਰਾਜ ਦੁਨੀਆਂ ਦੇ ਕਿਸੇ ਪੈਗੰਬਰ ਦੇ ਅੱਗੇ ਕਿਸੇ ਮਾਤਾ ਨੇ ਹੱਥ ਕਰਕੇ ਆਖਿਆ, ਐ ਈਸ਼ਵਰੀ ਪੈਗੰਬਰ ਮੇਰੀ ਸੰਤਾਨ ਨਹੀਂ ਬਚਦੀ ਅਤੇ ਮੈਂ ਤੇਰੇ ਧਰਮ ਨੂੰ ਨਹੀਂ ਮੰਨਦੀ, ਮੇਰੇ ਉੱਤੇ ਮਿਹਰ ਦਾ ਹੱਥ ਰੱਖ ਦੇ ਅਤੇ ਮੇਰੀ ਸੰਤਾਨ ਬਚ ਜਾਵੇ। ਉਹ ਕਹਿਣ ਲੱਗਾ, ਮੈਂ ਆਪਣੇ ਬੱਚਿਆਂ ਦੀ ਰੋਟੀ ਕਿਸੇ ਕੁੱਤੇ ਅੱਗੇ ਨਹੀਂ ਪਾ ਸਕਦਾ। ਪਰ ਇੱਧਰ ਸਤਿਗੁਰੂ ਮਹਾਰਾਜ ਨੇ ਜਿਹੜੇ ਬਗੈਰ ਕਿਸੇ ਵਿੱਚ ਵਿਤਕਰੇ ਦੇ ਜੇ ਕਿਸੇ ਸਿੱਖ ਦੀ ਭਾਵਨਾ ਹੈ ਅਤੇ ਉਹਦੇ ਅੰਤਰੀ ਭਾਵਨਾ ਨੂੰ ਸਮਝਦਿਆਂ ਹੋਇਆਂ ਉਹਦੇ ਉੱਤੇ ਆਪਣੀ ਅਸੀਸ ਦਾ ਹੱਥ ਰੱਖਦੇ ਨੇ, ਆਓ ਆਪਾਂ ਵੀ ਸਤਿਗੁਰੂ ਮਹਾਰਾਜ ਜੀ ਦੇ ਜਨਮਦਿਨ ਮਨਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਨ ਵਾਸਤੇ ਆਪਣੀ ਸੁਰਤੀ, ਆਪਣਾ ਮਨ, ਆਪਣੀ ਅਕਲ ਟਿਕਾਣੇ ਕਰਕੇ ਅੱਜ ਦੇ ਯੁੱਗ ਅੰਦਰ ਗੁਰੂ ਸ਼ਬਦ ਅਤੇ ਗੁਰੂ ਦੀਆਂ ਰਹਿਮਤਾਂ ਦੇ ਨਾਲ ਜੁੜ ਕੇ ਅੰਧ ਵਿਸ਼ਵਾਸੀ ਦੇ ਭਰਮ ਜਾਲ ਤੋੜ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ। ਇਹੀ ਭਾਵਨਾ ਲੈ ਕੇ ਮਿੱਥੇ ਸਮੇਂ 'ਚ ਆਪਦੇ ਨਾਲ ਫਤਿਹ ਦੀ ਸਾਂਝ ਕਰ ਰਹੇ, ਆਓ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਅਨੰਦ ਸਾਹਿਬ ਨਾਲ ਜੁੜਦੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान जो गुरु रूप गुरु खालसा जी आज समुचिया संतान हफ्तावारी दीवान के हाजिरी भर के अज समुचा सिख पंथ के माता खालसे के माता जी माता सहन कौर जी का जन्म दिहाड़ा सिख जगत वालों बड़ी चढ़ती कला के नाल मनाया जा रहा है। समुचिया संतान अज के पवित्र दिहाड़े की ढाडी जत्ते वालों लख लख बधाई दिखती जाती है। मेरे तो पहला पंत के महान विद्वान पाइसा भाई कुलवंत सिंह जी लुधियाने वाले आप गुरु की संतान के नाल गुरमतियां विचार गुर इतिहास दचार दिशांत पा के गए। उन्होंने बाद कुछ समा प्राप्त होया आप रब सुरू संतान ने दर्शन करने का यह सन्मानीय जत्थे जिन्ना समा प्राप्त होया समय के रिंदा हो कुछ कहने का यत्न करिए। दुनिया के उत्ते संसार के उत्ते अनेक धर्म ने अनेक मजहब ने हरेक धर्म के आपो अपने वेद शास्त्र ने हरेक धर्म अपनी जगह के उत्ते सत्कार योग है पर सिन्ने दुनिया के धर्म ने हरेक धर्म मनन वाला जो भी अपने वेद शास्त्र ग्रंथ सन्मुख होकर अरदास बेनती जो जी करता पुकार करता है वह केवल का केवल अपने धर्म तक सीमित होकर रह जाता है। अपने धर्म का भला लौटता है पर धन गुरु नानक देव साहब महाराज का दर गुरु नानक का सिख जरा जब भी अरदास करता दुख वेले गुरु महाराज के पवित्र चरणों के बच्चे अरदास करता दो वक्त अरदास करता है उसकी कीती हुई अरदास उन्नी देर अधूरी है पूरी नहीं होती जिनी देर अपने मुख के उचारता नहीं नानक नाम चढ़ती कला तेरे भाणे सरबत का भला खुद मानवता का भला लगता गुरु नानक देव साहब महाराज का दर। एक विद्वान ने बड़ा सुंदर लिखा है वह लिखता भी संगत रूप में जब भी सिख बैठन संगत रूप में जब भी सिख बैठन सब गुरु का सदा व्याख्यान हो सिख करे अरदास यो मंगे सारे जग का दाता कल्याण हो गल फते बुलाने तो शुरू होंगी लग्या धर्म का जदों दीवान हो गए हाथ जोड़ के दास भी अर्ज करता साढ़े जटे की फतेह प्रवान हो गई। मेरे कलगिया वाले सतगुरु गुरु गोबिंद सिंह महाराज उन्होंने भी बख्शी हुई फतेह कच्चे प्रवान कोई भी रचना वाझी ना रहे साड़ी अगर तुम्हारी हाजरी सतगुरु महाराज पवित्र चरणा के प्रवान हो जाए आओ गुरु के नाल जोड़ने का यत्न करिए। वाहगुरु गुरमंत्र है एक दो बार अपनी रचना के वाहगुरु शब्द उचार के गुरु महाराज पवित्र चरणा के नाम पांच पाइए आखो जी वाहगुरु जी का खालसा वाहगुरु जी की फतेह। धरता के योग ने समुचिया संगत जिन्होंने भागा समा प्राप्त होया कहते भागा सत्संग का लभ है मेरे संगत मैं प्रीजा जीओ बड़े भागी संगत सतगुरु महाराज के पावन पवित्र दरबार के दराज में भर के अपने जीवन में सफल कर अज का पवित्र दिहाड़ा सत्कार योग माता साहिब कौर जी खालसे पंथ के माता जी उन्होंने जन्मदिन समर्पित है जिन्हों का जन्म 1837 ईस्वी पिता भाई रामू वासी जी के ग्रह सत्कार योग माता माता दस देवी जी पवित्र भुख के विचों होया जिन्हों का जन्म होया बचपन तो लेकर के गुरमुख परिवार के जन्म होया बचपन तो लेकर जब कुछ वड्डी अवस्था में हुई सत्कार योग माता सह देवा जी ते घर के गुरसिखी है समुचा परिवार गुरु नानक देव साहिब महाराज के पवित्र चरणा के नाल जुड़िया होया गुरु घर के नाल जुड़िया होया घर के नित निमुंदा बाणी पढ़ी जाती है माता साहब देवा भी बचपन तो बाणी के धारनी हुए बाणी पढ़ते जा रहे नितनेम करते जा रहे हैं नितनेम करते करते समुचे नगर के विच जब विचरते समुचे नगर के इन्हों की एक वक्री पहचान होगी
ਆਪਣੇ ਮੁੱਖ ਦੇ ਵਿੱਚ ਮਿੱਠੇ ਬੋਲ ਬੋਲਦੇ। ਹਰੇਕ ਦੇ ਹਰਮਨ ਪਿਆਰੇ ਹੋ ਗਏ ਨੇ, ਹਰੇਕ ਨਗਰ ਦੇ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ। ਬਾਣੀ ਪੜ੍ਹ ਕਰਕੇ, ਬੰਦਗੀ ਕਰਨ ਕਰਕੇ ਇਹਨਾਂ ਨੂੰ ਸਾਰੇ ਨਗਰ ਦੇ ਲੋਕ ਮਾਤਾ ਜੀ ਕਹਿ ਕੇ ਯਾਦ ਕਰਦੇ ਨੇ, ਮਾਤਾ ਜੀ ਕਹਿ ਕੇ ਯਾਦ ਕਰਦੇ ਨੇ। ਬਚਪਨ ਦੀ ਅਵਸਥਾ ਦੇ ਵਿੱਚ ਮਾਤਾ ਸਾਹਿਬਦੇਵਾਂ ਨੂੰ ਆਪਣੇ ਘਰ ਦੇ ਵਿੱਚ ਸਤਿਕਾਰਯੋਗ ਮਾਤਾਵਾਂ ਨੇ ਲੈ ਕੇ ਜਾਣਾ, ਇਹਨਾਂ ਦੇ ਮੁੱਖ ਦੇ ਵਿੱਚੋਂ ਬਾਣੀ ਸਰਵਣ ਕਰਨੀ, ਇਹਨਾਂ ਨਗਰ ਦੀਆਂ ਸੰਤਾਂ ਨੂੰ ਬਾਣੀ ਸਰਵਣ ਕਰਾਉਣੀ। ਹੌਲੀ ਹੌਲੀ ਨਾਲ ਦੇ ਨਗਰਾਂ ਦੇ ਵਿੱਚ ਵੀ ਮਾਤਾ ਸਾਹਿਬਦੇਵਾਂ ਦੀ ਚਰਚਾ ਹੋਣ ਲੱਗ ਪਈ। ਸਤਿਕਾਰਯੋਗ ਭਾਈ ਅੰਮੂ ਜੀ ਦੀ ਬੇਟੀ, ਜਿਨ੍ਹਾਂ ਦੀ ਵਾਲ ਵਾਰਤਾ ਛੋਟੀ ਉਮਰ ਦੇ ਵਿੱਚ, ਉਹਨਾਂ ਦੀ ਇੰਨੀ ਬਾਣੀ ਕੰਟਾ ਤੇ ਰਸਨਾ ਦੇ ਵਿੱਚੋਂ ਇੰਨੇ ਮਿੱਠੇ ਬੋਲ ਬੋਲਦੇ ਨੇ, ਪਿਆਰ ਦੇ ਬੋਲ ਬੋਲਦੇ ਨੇ ਕਿ ਜਿਹੜਾ ਵੀ ਉਹਨਾਂ ਦੇ ਮੁੱਖ ਦੇ ਵਿੱਚੋਂ ਬੋਲ ਸੁਣਦਾ ਕੇਵਲ ਤੱਕ ਉਹਨਾਂ ਦਾ ਨਜ਼ਦੀਕੀ ਬਣ ਕੇ ਰਹਿ ਜਾਂਦਾ, ਉਹਨਾਂ ਦੇ ਨਾਲ ਪਿਆਰ ਕਰਨ ਲੱਗ ਜਾਂਦਾ। ਤਾਂ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਜਦੋਂ ਵੱਡੀ ਅਵਸਥਾ ਦੇ ਵਿੱਚ ਹੋਏ, ਕਿਉਂਕਿ ਜਿਸ ਸਮੇਂ ਘਰ ਦੇ ਵਿੱਚ ਧੀ ਜਵਾਨ ਹੋ ਜਾਵੇ, ਹਰੇਕ ਮਾਤਾ ਪਿਤਾ ਦੇ ਮਨ ਦੇ ਅਰਮਾਨ ਹੁੰਦੇ ਨੇ, ਦਿਲ ਦੇ ਅਰਮਾਨ ਹੁੰਦੇ ਨੇ ਕਿ ਕਦੋਂ ਸਾਡੇ ਘਰ ਦੇ ਵਿੱਚ ਧੀ ਅਤੇ ਪੁੱਤਰ ਜਨਮ ਲਵੇ, ਕਦੋਂ ਉਹ ਵੱਡੇ ਹੋਣ, ਕਦੋਂ ਉਹਨਾਂ ਦੇ ਮੰਗਣੇ ਕੀਤੇ ਜਾਣ ਤੇ ਕਦੋਂ ਉਹਨਾਂ ਦੇ ਵਿਆਹ ਕੀਤੇ ਜਾਣ। ਅੱਜ ਮਾਤਾ ਸਾਹਿਬਦੇਵਾਂ ਜੀ ਨੂੰ ਜਿੱਥੇ ਨਗਰ ਦੇ ਲੋਕ ਪਿਆਰ ਕਰਦੇ, ਉੱਥੇ ਨਾਲ ਦੇ ਨਗਰਾਂ ਦੇ ਲੋਕ ਬਹੁਤ ਸਤਿਕਾਰ ਕਰਦੇ ਨੇ, ਉਹਨਾਂ ਦਾ ਪਿਆਰ ਕਰਦੇ ਨੇ। ਅੱਜ ਭਾਗਵਾਨੀ ਦੇ ਵਿੱਚ 16 ਸਾਲ ਦੀ ਉਮਰ ਹੋਈ, ਮਾਤਾ ਪਿਤਾ ਨੇ ਆਪਣੀ ਧੀ ਦਾ ਰਿਸ਼ਤਾ ਕਰਨ ਦੇ ਵਾਸਤੇ ਵਿਚਾਰ ਕਰਨੀ ਆਰੰਭ ਕਰ ਦਿੱਤੀ ਕਿ ਗੁਰਮੁਖ ਪਰਿਵਾਰ ਦੇਖ ਕੇ ਇਹਨਾਂ ਦਾ ਕਿਤੇ ਰਿਸ਼ਤਾ ਤੈਅ ਕਰ ਦਿੱਤਾ ਜਾਵੇ, ਆਪਣੀ ਧੀ ਨੂੰ ਗਿਰਤ ਮਾਰਗ ਦੇ ਵਿੱਚ ਪਾ ਦਿੱਤਾ ਜਾਵੇ। ਪਰ ਮਾਤਾ ਜੀ ਦਾ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਕਰਵੰਤ ਸਿੰਘ ਜੀ ਆਪ ਸੁਰਖੀਆਂ ਸੰਤਾਂ ਦੇ ਨਾਲ ਵਿਚਾਰਾਂ ਸਭ ਤੱਕ ਗਏ ਨੇ, ਇਹਨਾਂ ਦਾ ਬਚਪਨ ਤੋਂ ਲੈ ਕੇ ਪ੍ਰਾਣ, ਜਿਨ੍ਹਾਂ ਨੇ ਆਪਣਾ ਜੀਵਨ ਮਾਨੀ ਮਨ ਦੇ ਨਾਲ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਤੀ ਕਰਦੇ, ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਰਹੇ ਨੇ ਮਾਤਾ ਸਾਹਿਬਦੇਵਾ ਜੀ, ਜਿਨ੍ਹਾਂ ਨੇ ਆਪਣਾ ਜੀਵਨ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ ਨੂੰ ਸਮਰਪਿਤ ਕੀਤਾ ਹੋਇਆ। ਜਿਵੇਂ ਮਾਤਾ ਜੀ ਨੇ ਆਪਣਾ ਜੀਵਨ ਸਮਰਪਿਤ ਕੀਤਾ, ਆਪਣੇ ਮਨ ਦੀ ਭਾਵਨਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਬਦਲੀ ਕੀਤੀ, ਜਿਵੇਂ ਪਿਤਾ ਜੀ ਗੁਰੂ ਦੀਆਂ ਸੰਤਾਂ ਸਮੇਤ ਆਪਣੇ ਧੀ ਦਾ ਰਿਸ਼ਤੇ ਦੀ ਗੱਲ ਸੁਣਦੇ ਹੋਇਆ ਗੁਰੂ ਦੀਆਂ ਲੈ ਕੇ ਸੰਤਾਂ ਨੂੰ ਨਾਲ, ਇਲਾਕੇ ਦੀਆਂ ਸੰਤਾਂ ਨੂੰ ਨਾਲ ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ, ਭਾਈ ਰਾਮੂ ਜੀ ਆਪਣੀ ਬੇਟੀ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚ ਕੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਣੀ ਧੀ ਦੇ ਰਿਸ਼ਤੇ ਵਾਸਤੇ ਜਿਵੇਂ ਇੱਕ ਬੇਨਤੀ ਕਰ ਰਹੇ ਨੇ, ਉਸ ਗਾਤਾ ਨੂੰ ਬਲਵੰਤ ਸਿੰਘ ਕਰਤਾਰੋ ਅਤੇ ਮਾਸੀ ਵਾਲਾ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜੱਤਾ ਇਹ ਆਖ ਰਿਹਾ।

ਭਾਈ ਰਾਮੂ ਜੀ ਨੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕਰਨੀ ਕੀਤੀ, ਸਤਿਗੁਰੂ ਜੀ ਮੈਂ ਗਰੀਬ ਸਿੱਖ ਹਾਂ ਪਰ ਮੇਰੀ ਧੀ ਜਵਾਨ ਜਿਹਨੇ ਆਪਣੇ ਮਨ ਦੇ ਨਾਲ ਇਸ ਗੱਲ ਦਾ ਫੈਸਲਾ ਲਿਆ ਕਿ ਮੈਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਰਹਿਣਾ, ਮੈਂ ਆਪਣਾ ਜੀਵਨ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਸਮਰਪਿਤ ਕੀਤਾ ਹੋਇਆ, ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਵਾਂਗੀ, ਸ਼ਾਦੀ ਨਹੀਂ ਕਰਵਾਵਾਂਗੀ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹਨਾਂ ਨੇ ਭਾਈ ਰਾਮੂ ਦੀ ਇਹ ਬੇਨਤੀ ਸੁਣੀ ਕਿ ਕੁਝ ਸਮੇਂ ਵਾਸਤੇ ਸਤਿਗੁਰੂ ਮਹਾਰਾਜ ਚੁੱਪ ਕਰਕੇ ਬੈਠ ਗਏ, ਕੁਝ ਬੋਲੇ ਨਹੀਂ। ਭਾਈ ਰਾਮੂ ਜੀ ਨੇ ਗੁਰਸਿੱਖੀ ਵਿੱਚ ਫਿਰ ਬੇਨਤੀ ਕੀਤੀ ਤਾਂ ਉਹ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਸਾਹਿਬ ਸਾਡਾ ਗ੍ਰਸਤ ਜੀਵਨ ਸੰਪੂਰਨ ਹੋ ਚੁੱਕਾ ਹੈ। ਤੇ ਉਹ ਸਮੇਂ ਭਾਈ ਰਾਮੂ ਜੀ ਦੇ ਨਾਲ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਗਈਆਂ ਹੋਈਆਂ ਸਨ, ਉਹਨਾਂ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰ ਇਹ ਗੁਰੂ ਨਾਨਕ ਨਾਮ ਦੇ ਵਾਸਤੇ ਸੰਗਤਾਂ ਦੀ ਬੇਨਤੀ ਹੈ, ਸੰਗਤਾਂ ਦੀ ਬੇਨਤੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਉੱਤੇ ਪ੍ਰਵਾਨ ਹੋਇਆ ਕਰਦੀ ਹੈ। ਸਤਿਕਾਰ ਦੇ ਸਹਿ ਸੇਵਾ ਜਿਹਨੂੰ ਅਸੀਂ ਇਲਾਕੇ ਦੀਆਂ ਸੰਗਤਾਂ ਮਾਤਾ ਜੀ ਦਾ ਖਿਤਾਬ ਦਿੰਦੇ ਹਾਂ, ਮਾਤਾ ਜੀ ਕੇ ਯਾਦ ਕਰਦੇ ਹਾਂ, ਇਹ ਬੜੇ ਭਜਨ ਵਰਗੀ ਵਾਲੇ ਨੇ, ਇਹਨਾਂ ਦਾ ਇਲਾਕੇ ਦੇ ਵਿੱਚ ਬੜਾ ਸਤਿਕਾਰ ਹੈ। ਅੱਜ ਤੁਹਾਡੇ ਚਰਨਾਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ, ਜ਼ਿਲ੍ਹੇ ਦੇ ਇਲਾਕੇ ਦੀਆਂ ਸੰਗਤਾਂ ਇੱਕ ਫਰਿਆਦ ਲੈ ਕੇ ਆਈਆਂ ਨੇ, ਇੱਕ ਬੇਨਤੀ ਲੈ ਕੇ ਆਈਆਂ ਨੇ, ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਜਾਵੇ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ ਕਿ ਸਾਡਾ ਗ੍ਰਸਤ ਜੀਵਨ ਸੰਪੂਰਨ ਹੋ ਚੁੱਕਾ ਹੈ। ਜੇਕਰ ਸਾਹਿਬ ਕੌਰ ਸਾਹਿਬ ਦੇਵਾ ਜੀ ਦੇ ਮਨ ਦੇ ਵਿੱਚ ਇਹ ਭਾਵਨਾ, ਇਹਨਾਂ ਨੇ ਆਪਣਾ ਜੀਵਨ ਗੁਰੂ ਚਰਨਾਂ ਨੂੰ ਸਮਰਪਿਤ ਕੀਤਾ, ਗੁਰੂ ਨਾਨਕ ਦੇ ਘਰ ਨੂੰ ਸਮਰਪਿਤ ਕੀਤਾ ਹੋਇਆ, ਤਾਂ ਇੰਝ ਕਰਨ, ਇਹਨਾਂ ਦੇ ਕੋਲੋਂ ਪਤਾ ਕਰ ਲੈਣ ਜੇ ਇੱਕ ਵਾਰਾ ਡੋਲਾ ਸਾਰਾ ਜੀਵਨ ਬਤੀਤ ਕਰ ਸਕਦੇ ਨੇ, ਤਾਂ ਇਹਨਾਂ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨਗੀ ਦਿੱਤੀ ਜਾਂਦੀ ਹੈ, ਸਾਂਹ ਦਿੱਤੀ ਜਾਂਦੀ ਹੈ। ਮਾਤਾ ਸਾਹਿਬ ਦੇਵਾ ਜੀ ਨੂੰ ਕਿਹਾ ਕੀਤਾ, ਉਹਨਾਂ ਨੇ ਸਿਰ ਝੁਕਾਇਆ, ਕਹਿ ਦਿੱਤਾ ਕਿ ਸਾਨੂੰ ਹੁਕਮ ਪ੍ਰਵਾਨ ਹੈ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਗੁਰੂ ਕੇ ਮਹਿਲ ਹੋਣ ਦਾ ਮਾਣ ਮਾਤਾ ਸਾਹਿਬ ਦੇਵਾ ਨੂੰ ਦਿੱਤਾ, ਤਾਂ ਉਸ ਸਮੇਂ ਬਾਬਾ ਬੁੱਢਾ ਜੀ ਦੀ ਵੰਸ਼ ਉਹਨਾਂ ਦੀ ਕੁੱਲ ਦੇ ਵਿੱਚੋਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਕਾਰਜ ਦੇ ਸਮੇਂ ਆਨੰਦ ਕਾਰਜ ਕਰਵਾਏ। ਇਹ ਸੇਵਾ, ਇਹ ਮਹਾਨ ਕਾਰਜ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਆਪਣੇ ਮੁਬਾਰਕ ਵਾਲੇ ਹੱਥਾਂ ਦੇ ਨਾਲ ਕੀਤਾ। ਅੱਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਰਹਿ ਰਹੇ ਨੇ ਮਾਤਾ ਸਾਹਿਬ ਦੇਵਾ ਜੀ, ਜਗਤ ਮਾਤਾ ਮਾਤਾ ਗੁਜਰੀ ਜੀ ਉਹਨਾਂ ਦੇ ਕੋਲੋਂ ਪਿਆਰ ਲੈ ਰਹੇ ਨੇ ਮਾਤਾ ਸੁੰਦਰੀ ਜੀ ਦੇ ਨਾਲ ਪਿਆਰ ਪਿਆ। ਅੱਜ ਸਾਰੇ ਸਿੱਖ ਜਗਤ ਮਾਤਾ ਸਾਹਿਬ ਦੇਵਾ ਜੀ ਨੂੰ ਜਿੱਥੇ ਪਹਿਲਾਂ ਮਾਤਾ ਜੀ ਕਹਿੰਦੇ, ਅੱਜ ਵੀ ਗੁਰੂ ਕੇ ਮਹਿਲ ਹੋਣ ਦੇ ਨਾਤੇ ਉਹਨਾਂ ਨੂੰ ਮਾਤਾ ਜੀ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ। ਉਹਨਾਂ ਦਾ ਗੁਰੂ ਕੇ ਸੰਤਾਂ ਦੇ ਨਾਲ ਬੜਾ ਪਿਆਰ ਪਿਆ। ਜਦ ਮੈਂ 1905 ਦਾ ਵਿਸਾਖੀ ਦਾ ਸੁਨਾ ਸਮਾਇਆ ਤਾਂ ਉਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਮਾਤਾ ਸਾਹਿਬ ਕੌਰ ਜੀ ਨੂੰ ਖਾਲ ਸਾਹਿਬ ਪੰਥ ਦੀ ਮਾਂ ਹੋਣ ਦਾ ਮਾਣ ਦਿੱਤਾ। ਮਾਂ ਕਹਿੰਦਿਆਂ ਹੋਇਆ ਜੋ ਬੱਚਨ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲ ਸਾਹਿਬ ਪੰਥ ਦੀ ਮਾਂ ਹੋਣ ਦਾ ਮਾਤਾ ਸਾਹਿਬ ਕੌਰ ਨੂੰ ਜੋ ਮਾਣ ਦਿੱਤਾ, ਜੋ ਖਾਲਸਾ ਪੰਥ ਨੇ ਪ੍ਰਾਪਤੀਆਂ ਕੀਤੀਆਂ, ਜਿਵੇਂ ਧਰਤੀ ਘਰਾਂ ਦੇ ਵਿੱਚ ਰਿਹਾ ਖਾਲਸਾ ਪੰਥ, ਉਸ ਗਾਤਾ ਨੂੰ ਆਪਣੀ ਸੇਵਾ ਦੇ ਵਿੱਚ ਧਰਤੀ ਦਿੱਤਾ ਇਹ ਵਾਪਰਿਆ।

मेरे कलकिया वाले सतगुरु गुरु गोविंद सिंह महाराज ने माता साहिब कौर नूं खालसे पंथ की मां होने का मान बख्शिया। अज भी जदों पंज प्यारे साहिबान ठंडे वट का अमृत त्यार करके ठंडे वट की दात गुरु की संगतां नूं प्राप्त होंदी है तां उह समें वचन आखे जांदे ने कि अज तो तुहाडी माता माता साहिब कौर जी ने, पिता गुरु गोबिंद सिंह जी ने, ते जन्म आनंदपुर साहब दा वासी आनंदपुर साहब दे। ओह खालसा पंथ जिस पंथ नूं माता साहिब कौर जी दी झोली दे विच पाया मेरे कंकिया वाले सतगुरां ने, पर ओह खालसे पंथ ने अपना नाभी पुत्र होण दा सबूत दिता है इस दुनिया के उत्ते संसार के उत्ते। इस खालसा पंथ नूं खत्म करने की खातर अनेक प्रकार के यतन किए गए, पर गुरु का पंथ गुरु का सिख काम यह खालसा पंथ किसी जालम के मकाया से मुकया नहीं। इसे बड़े तो बड़े भयानक समय आए इस खालसा पंथ नूं परखण की खातर, इन परखण खातर से तोपां आईयां रंबियां आईयां आले आए फांसियां आईयां, पर गुरु का खालसा किसे बैरी दे मकाए ते ना ता मकाया मुकिया ते ना किसे जालम दे झुकाया ते किसे जालम दे अगे झुकिया। इसे भी समा आया जिस समय सिख पंथ दे पहले जथेदार बाबा बंदा सिंह बहादुर जिन्हां नूं गिरफ्तार करके दिल्ली की धरती उत्ते लिजाया गया, जिन्हां दा जमूरां दे नाल जिन्हें अपना बाबा बाबा बंदा सिंह बहादुर ने जमूरां दे नाल अपना मार करवाया, अपने पुत्र दा काल दे मुख दे विच पाया, पर कलकिया वाले सतगुर दे नाती पुत्र होण दा पूरा पूरा मार ढी कला दे नाल निभाया। इत्थे भी समा आया जदों भाई ਭਾਰੂ ਸਿੰਘ ਦੇ ਪਿੰਡ ਦਾ ਫੁੱਪਰ ਲਾਇਆ, ਇੱਥੇ ਵੀ ਸਮਾਂ ਆਇਆ ਜਦੋਂ ਭਾਈ ਮਹੀ ਸਿੰਘ ਨੇ 90 ਸਾਲ ਦੀ ਉਮਰ ਦੇ ਵਿੱਚ ਆਪਣਾ ਬੰਦ ਬੰਦ ਕਟਵਾਇਆ। ਇੱਥੇ ਉਹ ਵੀ ਸਮਾਂ ਆਇਆ ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਸਮੇਂ ਦੀ ਹਕੂਮਤ ਨੇ ਟੈਂਕਾਂ ਤੇ ਕੋਟਾਂ ਲੱਖਾਂ ਦੀ ਤਦਾਦ ਦੇ ਵਿੱਚ ਚੜ ਕੇ ਘੇਰਾ ਪਾਇਆ, ਪਰ ਗੁਰੂ ਦਾ ਸਿੱਖ ਜਿਹਦੇ ਜੀਵਨ ਦੇ ਵਿੱਚ ਦੋ ਗੱਲਾਂ ਨੇ, ਉਹ ਗੁਰੂ ਦਾ ਖਾਲਸਾ ਕਦੇ ਫਿਰ ਕਿਸੇ ਜਾਲਮ ਦੇ ਅੱਗੇ ਝੁਕਿਆ ਨਹੀਂ ਕਰਦਾ। ਜਿਹਦੇ ਜੀਵਨ ਦੇ ਵਿੱਚ ਦੋ ਗੱਲਾਂ ਆ ਗਈਆਂ, ਪਹਿਲੀ ਗੱਲ ਕੀ ਹੈ? ਉਹ ਹੈ ਵਿਸ਼ਵਾਸ। ਗੁਰੂ ਦੇ ਸਿੱਖ ਦਾ ਵਿਸ਼ਵਾਸ ਕੇਵਲ ਤਾਂ ਕੇਵਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਹੋਣਾ ਚਾਹੀਦਾ, ਨਾ ਹੀ ਕਿਸੇ ਹੋਰ ਥਾਂ ਦੇ ਉੱਤੇ ਹੋਣਾ ਚਾਹੀਦਾ। ਦੂਸਰੀ ਗੱਲ ਹੈ ਜਿਹਨੇ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਜਾ ਕੇ ਗਈ ਅਰਦਾਸ ਕਰਨ ਦੀ, ਤੇ ਜਿਹਨੇ ਅਰਦਾਸ ਕੀਤੀ ਭਾਵੇਂ 75 ਸਾਲ ਦੀ ਉਮਰ ਦੇ ਵਿੱਚ ਵੱਡੇ ਜਰਨੈਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕੀਤੀ, ਜਿਸ ਨੂੰ ਕਈ ਕਈ ਉੱਤੇ ਟਿਕਾਇਆ, ਸਾਰਾ ਦੇਸ਼ ਦਾ ਖੰਡਾ ਵਾਇਆ, ਹਰਮੰਦਰ ਦੀ ਪਾਵਨ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਇਆ। ਅੱਜ ਉਹੀ ਅਰਦਾਸ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਜਦੋਂ ਸਮੇਂ ਦੀ ਹਕੂਮਤ ਦੀਆਂ ਫੌਜਾਂ ਨੇ ਘੇਰਾ ਪਾਇਆ, ਟੈਂਕਾਂ ਤੇ ਤੋਪਾਂ ਦੇ ਨਾਲ ਘੇਰਾ ਪਾਇਆ, ਉਹ ਸਮੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਕੀਤੀ, 20 ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਦੇ ਬਾਅਦ ਇੱਕ ਬਲਵਾਨ ਲਿਖਦਾ ਵੀ 20 ਸਦੀ ਦਾ ਆਪਣਾ ਸਹੀਦ ਜੋਗਾ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ, ਆਪਣੇ ਧਰਮ ਤੇ ਉਹ ਪਰਪੱਕ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ, ਜਿੱਤ ਜਾਨ ਅਮਾਨਤ ਹੈ ਗੁਰੂ ਜੀ ਦੀ, ਜੋ ਵੀ ਰੱਖਿਆ ਸੋਈ ਪਗਾ ਦਿੱਤਾ, ਅੰਤ ਵੀ ਲਿਆ ਉਹਦਾ ਸਰੀਰ ਆਪਣਾ ਲੈ ਕੇ ਗੁਰੂ ਦਰਬਾਰ ਦੇ ਲਾ ਦਿੱਤਾ। ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਪੁੱਤਰ ਚਰਨਾਂ ਦੇ ਵਿੱਚ ਅਰਦਾਸ ਕੀਤੀ, ਕਿਸੇ ਦੇ ਬਾਅਦ ਗੁਰੂ ਚਰਨਾਂ ਦੇ ਨਾਲ ਪਾਈ ਹੋਈ ਪ੍ਰੀਤ ਨੂੰ ਚੜ੍ਹਦੀ ਕਲਾ ਦੇ ਨਾਲ ਉਹਨਾਂ ਮਹਾਨ ਸਿਧਾਂਤਿਕਾਂ ਨੇ ਜਿਵੇਂ ਨਿਭਾਇਆ, ਆਪਣੀ ਹਿੰਦਰੇ ਦੇ ਛਾਤੀ ਦੇ ਵਿੱਚ ਟੈਂਕਾਂ ਦੇ ਗੋਲੇ ਨੂੰ ਸਮਾਇਆ, ਇੱਕ ਗੁਰੂ ਦੇ ਸਿੱਖ ਦੀ ਗੁਰੂ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦਾ ਵਰਣਨ ਆਪਣੀ ਸੇਵਾ ਦੇ ਵਿੱਚ ਢਾਡੀ ਦਿੱਤਾ, ਇਹ ਕਰਿਆ।

ਗੁਰਾਂ ਦੀ ਕਰਾਂ ਮੈਂ ਸਿਫਤ ਕਿਹੜੀ ਕਿਰਤੀ ਕਰਵਾਉਂਦੀ ਮੇਰੇ ਮਿਸਾਲ ਵਾਜਾ ਵਾਲੇ ਨੇ ਬੁੱਝੇ ਹੋਏ ਚਿਹਰਿਆਂ ਤੇ ਰੌਣਕਾਂ ਸੀ ਪਰਤ ਆਈਆਂ ਲਹੂ ਵਿੱਚ ਲਿਆਤਾ ਸੀ ਭੁਚਾਲ ਵਾਜਾ ਵਾਲੇ ਨੇ ਬਣ ਕੇ ਬਰੂਦ ਕੱਢਾਂ ਢਾ ਗਿਆ ਗੁਲਾਮੀ ਦੀਆਂ ਕੰਤੇ ਤੋਂ ਫਜਿਆ ਕਮਾਲ ਵਾਜਾ ਵਾਲੇ ਨੇ ਸੁੱਖ ਰਾਜ ਭਾਗਦੇ ਸੀ ਰੋਜ ਤੇ ਪੈਰਾਂ ਹੇਠ ਉਹ ਪੈ ਲਿਆ ਜਰਾਨਾ ਦੁੱਖਾਂ ਨਾਲ ਵਾਜਾ ਵਾਲੇ ਨੇ ਆਤਮਾ ਚਾਹੁੰਦਾ ਸੀ ਹੋਰ ਕੁਰਬਾਨੀ ਕਿਹੜੀ ਆ ਦੇਸ ਤੋਂ ਵਾਲੇ ਚਾਰੇ ਲਾਲ ਬਾਜਾਂ ਵਾਲੇ ਨੇ ਅੱਜ ਆਪਾਂ ਖਾਸ ਤੇ ਪਾਂਡੀ ਮਾਤਾ ਸਤਕਾਰਯ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਪਰਵ ਜਨਮ ਦਿਹਾੜਾ ਮਨਾ ਰਹੇ ਹਾਂ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਸੰਬੰਧ ਸਾਡੇ ਉੱਤੇ ਸ਼ਾਮਿਲ ਕਰਕੇ ਜੇ ਆਪਣੇ ਪਾਪਾ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਮੱਤੇ ਧਰਤੀ ਉੱਤੇ ਜਾ ਕੇ ਵਿਰਾਜਮਾਨ ਹੋਏ ਉਸ ਸਮੇਂ ਗੁਰੂ ਕੇ ਮਹਿਲ ਦਿੱਲੀ ਤੋਂ ਚੱਲ ਕੇ ਮਾਤਾ ਪੁੰਦਰ ਕੌਰ ਤੇ ਮਾਤਾ ਸਾਹਿਬਾ ਕੌਰ ਕਲਗੀਆਂ ਵਾਲੇ ਸਤਗੁਰ ਦੇ ਪਵਿੱਤਰ ਚਰਨਾਂ ਦੇ ਵਿੱਚ ਪਾਤੇ ਨੇ। ਦੀਵਾਨ ਵਧਿਆ ਹੋਇਆ ਸੱਜੇ ਦੀਵਾਨ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੁਰੂ ਦੀਆਂ ਸੰਗਤਾਂ ਬੈਠੀਆਂ ਨੇ। ਨਿਗਾਹ ਮਾਰੀ ਭਰੇ ਦੀਵਾਨ ਦੇ ਵਿੱਚ ਕੁਝ ਗਿਣਤੀ ਦੇ ਵਿੱਚ ਨਜ਼ਰ ਨਹੀਂ ਆ ਰਹੇ। ਬਿਰਤ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਕਿਤੇ ਨਜ਼ਰ ਨਹੀਂ ਆ ਰਹੇ। ਜਿਗਰ ਦੇ ਟੋਟੇ ਚਾਰੇ ਲਾਲ ਕਿਤੇ ਨਜ਼ਰ ਨਹੀਂ ਆ ਰਹੇ। ਭਰੇ ਦੀਵਾਨ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਗੁਰ ਦੇ ਸਾਹਮਣੇ ਧੋ ਕੇ ਗੁਰੂ ਕੇ ਮਹਿਲ ਬੇਨਤੀ ਕਰਨ ਲੱਗੇ ਸਤਗੁਰ ਜੀ ਸਾਨੂੰ ਸਾਡੇ ਲਾਲ ਕਿਤੇ ਨਜ਼ਰ ਨਹੀਂ ਆ ਰਹੇ। ਤਾਂ ਉਹ ਸਮੇਂ ਮੇਰੇ ਕਲਗੀਆਂ ਵਾਲੇ ਸਤਗੁਰਾਂ ਨੇ ਜੋ ਵਚਨ ਆਖੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਲੋੜ ਹੈ। ਮੇਰੇ ਕਲਗੀਆਂ ਵਾਲੇ ਸਤਗੁਰਾਂ ਨੇ ਕਿਹਾ ਸੀਗਾ ਆਪਣੇ ਮਖਾਰ ਬੰਦੇ ਵਿੱਚ ਉਚਾਰਨ ਕੀਤਾ ਕਹਿੰਦੇ ਪੁੱਤਰ ਕੇ ਦੀਪ ਤੇ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਉਸ ਸਮੇਂ ਭਰੇ ਦੀਵਾਨ ਦੇ ਵਿੱਚ ਸਾਡੇ ਵੱਲ ਹੱਥ ਕਰਦੇ ਹੋਏ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਖਿਆ ਸੀ ਕਿ ਕੀ ਹੋ ਗਿਆ ਜੇ ਚਾਰ ਪੁੱਤਰ ਕਰਵਾਉਣ ਹੋਵੇ ਇਹ ਖਾਲਸਾ ਪੰਥ ਜਿਹੜਾ ਲੱਖਾਂ ਦੀ ਤਦਾਦ ਦੇ ਵਿੱਚ ਆ ਇਹ ਤੁਹਾਡੇ ਧੀਆਂ ਤੇ ਪੁੱਤਰ ਨੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਖਿਆ ਸੀ ਕੀ ਹੋ ਗਿਆ ਜੇ ਮੇਰੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜਾਲਵਾਂ ਨੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਸੱਤ ਤੇ ਨੌ ਸਾਲ ਦਾ ਬੱਚਾ ਸਾਫ ਸਕੂਟ ਗੁਰੂ ਦੇ ਰਾਜ ਦੇ ਵਿੱਚ ਆਵੇਗਾ ਉਹਦੇ ਵਿੱਚੋਂ ਮੈਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਦਰਸ਼ਨ ਕਰਿਆ ਕਰਾਂਗਾ। ਜਦੋਂ ਵੱਡੀ ਉਮਰ ਦਾ ਆਵੇਗਾ ਤੇ ਉਹਦੇ ਵਿੱਚੋਂ ਮੈਂ ਆਪਣੇ ਜਗ੍ਹਾ ਦੇ ਟੋਟੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਦਰਸ਼ਨ ਕਰਿਆ ਕਰਾਂਗਾ। ਪਰ ਦੁੱਖ ਦੀ ਗੱਲ ਹੈ ਦੁਕਾਨ ਦੀ ਗੱਲ ਹੈ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਹਿਰਦਿਆਂ ਦੇ ਵਿੱਚ ਝਾਤ ਮਾਰ ਕੇ ਵੇਖੀਏ ਕਿ ਅਸੀਂ ਕਲਗੀਆਂ ਵਾਲੇ ਸਤਗੁਰ ਦੇ ਧੀਆਂ ਤੇ ਪੁੱਤਰ ਕਹਾਉਣ ਦੇ ਕਾਰਨ ਅਸੀਂ ਖੰਡੇ ਵੱਟ ਦਾ ਅੰਮ੍ਰਿਤ ਪਾਨ ਕੀਤਾ ਅਸੀਂ ਬਾਣੀ ਦੇ ਨਿਤਨੇਮੀ ਹਾਂ। ਗੁਰੂ ਖਾਲਸਾ ਜੀ ਅਫਸਰਾਂ ਦੇ ਉੱਤੇ ਟਿਕਾਈਆਂ ਹੋਈਆਂ ਟੋਪੀਆਂ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਲੱਪੀਆਂ ਇਹ ਵੇਖ ਕੇ ਇੱਕ ਵਾਰ ਆਪਣੇ ਮਨ ਦੇ ਨਾਲ ਸੋਚ ਕੇ ਵੇਖੋ ਕਿ ਕਲਗੀਆਂ ਵਾਲੇ ਸਤਗੁਰ ਦੇ ਹਿਰਦੇ ਦੇ ਉੱਤੇ ਕੀ ਬੀਤੀ ਹੋਵੇਗੀ। ਸਾਡੇ ਵੱਡੇ ਬਜ਼ੁਰਗ ਸਾਹਿਬਾਨ ਜਿਨ੍ਹਾਂ ਨੇ ਲੱਖਾਂ ਮੁਸੀਬਤਾਂ ਨੂੰ ਖਿੜੇ ਮੱਤੇ ਪ੍ਰਵਾਨ ਕੀਤਾ ਤੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਦਾ ਪਾਵਨ ਬਚਨ ਹੈ ਸਤਿਗੁਰ ਵਾਜੋ ਗੁਰ ਨਹੀਂ ਕੋਈ ਨਗੋਰੇ ਕਾ ਹੈ ਨੌ ਬੁਰਾ। ਔਰ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਧੀਆਂ ਤੇ ਪੁੱਤਰ ਹੋਣ ਦਾ ਮਾਣ ਹਾਸਲ ਕਰੀਏ। ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਪਿਆਰ ਆਇਆ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਪਾਵਨ ਹਜ਼ੂਰੀਆਂ ਦੇ ਕਿਹਾ ਗੁਰੂ ਦੀਆਂ ਸੰਗਤਾਂ ਨੇ ਸੇਵਾ ਕੀਤੀ ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਸੁਕਾਰਾ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਤਾ ਬਲਵੰਤ ਸਿੰਘ ਅਰਪਾਲੋ ਅਤੇ ਮਾਸੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ ਬੀਬੀ ਅਮਨਦੀਪ ਕੌਰ ਵਿਰਕ ਐਮ ਏ ਐਂਪਲ ਬੀਬੀ ਮਨਪ੍ਰੀਤ ਕੌਰ ਢੀਂਸਾ ਐਮ ਏ ਸੁਰੰਗੀਵਾਲ ਜਸਮੇਰ ਸਿੰਘ ਮੁੱਲਾਪੁਰੀ ਢਾਡੀ ਜੱਤ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਜਿੱਥੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਉੱਥੋਂ ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਇਹ ਸਨਮਾਨੀ ਜਿੱਥੇ ਨੂੰ ਦਸਤੀਵਾਰੀ ਕੀਤੇ ਸੇਵਾ ਦਾ ਮੌਕਾ ਬਖਸ਼ਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਦੀਵਾਨ ਤੇ ਅੱਜ ਰੱਬ ਦੀਆਂ ਦੀਵਾਨ
ਦੋ ਜਵਾਨ ਬਾਕੀ ਨੇ ਉਸ ਤੋਂ ਉਪਰੰਤ ਤੁਹਾਡੀ ਜਿੱਤ ਦੀ ਅਦਾਇਗੀ ਹੈ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਭੁਲਾ ਚੁੱਕਾਂ ਵਿੱਚ ਉਤਾਰਦੇ ਹੋਏ ਦਿਓ ਪਿਆਰ ਦੀ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।